0: ਇਤਨੀ ਹਾਜ਼ਰੀ ਪ੍ਰਵਾਨ ਕਰਨੀ ਜੀ, ਭੁੱਲਾਂ ਚੁੱਕਾਂ ਦੀ ਖਿਮਾ ਬੁਲਾਓ, ਫਤਿਹ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਗੁਰਮੁਖਾਂ ਪਾਸੋਂ ਹਫ਼ਤਾਵਾਰੀ ਸਿਮਰਨ ਸਾਧਨਾ ਵਿੱਚ ਹਾਜ਼ਰੀ ਭਰ ਰਹੇ ਸੀ। ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਆਪਣੇ ਦਰ ਦੀ ਸੇਵਾ ਲੈਂਦੇ ਰਹਿਣ। ਸੋ ਹੁਣ ਸਮਾਂ ਹੋਇਆ ਹੈ ਇਤਿਹਾਸ ਦੀ ਕਥਾ ਦਾ। ਆਪ ਜੀ ਨੂੰ ਕਥਾ ਸਰਵਣ ਕਰਵਾਉਣ ਲਈ ਸਟੇਜ ਉੱਪਰ ਸੁਸ਼ੋਭਿਤ ਹੋ ਰਹੇ ਨੇ ਭਾਈ ਸਾਹਿਬ ਭਾਈ ਹਰਵਿੰਦਰ ਸਿੰਘ ਜੀ, ਗੰਗਾਨਗਰ ਵਾਲੇ। ਚੱਲ ਰਹੀ ਸ਼੍ਰੀ ਗੁਰੂ ਪੰਥ ਪ੍ਰਕਾਸ਼ ਦੀ ਕਥਾ ਵਿੱਚ ਆਪ ਜੀ ਹਰ ਰੋਜ਼ ਹਾਜ਼ਰੀ ਭਰਦੇ ਹੋ, ਸਰਵਣ ਕਰਦੇ ਹੋ। ਗਿਆਨੀ ਜੀ ਆਪ ਜੀ ਨੂੰ ਲੜੀਵਾਰ ਕਥਾ ਸਰਵਣ ਕਰਵਾਉਣਗੇ। ਜਿਸ ਤਰ੍ਹਾਂ ਆਪ ਜੀ ਜਾਣਦੇ ਹੋ, ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ, ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ 18 ਜੂਨ ਨੂੰ ਆ ਰਿਹਾ ਹੈ। ਇਸ ਸ਼ਹੀਦੀ ਪੁਰਬ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਦੁਆਰਾ ਸਾਹਿਬ ਵਿਖੇ 11 ਰੋਜ਼ਾ ਸੁਖਮਨੀ ਸਾਹਿਬ ਜੀ ਦੇ ਜਾਪ ਅੰਮ੍ਰਿਤ ਵੇਲੇ 4 ਵਜੇ ਤੋਂ 5:30 ਵਜੇ ਹਰ ਰੋਜ਼ਾਨਾ ਹੁੰਦੇ ਨੇ। 18 ਤਰੀਕ ਤੱਕ ਆਪ ਜੀ ਅੰਮ੍ਰਿਤ ਵੇਲੇ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਜਾਪ ਵਿੱਚ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸ਼੍ਰੀ ਨਾਨਕ ਪਦ ਪੰਕਜ ਬੰਦਨ

ਵਾਹਿਗੁਰੂ ਜੀ ਦੋਹਰਾ ਜਿਮ ਪਸਮੰਤਰ ਕੋ ਸਿਵੈ ਮਨ ਚਿੱਤ ਕਰ ਬਦੀਨਾ

0: ਮਨ ਜੋਗ ਜੁਗੋ ਜੁਗ ਅਟਲ ਤਖਤ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਤ ਸੰਗੀ ਜਨੋ ਆਓ ਗੁਰੂ ਚਰਨਾਂ ਵਿੱਚ ਬੈਠ ਕੇ ਆਪ ਜੀ ਸੰਧਿਆ ਵੇਲੇ ਸਤਿਗੁਰੂ ਦੀ ਅੰਮ੍ਰਿਤ ਬਾਣੀ ਸ਼ਰਵਣ ਕਰਕੇ ਅਤੇ ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ ਅੰਮ੍ਰਿਤ ਨਾਮ ਨੂੰ ਸਿਮਰ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਕਰ ਰਹੇ ਹੋ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਬਾਣੀ ਵਿੱਚ ਕਿੰਨਾ ਪਿਆਰਾ ਬਚਨ ਕਿਹਾ। ਮਹਾਰਾਜ ਕਹਿਣ ਲੱਗੇ, ਇਹ ਬੰਦੇ ਤੇਰਾ ਸਿਮਰਨ ਜ਼ਿੰਦਗੀ ਦਾ ਆਸਰਾ ਹੈ, ਇਹ ਮਨੁੱਖਾ ਜਨਮ ਪਰਮਾਤਮਾ ਦੇ ਸਿਮਰਨ ਬੰਦਗੀ ਭਗਤੀ ਲਈ ਮਿਲਿਆ। ਤੇ ਇੱਕ ਬਚਨ ਵਰਤਿਆ, ਕਹਿਣ ਲੱਗੇ ਜੇ ਤੂੰ ਪਰਮਾਤਮਾ ਦਾ ਸਿਮਰਨ ਕਰਨਾ ਹੀ ਨਹੀਂ, ਫਿਰ ਸਤਿਗੁਰੂ ਕਹਿਣ ਲੱਗੇ ਤੂੰ ਸੰਸਾਰ ਤੇ ਲੈਣ ਕੀ ਆਏ। ਆਪਾਂ ਪੜ੍ਹਦੇ ਹਾਂ, ਜਿੰਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ। ਮਹਾਰਾਜ ਕਹਿਣ ਲੱਗੇ ਸਿਮਰ ਨਹੀਂ ਕਰਨਾ, ਬੰਦਗੀ ਨਹੀਂ ਕਰਨੀ, ਫਿਰ ਇਹ ਸੰਸਾਰ ਤੇ ਲੈਣ ਕੀ ਆਏ। ਅੱਗੇ ਇੱਕ ਹੋਰ ਬਚਨ ਵਰਤਿਆ, ਕਹਿੰਦੇ ਇਹੋ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾਂ ਬਿਰਥਾ ਸਭ ਜਾਏ। ਮਨੁੱਖਾ ਜਨਮ ਬਹੁਤ ਕੀਮਤੀ ਹੈ, ਦੁਰਲੱਭ ਹੈ, ਕੀਮਤੀ ਹੈ, ਪਰ ਪਰਮਾਤਮਾ ਦੇ ਨਾਮ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਇਹ ਵਿਅਰਥ ਚਲੇ ਜਾਂਦਾ ਹੈ। ਅੱਗੇ ਇੱਕ ਹੋਰ ਬਚਨ ਵਰਤਿਆ, ਕਹਿੰਦੇ ਭਾਈ ਹਰ ਕੰਮ ਵੱਤਰ ਵੇਲੇ ਕਰੀਦਾ, ਸਮੇਂ ਨਾਲ ਕਰੀਦਾ। ਕਈ ਵਾਰ ਬੰਦੇ ਦਾ ਸੁਭਾਅ ਹੈ ਕਿ ਧਰਮ ਦੀ ਗੱਲ, ਬੰਦਗੀ ਦੀ ਗੱਲ, ਸੇਵਾ ਦੀ ਗੱਲ, ਸਿਮਰਨ ਦੀ ਗੱਲ, ਸਤਸੰਗਤ ਦੀ ਗੱਲ ਬੰਦਾ ਕੱਲ੍ਹ ਤੇ ਪਾਉਂਦਾ। ਮਹਾਰਾਜ ਨੇ ਕਿਹਾ ਨਹੀਂ, ਹੁਣ ਵੱਤੇ ਹਰ ਨਾਮ ਨਾ ਬੀਜਿਓ, ਹੁਣ ਸਵਾਸਾਂ ਦੀ ਲੜੀ ਚੱਲਦੀ ਆ, ਮੌਕਾ ਹੈ ਤੂੰ ਨਾਮ ਦਾ ਬੀਜ ਬੀਜਦਾ ਨਹੀਂ। ਗੁਰੂ ਰਾਮਦਾਸ ਜੀ ਕਹਿਣ ਲੱਗੇ ਅੱਗੇ ਭੁੱਖਾ ਕਿਆ ਖਾਏ, ਇਹ ਬੰਦੇ ਹੁਣ ਨਾਮ ਦਾ ਬੀਜ ਬੀਜਦਾ ਨਹੀਂ, ਅੱਗੇ ਭੁੱਖਾ ਕੀ ਕਰੇਗਾ। ਫਿਰ ਮਹਾਰਾਜ ਨੇ ਅਖੀਰ ਤੇ ਕਿਹਾ, ਕਹਿੰਦੇ ਮਨ ਮੁੱਖਾਂ ਨੂੰ ਫਿਰ ਜਨਮ ਹੈ। ਮਨ ਪਿੱਛੇ ਤੁਰਨ ਵਾਲਾ ਬੰਦਾ ਉਹ ਫਿਰ ਜੰਮਣ ਮਰਨ ਦੇ ਗੇੜ ਵਿੱਚ ਭੜਕਦਾ। ਨਾਨਕ ਹਰ ਭਾਏ, ਕਿਉਂਕਿ ਪਰਮਾਤਮਾ ਨੂੰ ਇਵੇਂ ਪਾਉਂਦਾ ਜਿਹੜਾ ਪਰਮਾਤਮਾ ਦਾ ਸਿਮਰ ਨਹੀਂ ਕਰਦਾ, ਚੰਗਾ ਕਰਮ, ਸਤਸੰਗਤ, ਭਜਨ, ਬੰਦਗੀ ਨਹੀਂ ਕਰਦਾ, ਉਹ ਜੰਮਣ ਮਰਨ ਦੇ ਗੇੜ ਵਿੱਚ ਭੜਕਦਾ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹੀਏ, ਸਾਹਿਬ ਤੇ ਇੱਥੋਂ ਤੱਕ ਬਾਣੀ ਵਿੱਚ ਕਹਿਣਗੇ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਇੱਕ ਇੱਕ ਸਾਹ ਨੂੰ ਪਰਮਾਤਮਾ ਦੇ ਸ਼ੁਕਰ ਵਿੱਚ, ਉਹਦੇ ਨਾਮ ਵਿੱਚ, ਉਹਦੇ ਸਿਮਰਨ ਵਿੱਚ ਲਾ। ਇੱਕ ਵਿਸ਼ਵਾਸ ਪਰਮਾਤਮਾ ਦੇ ਨਾਮ ਤੋਂ ਬਿਨਾਂ ਵਿਅਰਥ ਨਾ ਜਾਏ। ਆਓ ਆਪ ਜੀ ਸੁਭਾਗੇ ਹੋ, ਗੁਰੂ ਚਰਨਾਂ ਵਿੱਚ ਬੈਠ ਕੇ ਆਪ ਜੀ ਸਿਮਰਨ ਵਿੱਚ ਜੁੜੇ ਹੋ। ਜੋ ਲੜੀਵਾਰ ਆਪਾਂ ਗੁਰੂ ਕੀ ਅਸੀਸ ਨਾਲ ਪ੍ਰਾਚੀਨ ਪੰਥ ਪ੍ਰਕਾਸ਼ ਸਰਦਾਰ ਰਤਨ ਸਿੰਘ ਪੰਗੂ ਜੀ ਦੀ ਲਿਖਤ ਹੈ, ਜਿਹਦੇ ਵਿੱਚ ਉਹ ਸਮੁੱਚੇ ਇਤਿਹਾਸ ਦੇ ਪੰਨੇ ਨੇ, ਕੱਲ੍ਹ ਆਪ ਜੀ ਨੇ ਸ਼ਰਵਣ ਕੀਤਾ ਕਿ ਕਿਵੇਂ ਪੂਲੇ ਪਿੰਡ ਦਾ ਰਹਿਣ ਵਾਲਾ ਭਾਈ ਤਾਰੂ ਸਿੰਘ ਜੀ, ਉਹਨਾਂ ਨੂੰ ਗ੍ਰਿਫਤਾਰ ਕੀਤਾ, ਨਾਲ ਭੈਣ ਨੂੰ ਵੀ ਗ੍ਰਿਫਤਾਰ ਕੀਤਾ, ਪਰ ਨਾਲ ਦੀ ਪਿੰਡ, ਪੂਲੇ ਪਿੰਡ ਦੇ ਨਾਲ ਪਿੰਡ ਪੜਾਣਾ ਪੈਂਦਾ। ਪੜਾਣੇ ਪਿੰਡ ਜਦੋਂ ਗ੍ਰਿਫਤਾਰ ਕਰਕੇ ਲਿਆਏ ਤੇ ਦਾਮ ਟਕੇ ਦੇ ਕੇ ਲੋਕ ਗੁਰੂ ਕੇ ਸਿੱਖ ਦਾ ਦੀਦਾਰ ਕਰਦੇ ਆ, ਹਾਕਮ ਮਿਲਣ ਨਹੀਂ ਦਿੰਦੇ, ਪਰ ਉਹ ਦਾਮ ਟਕੇ ਲਾਲਚ ਦੇ ਕੇ ਹਾਕਮਾਂ ਨੂੰ ਦਰਸ਼ਨ ਕਰਦੇ ਆ। ਟਕੇ ਦੇ ਕੇ ਹੀ ਭਾਈ ਤਾਰੂ ਸਿੰਘ ਜੀ ਦੀ ਭੈਣ ਨੂੰ ਗ੍ਰਿਫਤਾਰੀ ਵਿੱਚੋਂ ਛੁਡਾਇਆ ਤੇ ਨਾਲ ਭਾਈ ਸਾਹਿਬ ਨੂੰ ਬੇਨਤੀ ਆਖੀ ਪੜਾਣੇ ਪਿੰਡ ਦੇ ਸਿੱਖਾਂ ਨੇ ਕਿ ਭਾਈ ਸਾਹਿਬ ਅਸੀਂ ਵਿਚਾਰ ਬਣਾ ਲਿਆ, ਇੱਕੋ ਵਾਰ ਇਹਨਾਂ ਤੁਰਕਾਂ ਤੇ ਸਿਪਾਹੀਆਂ ਤੇ ਹਮਲਾ ਕਰਕੇ, ਜਿਨ੍ਹਾਂ ਦੀ ਗਿਣਤੀ ਬਹੁਤਾ ਜ਼ਿਆਦਾ ਨਹੀਂ, ਤੇ ਅਸੀਂ ਇੱਕ ਵਾਰੀ ਤੁਹਾਨੂੰ ਗ੍ਰਿਫਤਾਰੀ ਵਿੱਚੋਂ ਛਡਾਉਣਾ, ਬਾਅਦ ਵਿੱਚ ਭਾਵੇਂ ਸਾਡਾ ਪਿੰਡ ਉੱਜੜ ਜਾਏ, ਆਪਾਂ ਛੱਡ ਕੇ ਜੰਗਲਾਂ ਨੂੰ ਚਲੇ ਜਾਵਾਂਗੇ। ਉੱਥੇ ਭਾਈ ਸਾਹਿਬ ਨੇ ਵਰਜਿਆ ਨਹੀਂ, ਕਹਿਣ ਲੱਗੇ ਮੈਂ ਮੌਤ ਤੋਂ, ਸ਼ਹਾਦਤ ਤੋਂ ਘਬਰਾਉਂਦਾ ਨਹੀਂ। ਸਾਡੇ ਗੁਰੂ ਸਾਹਿਬਾਨਾਂ ਨੇ ਆਪਣੇ ਪੁੱਤਰ ਤੇ ਆਪਾ ਕੁਰਬਾਨ ਕੀਤਾ, ਸਿੱਖ ਕਦੀ ਮੌਤ ਦਾ ਭੈ ਨਹੀਂ ਮੰਨਦਾ। ਭਾਈ ਸਾਹਿਬ ਨੇ ਸਮੁੱਚਾ ਵਿਰਸਾ ਦੱਸਿਆ, ਕਿ ਕਿਵੇਂ ਗੁਰੂ ਨਾਨਕ ਸਾਹਿਬ ਵੇਲੇ ਤੋਂ ਲੈ ਕੇ ਇਹ ਗੱਲ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਚੱਲਦੀ ਆ ਕਿ ਜੇ ਜ਼ੁਲਮ ਨੂੰ ਠੱਲ ਪਾਉਣੀ ਆ ਤੇ ਧਰਮੀ ਬੰਦਿਆਂ ਨੂੰ ਆਪਾਂ ਕੁਰਬਾਨ ਕਰਨਾ ਪੈਂਦਾ। ਫਿਰ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਦਾ ਜ਼ਿਕਰ ਕੀਤਾ। ਅੱਗੇ ਭਾਈ ਸਾਹਿਬ ਜੀ ਨੇ ਪੜ੍ਹਾਉਣੇ ਦੀ ਸਿੱਖ ਸੰਗਤ ਨੂੰ ਸਮਝਾਉਂਦਿਆਂ ਵਿਚਾਰ ਕਰਦਿਆਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਜ਼ਿਕਰ ਕੀਤਾ। ਅੱਗੇ ਜਾ ਕੇ ਦਸਵੇਂ ਪਾਤਸ਼ਾਹ ਦੇ ਚਾਰੋਂ ਸਾਹਿਬਜ਼ਾਦਿਆਂ ਦਾ ਜ਼ਿਕਰ ਕੀਤਾ। ਸਮੁੱਚੀਆਂ ਵਿਚਾਰਾਂ ਦੱਸ ਰਹੇ ਨੇ ਤੇ ਨਾਲ ਫਿਰ ਅਖੀਰ ਤੇ ਇੱਕ ਸ਼ਬਦ ਵਰਤਦੇ ਆ, ਕਹਿਣ ਲੱਗੇ ਗੁਰੂ ਦੀ ਗਤ ਮਿਤ ਗੁਰੂ ਜਾਣਦਾ, ਗੁਰੂ ਦੇ ਅੱਗੇ ਨਮਸਕਾਰ ਕਰਨੀ ਚੰਗੀ ਹੈ, ਗੁਰੂ ਪਰਮਾਤਮਾ ਦਾ ਕੋਈ ਅੰਤ ਨਹੀਂ ਪਾ ਸਕਦਾ। ਇਸ ਤਰ੍ਹਾਂ ਦੀਆਂ ਇਹ ਵਿਚਾਰਾਂ ਚੱਲ ਰਹੀਆਂ ਤੇ ਹੁਣ ਅੱਗੇ ਭਾਈ ਸਾਹਿਬ ਜੀ ਬੜੇ ਵਿਸਤਾਰ ਨਾਲ ਉਹਨਾਂ ਗੁਰਸਿੱਖਾਂ ਨੂੰ ਹੈ ਭਾਵੇਂ ਗ੍ਰਿਫਤਾਰੀ ਵਿੱਚ ਨੇ ਤੇ ਕਿਵੇਂ ਬਾਬਰ ਨੂੰ ਰਾਜ ਭਾਗ ਮਿਲਦਾ ਹੈ, ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਕੌਣ ਬੇਨਤੀ ਕਰਦਾ ਹੈ, ਕਿਵੇਂ ਇਹ ਵਰਤਾਰਾ ਵਰਤਿਆ, ਇੱਕ ਵਾਰੀ ਉਹ ਸਮਝਾ ਰਹੇ ਨੇ। ਮੈਂ ਫਿਰ ਤੁਹਾਨੂੰ ਇੱਕ ਬੇਨਤੀ ਕਹਿਣੀ ਚਾਹੁੰਦਾ, ਇਹ ਥੋੜ੍ਹਾ ਲੰਮਾ ਇਤਿਹਾਸ ਚੱਲੇਗਾ ਇਸ ਪੱਖ ਤੋਂ ਵੀ ਕਿਵੇਂ ਬਾਬਰ ਨੂੰ ਰਾਜ ਭਾਗ ਮਿਲਿਆ, ਉਹਨੇ ਮੁਗਲ ਨੇ ਪਠਾਣਾ 'ਤੇ ਹਮਲਾ ਕਿਵੇਂ ਕੀਤਾ, ਪਠਾਣਾ ਬੇਇਨਸਾਫੀਆਂ ਕਿਵੇਂ ਕੀਤੀਆਂ। ਅੱਗੇ ਜਾ ਕੇ ਇਹੀ ਪ੍ਰਸੰਗ ਫਿਰ ਸ਼ੁਰੂ ਹੋਏਗਾ। ਇਹ ਤੇ ਹਜੇ ਭਾਈ ਤਾਰੂ ਸਿੰਘ ਜੀ ਗੁਰੂ ਨਾਨਕ ਦੇ ਦਰ ਦੀ ਮਹਿਮਾ ਦਾ ਜ਼ਿਕਰ ਕਰਦਿਆਂ ਹੁਣ ਅੱਗੇ ਇਤਿਹਾਸ ਦੇ ਪੰਨੇ ਵਿੱਚੋਂ ਬੇਨਤੀ ਕਰਕੇ ਉਹਨਾਂ ਗੁਰਸਿੱਖਾਂ ਨੂੰ ਸਮਝਾ ਰਹੇ ਹਨ। ਆਓ ਬੜੀ ਭਾਵਨਾ ਦੇ ਨਾਲ ਇਕਾਗਰਤਾ ਦੇ ਨਾਲ ਸ਼ਰਵਣ ਕਰੋ ਜੀ।
1: ਦਾਨਾ ਵਾਹਿਗੁਰੂ ਜੀ ਜਿਮ ਪਸਬੰਤਰ ਕੋ ਸਿਵੈ ਵੰਚਿਤ ਕਰ ਬਦੀਨਾ।
0: ਭਾਈ ਸਾਹਿਬ ਨੇ ਇੱਕ ਸ਼ਬਦ ਵਰਤਿਆ ਰਤਨ ਸਿੰਘ ਪੰਗੂ ਜੀ ਨੇ, ਕਹਿਣ ਲੱਗੇ ਜਿਵੇਂ ਕਿਸੇ ਵੇਲੇ ਸ਼ਿਵਜੀ ਦੇਵਤੇ ਦੀ ਆਰਾਧਨਾ ਕਰਕੇ ਪਸ਼ਮੰਤਰ ਦੈਤ ਨੇ ਵਰ ਪ੍ਰਾਪਤ ਕਰ ਲਿਆ ਸੀ, ਉਹਨੂੰ ਵਰ ਮਿਲਿਆ ਸੀ, ਤੂੰ ਜਿਸ ਤੇ ਆਪਣਾ ਹੱਥ ਰੱਖ ਦੇਗਾ ਭਸਮ ਹੋ ਜਾਏਗਾ। ਇੱਥੇ ਕੇਵਲ ਪ੍ਰਮਾਣ, ਮੈਂ ਇਹ ਇੱਥੇ ਇੱਕ ਬੇਨਤੀ ਤੁਹਾਨੂੰ ਕਰਾਂ ਵੀ ਸਿਆਣੇ ਵਿਦਵਾਨ ਬੰਦੇ ਹੋਰ ਧਰਮ ਦੇ ਧਾਰਮਿਕ ਗ੍ਰੰਥਾਂ ਦਾ ਜਾਂ ਹੋਰ ਧਰਮ ਦੇ ਇਤਿਹਾਸਿਕ ਪੱਖਾਂ ਦਾ ਹਵਾਲਾ ਦੇ ਕੇ ਤੇ ਗੁਰੂ ਨਾਨਕ ਦੇ ਦਰ ਦੀ ਸ਼ਬਦ ਦੀ ਗੱਲ ਸਮਝਾਉਂਦੇ ਨੇ। ਇਸ ਗੱਲ ਨੂੰ ਜ਼ਰੂਰ ਸਮਝੋ। ਕਈ ਵਾਰੀ ਮੈਂ ਇਹ ਤਾਂ ਕਹਿਣ ਲੱਗਿਆ ਕਿ ਜਦੋਂ ਕਦੀ ਐਸਾ ਇਤਿਹਾਸ ਵਿੱਚ ਸ਼ਬਦ ਆਉਂਦਾ, ਇਤਿਹਾਸ ਅੰਦਰ, ਸਾਡੇ ਬੰਦੇ ਕਹਿਣਗੇ ਕਈ ਵਾਰੀ ਵੀ ਇਹ ਕਿਉਂ, ਇਹ ਸ਼ਬਦ ਕਿਉਂ ਵਰਤਿਆ। ਨਹੀਂ, ਗੁਰਬਾਣੀ ਵਿੱਚ ਵੀ ਤੇ ਮਹਾਰਾਜ ਨੇ ਬੜੇ ਥਾਵਾਂ ਤੇ ਪ੍ਰਾਤਨ ਸਮੇਂ ਵਾਪਰੀਆਂ ਘਟਨਾਵਾਂ, ਪ੍ਰਾਤਨ ਸਮੇਂ ਜਾਂ ਹੋਰ ਧਰਮਾਂ ਦੇ ਅੰਦਰ ਸਨਾਤਨ ਅੰਦਰ, ਜਿਵੇਂ ਆਪਾਂ ਬਾਣੀ ਵਿੱਚ ਇੱਕ ਬਚਨ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਦਾ, ਉਹ ਸਾਰਾ ਬਚਨ ਪੜ੍ਹੋ ਤੇ ਕਿੱਡੇ ਵੱਡੇ ਪ੍ਰਮਾਣ ਦਿੱਤੇ ਨੇ, ਜਿੱਥੇ ਕਿਹਾ ਸਹੰਸਰ ਦਾਨ ਦੇ ਇੰਦਰ ਰੁਆਇਆ, ਪਰਸ ਰਾਮ ਰੋਵੈ ਕਰ ਆਇਆ, ਅਜੈ ਸਰੋਵੈ ਭੀਖਿਆ ਖਾਏ, ਐਸੀ ਦਰਗਹਿ ਮਿਲੈ ਸਜਾਏ, ਰੋਵੈ ਪਾਂਡਵ ਭਏ ਮਜੂਰ, ਜਿਨਕੈ ਸਵਾਮੀ ਰਹਿਤ ਹਦੂਨ। ਉਹ ਸਾਰਾ ਜ਼ਿਕਰ ਕੀਤਾ। ਮੇਰੇ ਕਹਿਣ ਦਾ ਭਾਵ ਕੇਵਲ ਇੰਨਾ, ਸਿਆਣੇ ਵਿਦਵਾਨਾਂ ਦੇ ਇਹ ਕਰਮ ਹੁੰਦੇ ਨੇ ਕਿ ਉਹ ਹੋਰ ਧਰਮਾਂ ਵਿੱਚੋਂ ਜਾਂ ਹੋਰ ਧਰਮਾਂ ਦੇ ਅੰਦਰ ਲਿਖਤਾਂ ਦੇ ਪ੍ਰਮਾਣ ਦੇ ਕੇ ਤੇ ਫਿਰ ਦੱਸਦੇ ਨੇ ਵੀ ਮੇਰੇ ਗੁਰੂ ਨਾਨਕ ਦੇ ਦਰ ਦੀ ਵਡਿਆਈ ਕਿੰਨੀ ਉੱਤਮ ਆ। ਇੱਥੇ ਇੱਕ ਪੰਕਤੀ ਵਰਤੀ ਹੈ ਭਾਈ ਸਾਹਿਬ ਨੇ, ਉਹ ਲਿਖਿਆ ਵੀ ਜਿਮ ਪਸਮੰਤਰ ਕੋ ਸ਼ਿਵੈ ਮਨ ਚਿਤ ਕਰ ਵਰ ਪਾਇਓ। ਇੱਥੇ ਸ਼ਬਦ ਵਰਤਿਆ ਕਿ ਜਿਵੇਂ ਸ਼ਿਵਜੀ ਜੀ ਦੀ ਆਰਾਧਨਾ ਕਰਕੇ ਕਿਸੇ ਵੇਲੇ ਪਸਮੰਤਰ ਦੈਂਤ ਨੇ ਇੱਕ ਵਰ

0: ਇਸੇ ਤਰ੍ਹਾਂ ਹੁਣ ਇੰਨੀ ਗੱਲ ਕਹਿ ਕੇ ਅਗਲੀ ਗੱਲ ਕਹਿ ਰਹੇ ਨੇ, ਕਹਿੰਦੇ ਜਿਵੇਂ ਪਸ਼ਮੰਤਰ ਦੈਂਤ ਨੇ ਵਰ ਪ੍ਰਾਪਤ ਕੀਤਾ, ਇਸੇ ਤਰ੍ਹਾਂ ਕਿਸੇ ਵੇਲੇ ਬਾਬਰ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰਕੇ ਆਪਣੇ ਰਾਜ ਭਾਗ ਲਈ, ਆਪਣੀਆਂ ਪੀੜ੍ਹੀ ਦਰ ਪੀੜ੍ਹੀ ਪੁਸ਼ਤਾਂ ਲਈ ਮੇਰਾ ਰਾਜ ਭਾਗ ਕਾਇਮ ਹੋਵੇ, ਸਤਿਗੁਰੂ ਜੀ ਤੋਂ ਬਖਸ਼ਿਸ਼ ਲਈ ਸੀ। ਆਪ ਗੁਰੂ ਜੀ ਤੋਂ ਇਹ ਬਖਸ਼ਿਸ਼ ਲਈ ਸੀ ਬਾਬਰ ਨੇ। ਗੁਰੂ ਜੀ ਨੇ ਤਰੁੱਠ ਕੇ ਬੇਪਰਵਾਹ ਸਤਿਗੁਰੂ ਨੇ ਕਿਰਪਾ ਕਰਕੇ ਬਾਬਰ ਨੂੰ ਰਾਜ ਭਾਗ ਦੀ ਬਖਸ਼ਿਸ਼ ਕੀਤੀ ਸੀ।
1: ਭਾਈ ਸੁਣੋ ਸੰਤ ਤੁਮ ਗੁਰੂ ਪਿਆਰੇ,
0: ਭਾਈ ਸਾਹਿਬ ਕਹਿੰਦੇ ਨੇ ਹੇ ਸੰਤ ਜਨੋ ਗੁਰੂ ਪਿਆਰ ਵਾਲਿਓ, ਤੁਸੀਂ ਇਹ ਗਾਥਾ ਨੂੰ ਵੀ ਸੁਣਨਾ ਕਰੋ, ਜਿਹੜੀ ਗਾਥਾ ਭਾਈ ਤਾਰੂ ਸਿੰਘ ਜੀ ਪੜਾਣੇ ਦੇ ਸਿੱਖਾਂ ਨਾਲ ਵਿਚਾਰ ਵਟਾਂਦਰਾ ਕਰਕੇ ਸਮਝਾ ਰਹੇ ਨੇ, ਤੁਸੀਂ ਵੀ ਸੁਣਨਾ ਕਰੋ।
1: ਹੁਕਮ ਆ ਗੁਰੂ ਦੁੱਖ ਸਹਿ ਭਾਰੇ,
0: ਗੁਰੂ ਜੀ ਨੇ ਵੇਖੋ ਕਿਵੇਂ ਆਪ ਹੀ ਬਰ ਬਖਸ਼ਿਸ਼ ਕਰਕੇ ਦਾਤ ਦਿੱਤੀ, ਬਖਸ਼ਿਸ਼ ਕੀਤੀ, ਰਾਜ ਭਾਗ ਬਖਸ਼ਿਆ ਹੈ।
1: ਬਚਨ ਕੱਢੇ ਮੁੱਕ ਪਰ ਗਏ ਪਾਰਨਾ,
0: ਜਿਹੜੇ ਬਚਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਸੇ ਵੇਲੇ ਬਾਬਰ ਨੂੰ ਕੀਤੇ ਉਹ ਬਚਨ ਬਿਲਕੁਲ ਸੱਚੋ ਸੱਚ ਹੋ ਗਏ ਹਨ।
1: ਗੁਰਦੁੱਖ ਸਹਿ ਸਿੱਖਣ ਕੋ ਕੇ ਕਾਰਨਾ,
0: ਫਿਰ ਨਾਲ ਬਚਨ ਵਰਤਿਆ ਗੁਰੂ ਸਾਹਿਬਾਨਾਂ ਨੇ ਰਹਿਮਤ ਕੀਤੀ, ਆਪ ਨੇ ਮਹਾਰਾਜ ਜੀ ਨੇ ਕਿੰਨੇ ਕਸ਼ਟ ਸਹਿ ਕੇ ਸਿੱਖਾਂ ਦਾ ਭਲਾ ਕੀਤਾ ਹੈ।
1: ਤਬ ਸ੍ਰੀ ਨਾਨਕ ਲਇਓ ਉਤਾਰ,
0: ਹੁਣ ਇੱਥੇ ਸ਼ਬਦ ਵਰਤਿਆ ਬਿਲਕੁਲ ਮੁੱਢ ਤੋਂ ਗੱਲ ਕਰ ਰਹੇ ਨੇ, ਕਹਿਣ ਲੱਗੇ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਅਵਤਾਰ ਧਾਰਨ ਕੀਤਾ, ਪ੍ਰਕਾਸ਼ ਧਾਰਨ ਕੀਤਾ ਹੈ।
1: ਸਿੱਖ ਕੀਏ ਗੁਰ ਬਹੁਤ ਨਿਹਾਰਾ,
0: ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ ਨਾਏ ਭੋਏ ਦੀ ਤਲਵੰਡੀ ਤੇ ਜਿਨ੍ਹਾਂ ਜਿਨ੍ਹਾਂ ਸਿੱਖਾਂ ਨੇ ਸ਼ਰਧਾਲੂਆਂ ਨੇ ਦਰਸ਼ਨ ਕੀਤੇ, ਗੁਰੂ ਜੀ ਨੇ ਉਹਨਾਂ ਨੂੰ ਨਿਹਾਲ ਕੀਤਾ ਹੈ।
1: ਜਿਨ ਸੇਵਾ ਕਛ ਤੁਛੈ ਕਰੀ,
0: ਗੁਰੂ ਨਾਨਕ ਸਾਹਿਬ ਜੀ ਦੀ ਕਿਸੇ ਨੇ ਵੀ ਜਦੋਂ ਮਹਾਰਾਜ ਅਵਤਾਰ ਧਾਰਨ ਕਰਦੇ ਆ ਥੋੜੀ ਜੀ ਵੀ ਤੁਛ ਮਾਤਰ ਵੀ ਸੇਵਾ ਕੀਤੀ ਹੈ।
1: ਬਹੁਤ ਲਾਭ ਉਨ ਪਾਇਓ ਕਰੀ,
0: ਗੁਰੂ ਜੀ ਦੀ ਥੋੜੀ ਜੀ ਸੇਵਾ ਕਰਕੇ ਵੀ ਬਹੁਤਾ ਲਾਹਾ ਉਹਨਾਂ ਸਿੱਖਾਂ ਨੇ, ਉਹਨਾਂ ਸ਼ਰਧਾਲੂਆਂ ਨੇ, ਉਹਨਾਂ ਸੇਵਕਾਂ ਨੇ ਗੁਰੂ ਜੀ ਪਾਸੋਂ ਪ੍ਰਾਪਤ ਕੀਤਾ ਹੈ।
1: ਸ਼ੁੱਧ ਚਿੱਤ ਜਿਨ੍ਹਾਂ ਦਰਸ਼ਨ ਕੀਆ,
0: ਸ਼ੁੱਧ ਚਿੱਤ ਲੈ ਕੇ ਜਿਨ੍ਹਾਂ ਨੇ ਸਤਿਗੁਰੂ ਦਾ ਦੀਦਾਰ ਕੀਤਾ, ਵੇਖੋ ਇੱਥੇ ਸ਼ਬਦ ਕਿੱਡਾ ਕੀਮਤੀ ਵਰਤਿਆ, ਸ਼ਬਦ ਵਰਤਿਆ ਸ਼ੁੱਧ ਚਿੱਤ, ਜਿਨ੍ਹਾਂ ਨੇ ਆਪਣੀ ਅੰਦਰ ਦੀ ਪਵਿੱਤਰਤਾ ਲੈ ਕੇ ਗੁਰੂ ਜੀ ਦਾ ਦਰਸ਼ਨ ਕੀਤਾ ਹੈ।
1: ਉਸਨੇ ਵੀ ਫਲ ਬਾਂਚਤ ਲਿਆ,
0: ਉਸਨੇ ਵੀ ਗੁਰੂ ਦੀ ਕਿਰਪਾ ਦਾ ਸਦਕਾ ਮਨ ਭਾਉਂਦੇ ਫਲ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੋਂ ਪ੍ਰਾਪਤ ਕੀਤੇ ਹਨ। ਜਿਨ੍ਹਾਂ ਨੇ ਸ਼ੁੱਧ ਚਿੱਤ ਨਾਲ ਗੁਰੂ ਜੀ ਦਾ ਦੀਦਾਰ ਕੀਤਾ, ਮਨ ਭਾਉਂਦੇ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਮੈਂ ਬੇਨਤੀ ਕਰਾਂ ਅੱਜ ਵੀ ਜਿਹੜਾ ਸ਼ੁੱਧ ਹਿਰਦੇ ਨਾਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਨਮਸਕਾਰ ਕਰਦਾ, ਗੁਰੂ ਜੀ ਦੇ ਚਰਨਾਂ ਵਿੱਚ ਆਉਂਦਾ, ਅੱਜ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਿੱਖ ਦੀ ਝੋਲੀ ਵਿੱਚ ਦਾਤ ਪਾਉਂਦੇ ਨੇ। ਪਰ ਸ਼ੁੱਧ ਚਿੱਤ ਬੜਾ ਲਾਜ਼ਮੀ ਹੈ। ਮੈਂ ਬੇਨਤੀ ਤੁਹਾਨੂੰ ਕਰਾਂ, ਮਹਾਰਾਜ ਨੇ ਬਾਣੀ ਵਿੱਚ ਸ਼ਬਦ ਇਹ ਵੀ ਕਹੇ, ਇੱਕ ਬਚਨ ਆਉਂਦਾ ਗੁਰੂ ਗ੍ਰੰਥ ਸਾਹਿਬ ਜੀ ਦਾ, ਸਾਧਨੋ ਤੂੰ ਮੀਤ ਮੇਰਾ ਗ੍ਰਹਿ ਤੇਰਾ ਸਭ ਕਿਹੋ, ਹੇ ਪ੍ਰਮਾਤਮਾ ਤੂੰ ਮੇਰਾ ਮਿੱਤਰ ਹੈ, ਸਤਿਗੁਰੂ ਮੇਰਾ ਸਾਥੀ ਆ, ਤੇਰੇ ਘਰ ਵਿੱਚ ਸਭ ਦਾਤਾਂ ਪਈਆਂ ਨੇ। ਸ਼ਬਦ ਵਰਤਿਆ ਤੇ ਨਾਲ ਅੱਗੇ ਸ਼ਬਦ ਵਰਤੇ, ਮਾਨ ਮੰਗੋ ਤਾਨ ਮੰਗੋ ਧਨ ਲਖਮੀ ਸੁੱਤ ਦੇ, ਚਾਰ ਪੰਜ ਗੱਲਾਂ ਕਹਿ ਦਿੱਤੀਆਂ। ਕਹਿੰਦੇ ਜੇ ਕਿਸੇ ਸਿੱਖ ਨੂੰ ਇਹ ਚਾਹੀਦਾ ਵੀ ਮੇਰੀ ਮਾਨ ਵਡਿਆਈ ਹੋਵੇ, ਉਹ ਗੁਰੂ ਦੀ ਟੇਕ ਲਵੇ, ਗੁਰੂ ਉਹਦੀ ਮਾਨ ਵਡਿਆਈ ਉਹਦਾ ਇੱਜ਼ਤ ਮਾਨ ਬਖਸ਼ਿਸ਼ ਕਰਦਾ। ਤਾਨ ਮੰਗੋ, ਕਿਸੇ ਨੂੰ ਤਾਨ ਤਾਕਤ ਦੀ ਲੋੜ ਹੈ, ਗੁਰੂ ਉਹਨੂੰ ਨਿਮਾਣੇ ਨਿਤਾਣੇ ਬੰਦੇ ਨੂੰ ਸਮਰੱਥਾ ਬਖਸ਼ਦਾ। ਮਾਨ ਮੰਗੋ ਤਾਨ ਮੰਗੋ ਧਨ ਲਖਮੀ ਸੁੱਤ ਦੇ, ਕਿਸੇ ਨੂੰ ਧਨ ਪਦਾਰਥ ਚਾਹੀਦਾ, ਗੁਰੂ ਤਰੁੱਠ ਕੇ ਵਿਧਾਤਾ ਹੈ, ਵਿਧ ਬਣਾ ਕੇ ਧਨ ਪਦਾਰਥ ਬਖਸ਼ਦਾ। ਕਿਸੇ ਘਰ ਔਲਾਦ ਨਹੀਂ, ਗੁਰੂ ਪੁੱਤਰ ਧੀਆਂ ਦੀ ਔਲਾਦ ਬਖਸ਼ਦੇ, ਮਾਨ ਮੰਗੋ ਤਾਨ ਮੰਗੋ ਧਨ ਲਖਮੀ ਸੁਤ ਦੇ, ਮੁਕਤ ਜੁਗਤ ਭੁਗਤ ਪੂਰਨ ਪਰਮਾਨੰਦ ਪਰਮ ਨਿਧਾਨ, ਪੈ ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ। ਕਹਿਣ ਲੱਗੇ ਗੁਰੂ ਮੁਕਤੀ ਦੀ ਦਾਤ ਦਿੰਦਾ, ਗੁਰੂ ਜੀਵਨ ਜਿਉਣ ਦੀ ਜੁਗਤੀ ਦੱਸਦਾ। ਅੱਜ ਵੀ ਕੋਈ ਸ਼ਰਧਾ ਨਾਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਆਵੇ, ਗੁਰੂ ਇਹ ਤਰੁੱਠ ਕੇ ਆਏ ਹੋਏ ਸ਼ਰਧਾਲੂ ਸੇਵਕ ਦੇ ਝੋਲੀ ਵਿੱਚ ਦਾਤ ਪਾਉਂਦਾ। ਮਹਾਰਾਜ ਨੇ ਇੱਥੇ ਕਿਹਾ ਸ਼ੁੱਧ ਚੇਤਨਾ ਲਾਵੀ ਗੁਰੂ ਦੀ ਕਿਰਪਾ ਵਰਤਦੀ ਆ। ਉਂਝ ਬਾਣੀ ਵਿੱਚ ਮਹਾਰਾਜ ਨੇ ਇਹ ਵੀ ਕਿਹਾ, ਮੈਂ ਹੱਥ ਜੋੜ ਕੇ ਆਖਣਾ ਵੀ ਬੰਦਾ ਮੁੱਖ ਤੋਂ ਹਰ ਹਰ ਕਰਦਾ, ਗੁਰੂ ਰਾਮਦਾਸ ਜੀ ਕਹਿੰਦੇ ਅੰਦਰ ਕਪਟ ਰੱਖਦਾ, ਇਹਦੇ ਨਾਲ ਕਦੀ ਤੈਨੂੰ ਪਵਿੱਤਰਤਾ ਜਾਂ ਬਖਸ਼ਿਸ਼ ਨਹੀਂ ਮਿਲਣੀ। ਮਹਾਰਾਜ ਨੇ ਬਾਣੀ ਵਿੱਚ ਕਿਹਾ ਕਹਿੰਦੇ ਹਰ ਹਰ ਕਰੇ ਨਿਤ ਕਪਟ ਕਮਾਵੇ, ਹਿਰਦਾ ਸ਼ੁੱਧ ਨਾ ਹੋਈ। ਜੇ ਹਰੀ ਹਰੀ ਵੀ ਜਪ ਰਿਹਾ ਅੰਦਰ ਖੋਟੀ ਬਿਰਤੀ ਕਪਟ ਵੀ ਰੱਖਦਾ, ਮਹਾਰਾਜ ਕਹਿਣ ਲੱਗੇ ਪਵਿੱਤਰਤਾ ਨਹੀਂ ਮਿਲਣੀ। ਇੱਥੇ ਸ਼ਬਦ ਬੜਾ ਕੀਮਤੀ ਵਰਤਿਆ ਭਾਈ ਸਾਹਿਬ, ਕਹਿੰਦੇ ਸ਼ੁੱਧ ਚਿੱਤ ਜਿਨ ਦਰਸ਼ਨ ਕੀਓ, ਜਿਨ੍ਹਾਂ ਨੇ ਸ਼ੁੱਧ ਹਿਰਦੇ ਲੈ ਕੇ ਪਾਕ ਹਿਰਦੇ ਲੈ ਕੇ ਸ਼ਰਧਾ ਨਾਲ ਗੁਰੂ ਦਾ ਦੀਦਾਰ ਕੀਤਾ ਹੈ, ਉਹਨੇ ਮਨ ਭਾਉਂਦੇ ਫਲ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੋਂ ਪ੍ਰਾਪਤ ਕੀਤੇ ਹਨ।
1: ਘਰ ਬੈਠੇ ਜਿਨ ਮਨੈ ਧਿਆਇਆ,
0: ਘਰ ਬੈਠ ਕੇ ਵੀ ਜਿਨ੍ਹਾਂ ਨੇ ਆਪਣੇ ਮਨ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਚੇਤਾ ਕੀਤਾ ਹੈ,
1: ਹੁਣ ਵੀ ਮਨ ਬਾਛਤ ਫਲ ਪਾਇਆ,
0: ਉਹਨਾਂ ਨੇ ਵੀ ਮਨ ਭਾਉਂਦੇ ਮਨ ਦੇ ਫੁਰਨੇ ਮਨ ਇੱਛੇ ਜਿਹੜੇ ਫਲ ਸਨ ਪ੍ਰਾਪਤ ਕੀਤੇ ਹਨ।
1: ਦੋਹਰਾ ਮਨ ਇੱਛੇ ਸਫਲ ਲੈ ਜੇ ਕੋ ਚਿਤ ਆਏ।
0: ਰਤਨ ਸਿੰਘ ਭੰਗੂ ਭਾਈ ਸਾਹਿਬ ਕਹਿੰਦੇ ਨੇ, ਕਹਿਣ ਲੱਗੇ ਕੋਈ ਚਿੱਤ ਲਾ ਕੇ ਅੰਤਰ ਆਤਮੇ ਤੋਂ ਗੁਰੂ ਨਾਨਕ ਸਾਹਿਬ ਜੀ ਨੂੰ ਧਿਆਉਂਦਾ ਹੈ, ਮਨ ਇੱਛੇ ਫਲ ਪ੍ਰਾਪਤ ਕਰਦਾ ਹੈ। ਇਹਨੂੰ ਬਾਣੀ ਨੇ ਕਿਹਾ ਬਹੁਤ ਥਾਵਾਂ ਤੇ, ਮੈਂ ਤਾਂ ਨਾਲ ਨਾਲ ਥੋੜੀ ਥੋੜੀ ਬਾਣੀ ਦੇ ਸ਼ਬਦ ਕਹਿ ਰਿਹਾ, ਸਾਨੂੰ ਇਸ ਗੱਲ ਤੇ ਭਰੋਸਾ ਵੱਧ ਜਾਏ। ਮਹਾਰਾਜ ਕਹਿੰਦੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇ ਨਾ, ਸੋ ਐਸਾ ਹਰ ਧਿਆਈ ਹੈ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਹੁਣ ਇਹਦੇ ਅਰਥ ਕੀ ਨੇ? ਕਹਿਣ ਲੱਗੇ ਗੁਰੂ ਪਰਮਾਤਮਾ ਤੁਹਾਡੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇ ਨਾ। ਕਾਮ ਤਿੰਨ ਸ਼ਬਦ ਕਿਉਂ ਵਰਤਿਆ? ਇਹ ਇੱਕ ਮਨੌਤ ਚੱਲਦੀ ਹੈ ਸਨਾਤਨ ਧਰਮ ਅੰਦਰ ਕਿ ਸਵਰਗ ਅੰਦਰ ਕਾਮ ਤਿੰਨ ਇੱਕ ਗਊ ਹੈ, ਉਹਦੇ ਕੋਲੋਂ ਜੋ ਕੁਝ ਕੋਈ ਮੰਗਦਾ ਤੇ ਉਹ ਫਲ ਪ੍ਰਾਪਤ ਹੋ ਜਾਂਦਾ। ਸਤਿਗੁਰੂ ਕਹਿਣ ਲੱਗੇ ਮੈਨੂੰ ਕਾਮ ਤਿੰਨ ਗਊ ਦਾ ਤੇ ਨਹੀਂ ਪਤਾ, ਪਰ ਮੈਂ ਇੰਨਾ ਜ਼ਰੂਰ ਕਹਿਣਾ ਵੀ ਗੁਰੂ ਨਾਨਕ ਸਾਹਿਬ ਦਾ ਦਰ ਪਰਮਾਤਮਾ ਵਾਕਈ ਕਾਮ ਤਿੰਨ ਗਊ ਦੀ ਤਰ੍ਹਾਂ ਹੈ। ਜਿਹੜਾ ਗੁਰੂ ਨਾਨਕ ਸਾਹਿਬ ਦੇ ਦਰ ਦੀ ਟੇਕ ਲੈਂਦਾ, ਗੁਰੂ ਨਾਨਕ ਸਾਹਿਬ ਤਰੁੱਠ ਕੇ ਉਹਦੀ ਮਨ ਦੀ ਇੱਛਾ ਪੂਰੀ ਕਰਦੇ ਨੇ। ਇੱਥੇ ਬਚਨ ਵਰਤਿਆ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇ ਨਾ, ਸੋ ਐਸਾ ਹਰ ਧਿਆਈ ਹੈ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਹੇ ਮਨਾ, ਤੂੰ ਉਸ ਪਰਮਾਤਮਾ ਨੂੰ ਉਸ ਗੁਰੂ ਨੂੰ ਧਿਆਇਆ ਕਰ ਜਿਹੜਾ ਤੇਰੀਆਂ ਇਛਾਵਾਂ ਪੂਰੀਆਂ ਕਰਦਾ ਹੈ। ਇੱਥੇ ਬਚਨ ਵਰਤੇ ਕਹਿਣ ਲੱਗੇ ਮਨ ਇੱਛੇ ਸਭ ਫਲ ਲਹੇ ਜੇ ਕੋ ਚਿਤਬਤ ਆਏ। ਜਦੋਂ ਕੋਈ ਚਿੱਤ ਲਾ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਸਿਮਰਦਾ ਹੈ, ਬਚਪਨ ਦੀ ਬਾਤ ਕਹਿ ਰਹੇ ਨੇ, ਚਲੋ ਮਨ ਭਾਉਂਦੇ ਫਲ ਪ੍ਰਾਪਤ ਹੁੰਦੇ ਹਨ।
1: ਸਤਿਗੁਰ ਕੇ ਪ੍ਰਤਾਪ ਤੇ ਖਾਲੀ ਨਾ ਕੋ ਜਾਏ।
0: ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਇਹੋ ਜਿਹਾ ਪ੍ਰਤਾਪ ਹੈ, ਇਹੋ ਜਿਹੀ ਬਖਸ਼ਿਸ਼ ਹੈ ਕਿ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ। ਸੱਚ ਜਾਣੋ ਅੱਜ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਆਪਾਂ ਆਉਣੇ ਹਾਂ, ਇੱਥੇ ਕੀਤਾ ਸੇਵਾ ਸਿਮਰਨ ਸਤ ਸੰਗਤ, ਇੱਥੇ ਕੀਤਾ ਦਾਨ ਪੁੰਨ ਸੇਵਾ ਸਿਮਰਨ। ਯਾਦ ਰੱਖੋ ਗੁਰੂ ਕਦੀ ਵਿਅਰਥ ਨਹੀਂ ਜਾਣ ਦਿੰਦਾ। ਬਾਣੀ ਚ ਇੱਕ ਬਚਨ ਆਉਂਦਾ, ਪਤਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੈ ਘਾਲੇ। ਕਹਿੰਦੇ ਗੁਰੂ ਇੱਕ ਤਿਲ ਮਾਤਰ ਦੀ ਕੀਤੀ ਤੇਰੀ ਘਾਲਣਾ ਉਹਨੂੰ ਵਿਅਰਥ ਨਹੀਂ ਜਾਣ ਦਿੰਦਾ। ਭਾਵ ਤੂੰ ਮੁੱਖ ਤੋਂ ਵਾਹਿਗੁਰੂ ਕਹੇ, ਤੂੰ ਸੰਗਤ ਕਰੇ, ਤੂੰ ਸੇਵਾ ਕਰੇ, ਤੇਰਾ ਕੀਤਾ ਹੋਇਆ ਕਰਮ ਗੁਰੂ ਨੇ ਕਦੀ ਵਿਅਰਥ ਨਹੀਂ ਜਾਣ ਦੇਣਾ। ਤਾਂ ਹੀ ਭਾਈ ਵੀਰ ਸਿੰਘ ਇੱਕ ਗੱਲ ਕਹਿੰਦੇ ਹੁੰਦੇ ਸਨ ਬੜੀ ਕੀਮਤੀ, ਉਹ ਕਹਿੰਦੇ ਸਨ, ਇਹ ਸਿੱਖਾ ਜਦੋਂ ਤੂੰ ਬਾਣੀ ਪੜ੍ਹੇ ਸਤ ਸੰਗਤ ਕਰੇ, ਸੇਵਾ ਕਰੇ, ਸਿਮਰਨ ਕਰੇ। ਤੇਰੇ ਮਨ ਵਿੱਚ ਇੱਕ ਭਾਵ ਚਾਹੀਦਾ ਕਿ ਮੈਂ ਜਿਹੜਾ ਸੇਵਾ ਕਰ ਰਿਹਾ, ਸਿਮਰਨ ਕਰ ਰਿਹਾ, ਗੁਰੂ ਨਾਨਕ ਸਾਹਿਬ ਤਰੁੱਠ ਕੇ ਮੇਰੇ ਤੇ ਆਪਣੀ ਨਜ਼ਰ ਕਰ ਰਹੇ ਨੇ, ਤੈਨੂੰ ਵੇਖ ਰਹੇ ਨੇ, ਤੇਰੇ ਕਰਮ ਨੂੰ ਵੇਖ ਰਹੇ ਨੇ। ਉਂਝ ਬਾਣੀ ਨੇ ਬਹੁਤ ਥਾਵਾਂ ਤੇ ਕਿਹਾ, ਬੰਦਾ ਭਾਵੇਂ ਕਈ ਵਾਰ ਇਹਦਾ ਸੁਭਾਅ ਬਣ ਜਾਂਦਾ ਜਗਤ ਦੇ ਤਮਾਸ਼ੇ ਅੰਦਰ ਕਿ ਕਈ ਵਾਰੀ ਇਹ ਕਰਮ ਕਾਂਡਾਂ ਵਿੱਚ ਕਹਿ ਲਓ, ਮੋਹ ਮਾਇਆ ਮਮਤਾ ਕਹਿ ਲਓ, ਚਲਾਕੀਆਂ ਵਰਤਣੀਆਂ ਸ਼ੁਰੂ ਕਰਦਾ। ਪਰ ਗੁਰੂ ਗ੍ਰੰਥ ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਜਿਸ ਪਾਸ ਲੁਕਾਇੰਦੜੋ ਸੋ ਵੇਖੀ ਸਾਥ ਹੈ। ਇਹ ਬੰਦੇ ਤੂੰ ਜਿਸ ਮਾਲਕ ਤੋਂ ਛੁਪਾਉਣਾ, ਇੱਕ ਇੱਕ ਕਰਮ ਗੁਰੂ ਪਰਮਾਤਮਾ ਤੇਰਾ ਵੇਖੀ ਜਾਂਦਾ ਹੈ। ਇਹ ਸਾਡੇ ਅੰਦਰ ਭਾਵ ਚਾਹੀਦਾ ਕਿ ਗੁਰੂ ਪਰਮਾਤਮਾ ਸਾਡਾ ਇੱਕ ਇੱਕ ਕਰਮ ਵੇਖੀ ਜਾ ਰਿਹਾ। ਇੱਥੇ ਮਹਾਰਾਜ ਇਹੀ ਗੱਲ ਕਹਿ ਰਹੇ ਨੇ ਭਾਈ ਸਾਹਿਬ ਜੀ, ਕਹਿਣ ਲੱਗੇ, ਗੁਰੂ ਦੇ ਪ੍ਰਤਾਪ ਤੋਂ, ਗੁਰੂ ਦੀ ਬਖਸ਼ਿਸ਼ ਤੋਂ, ਗੁਰੂ ਦੀ ਰਹਿਮਤ ਤੋਂ

0: ਰਾਏ ਭੋਏ ਦੀ ਜਿਹੜੀ ਤਲਵੰਡੀ ਹੈ, ਰਾਏ ਭੋਏ ਦੀ ਤਲਵੰਡੀ ਜਿਹਨੂੰ ਅੱਜ ਕੱਲ ਸ੍ਰੀ ਨਨਕਾਣਾ ਸਾਹਿਬ ਆਪਾਂ ਆਖਦੇ ਹਾਂ, ਰਾਏ ਭੋਏ ਦੀ ਜਿਹੜੀ ਤਲਵੰਡੀ ਹੈ
1: ਤਾਂ ਜਨਮ ਗੁਰੂ ਨਾਨਕ ਲਿਓ,
0: ਉਸ ਜਗ੍ਹਾ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਜਗਤ ਗੁਰੂ ਜੀ ਨੇ ਪ੍ਰਕਾਸ਼ ਧਾਰਨ ਕੀਤਾ ਹੈ। ਭਾਈ ਗੁਰਦਾਸ ਸਾਹਿਬ ਨੇ ਬਚਨ ਵਰਤੇ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜੋ ਕਰ ਸੂਰਜ ਨਿਕਲਿਆ ਤਾਰੇ ਛੱਪੇ ਅੰਧੇਰ ਪਲੋਆ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਣ ਤੇ ਰਾਏ ਭੋਏ ਦੀ ਤਲਵੰਡੀ ਤੇ ਇਉਂ ਜਾਣੋ ਜਦੋਂ ਸੂਰਜ ਦਾ ਪ੍ਰਕਾਸ਼ ਹੁੰਦਾ ਤੇ ਕੁੱਪ ਹਨੇਰਾ ਦੂਰ ਹੋ ਜਾਂਦਾ, ਇਸ ਤਰ੍ਹਾਂ ਜਗਤ ਦਾ ਭਲਾ ਹੋਇਆ ਹੈ।
1: ਹੋਤ ਬਾਲਕੋਨ ਦਰਸ ਕਰ ਲਿਓ,
0: ਭਾਵੇਂ ਰਾਏ ਭੋਏ ਦੀ ਤਲਵੰਡੀ ਪ੍ਰਕਾਸ਼ ਮਿਲੇ, ਹਜ਼ੂਰ ਜੀ ਦਾ ਉੱਥੇ ਬਚਪਨ ਹੈ, ਬਾਲਕ ਅਵਸਥਾ ਹੈ, ਪਰ ਬਚਪਨ ਵਿੱਚ ਵੀ ਜਿਹੜਾ ਸਤਿਗੁਰੂ ਜੀ ਦੇ ਦੀਦਾਰ ਕਰਦਾ ਹੈ,
1: ਜਿਸਦੇ ਵਜ਼ੀਰ ਦਿੱਲੀ ਕੋ ਪਿਓ,
0: ਗੁਰੂ ਜੀ ਦੇ ਦਰਸ਼ਨ ਕਰਕੇ ਰਾਏ ਭੋਏ ਦਿੱਲੀ ਦਾ ਵਜ਼ੀਰ ਬਣ ਗਿਆ। ਇਹਨੂੰ ਥੋੜਾ ਜਿਹਾ ਸਮਝੋ, ਪਹਿਲਾਂ ਇੱਥੇ ਸੀ ਰਾਏ ਬਲਵੰਡ, ਫਿਰ ਉਹਦਾ ਪੁੱਤਰ ਹੋਇਆ ਰਾਏ ਭੋਏ, ਤੇ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਜਿਹੜਾ ਰਾਏ ਭੋਏ ਸੀ ਉਹ ਹਜੇ ਥੋੜੀ ਉਮਰ ਦਾ ਸੀ, ਤੇ ਅੱਗੇ ਉਹਦਾ ਪੁੱਤ ਹੋਇਆ ਰਾਏ ਬੁਲਾਰ, ਜਿਹਨੇ ਗੁਰੂ ਜੀ ਦੀਆਂ ਬੜੀਆਂ ਬਖਸ਼ਿਸ਼ਾਂ ਲਈਆਂ। ਇਹ ਤਿੰਨ ਹੋ ਗਏ, ਰਾਏ ਬਲਵੰਡ, ਰਾਏ ਭੋਏ ਤੇ ਰਾਏ ਬੁਲਾਰ। ਹੁਣ ਇੱਥੇ ਬਚਨ ਵਰਤਿਆ, ਕਹਿਣ ਲੱਗੇ ਬਾਲ ਅਵਸਥਾ ਵਿੱਚ ਵੀ ਜਦੋਂ ਸ਼ਰਧਾ ਦੇ ਨਾਲ ਰਾਏ ਭੋਏ ਨੇ ਗੁਰੂ ਨਾਨਕ ਸਾਹਿਬ ਜੀ ਦਾ ਦੀਦਾਰ ਕੀਤਾ, ਉਹਦੇ ਮਨ ਦੀ ਚਾਹਤ ਸੀ ਮੈਂ ਦਿੱਲੀ ਦਾ ਵਜ਼ੀਰ ਬਣ ਜਾਵਾਂ, ਮੇਰਾ ਰਾਜ ਭਾ ਕਾਇਮ ਹੋਵੇ। ਕਹਿਣ ਲੱਗੇ ਗੁਰੂ ਦੀ ਕਿਰਪਾ ਐਸੀ ਵਰਤ ਗਈ, ਤਿਸ ਤੇ ਵਜ਼ੀਰ ਦਿੱਲੀ ਕੋ ਭਇਓ, ਸਤਿਗੁਰੂ ਜੀ ਦਾ ਦੀਦਾਰ ਕਰਕੇ ਉਹਦਾ ਮਨ ਦਾ ਫੁਰਨਾ, ਇੱਕ ਸਮਾਂ ਆਇਆ ਉਹ ਰਾਏ ਭੋਏ ਦਿੱਲੀ ਦਾ ਵਜ਼ੀਰ ਬਣ ਗਿਆ ਹੈ।
1: ਉਹਨੇ
0: ਬੜੀ ਸ਼ਰਧਾ ਦੇ ਨਾਲ, ਸਤਿਗੁਰੂ ਜੀ ਜਦੋਂ ਬਾਲ ਅਵਸਥਾ ਵਿੱਚ ਨੇ, ਰਾਏ ਭੋਏ ਨੇ ਸੇਵਾ ਕੀਤੀ ਸੀ,
1: ਦਿੱਲੀ ਮੰਡੀ ਭੋਏ ਰਾਣੇ,
0: ਫਿਰ ਕਿਸੇ ਵੇਲੇ ਜਾ ਕੇ ਦਿੱਲੀ ਦੇ ਇਲਾਕੇ ਅੰਦਰ ਉਹ ਇੱਕ ਵੱਡਾ ਅਹਿਲਕਾਰ ਹਾਕਮ ਵਜ਼ੀਰ ਬਣਿਆ ਹੈ।
1: ਉਹ ਲੋਧੀ ਦੋਲਖਾਂ ਪਠਾਨ।
0: ਹੁਣ ਇੱਥੇ ਭਾਈ ਸਾਹਿਬ ਕਹਿੰਦੇ ਨੇ ਦੂਜਾ ਇੱਕ ਹਾਕਮ ਹੈ ਲੋਧੀਆਂ ਦੇ ਵਿੱਚੋਂ ਦੌਲਤ ਖਾਂ ਪਠਾਨ, ਇਹ ਜਿਹੜਾ ਦੂਜਾ ਹਾਕਮ ਹੈ ਸੁਲਤਾਨਪੁਰ ਦੀ ਧਰਤੀ ਦਾ ਰਹਿਣ ਵਾਲਾ ਦੌਲਤ ਖਾਂ ਪਠਾਨ, ਇਹ ਲੋਧੀਆਂ ਵਿੱਚੋਂ ਹੈ,
1: ਫੌਜਦਾਰ ਥੋਪੁਰ ਸੁਲਤਾਨ।
0: ਭਾਈ ਸਾਹਿਬ ਕਹਿੰਦੇ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਹਾਕਮ ਸੀ, ਇੱਥੋਂ ਫੌਜ ਦਾ ਮੁਖੀ ਸੀ, ਫੌਜਦਾਰ ਸੀ, ਹਾਕਮ ਸੀ,
1: ਉਸਕੇ ਮੋਦੀ ਸਤਿਗੁਰ ਭੈ,
0: ਉੱਥੇ ਦੌਲਤ ਖਾਂ ਕੋਲ ਮਹਾਰਾਜ ਨੇ ਮੋਦੀ ਖਾਨਾ ਚਲਾਇਆ ਹੈ,
1: ਕਲਾ ਤਾਰ ਉਸਨੇ ਰੱਖ ਲੈ,
0: ਉਹਨੇ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਲਾ ਨੂੰ ਬਖਸ਼ਿਸ਼ ਨੂੰ ਜਾਣ ਲਿਆ ਸੀ। ਫਿਰ ਥੋੜਾ ਜਿਹਾ ਇਹਨੂੰ ਸਮਝੋ, ਮੇਰੇ ਮਨ ਵਿੱਚ ਖਿਆਲ ਵੀ ਤੁਹਾਨੂੰ ਇਤਿਹਾਸ ਦਾ ਪੰਨਾ ਚੰਗੀ ਤਰ੍ਹਾਂ ਪਤਾ ਲੱਗਦਾ ਜਾਏ। ਦੋ ਗੱਲਾਂ ਕਹੀਆਂ ਹੁਣ ਭਾਈ ਸਾਹਿਬ ਰਤਨ ਸਿੰਘ ਭੰਗੂ ਨੇ, ਪਹਿਲਾ ਬਚਨ ਵਰਤਿਆ ਕਿ ਰਾਏ ਭੋਏ ਜਿਹੜਾ ਤਲਵੰਡੀ ਦਾ ਹਾਕਮ ਹੈ ਉਹ ਗੁਰੂ ਦੀ ਬਾਲ ਅਵਸਥਾ ਵਿੱਚ ਬਖਸ਼ਿਸ਼ ਲੈ ਕੇ ਸੇਵਾ ਕਰਕੇ ਦਿੱਲੀ ਦਾ ਵਜ਼ੀਰ ਹਾਕਮ ਬਣ ਗਿਆ। ਦੂਜਾ ਮਹਾਰਾਜ ਜਦੋਂ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਮੋਦੀ ਖਾਨਾ ਚਲਾਉਂਦੇ ਆ ਤੇ ਉੱਥੋਂ ਦਾ ਹਾਕਮ ਸੀ ਦੌਲਤ ਖਾਂ, ਉਹ ਵੀ ਗੁਰੂ ਜੀ ਦੀ ਬਖਸ਼ਿਸ਼ ਨੂੰ ਜਾਣ ਗਿਆ, ਰਹਿਮਤ ਨੂੰ ਜਾਣ ਗਿਆ, ਉਹਨੇ ਵੀ ਮਹਾਰਾਜ ਜੀ ਦੀ ਬਖਸ਼ਿਸ਼ ਲਈ ਹੈ।
1: ਜਿਸਕੇ ਘਰ ਤੀ ਹੋਏ ਪਠਾਨੀ,
0: ਉਹਦੇ ਘਰ ਦੌਲਤ ਖਾਂ ਦੇ ਘਰ ਦੋ ਉਹਦੀਆਂ ਬੇਗਮਾਂ ਸੀ, ਦੋ ਪਠਾਨੀਆਂ ਸੀ, ਉਹਦੇ ਘਰ ਵਾਲੀਆਂ ਸਨ,
1: ਬਿਨਾਂ ਪੁੱਤਰ ਕੇ ਪਈ ਸਿਆਣੀ,
0: ਪਰ ਉਹਨਾਂ ਦੀ ਕੁੱਖ ਤੋਂ ਕਿਸੇ ਪੁੱਤਰ ਧੀ ਦਾ ਜਨਮ ਨਹੀਂ ਹੋਇਆ ਸੀ, ਦੌਲਤ ਖਾਂ ਦੇ ਘਰ ਵਾਲੀਆਂ।

0: ਉਸ ਵੇਲੇ ਬਚਨ ਕਹੇ ਸਨ ਵੀ ਇਹ ਦੌਲਤ ਖਾਂ ਜਿੱਥੇ ਸ਼ੱਕ ਪੈਦਾ ਹੋ ਸਕੇ ਹੋ ਜਾਏ ਉੱਥੇ ਉਹ ਭਾਵ ਨਹੀਂ ਰਹਿੰਦਾ। ਅੱਜ ਤੋਂ ਬਾਅਦ ਇਹ ਦੌਲਤ ਖਾਂ ਤੈਨੂੰ ਮੁਬਾਰਕ। ਤੇ ਮਹਾਰਾਜ ਬਾਅਦ ਵਿੱਚ ਵੇਈ ਨਦੀ ਵਿੱਚ ਰੋਜ਼ਾਨਾ ਹੀ ਜਾਂਦੇ ਸਨ ਇਸ਼ਨਾਨ ਕਰਨ, ਤੇ ਜਦੋਂ ਐਤਕੀ ਗਏ ਤੇ ਫਿਰ 3 ਦਿਨ ਬਾਹਰ ਨਹੀਂ ਆਏ ਸਨ। 3 ਦਿਨਾਂ ਬਾਅਦ, ਵੈਸੇ 3 ਦਿਨ ਸੁਲਤਾਨਪੁਰ ਲੋਧੀ ਦੀ ਧਰਤੀ ਦੀ ਜਿਹੜੀ ਸੰਗਤ ਹੈ ਉਹਨਾਂ ਦੇ ਘਰ ਚੁੱਲ੍ਹੇ ਅੱਗ ਨਹੀਂ ਬਲੀ। ਉਹ ਇੰਨੇ ਗਮਗੀਨ ਨੇ, ਭਾਲ ਕਰਦੇ ਨੇ, ਕਈ ਤਰ੍ਹਾਂ ਦਾ ਸਤਿਗੁਰੂ ਨੂੰ ਚਰਨਾਂ ਵਿੱਚ ਅਰਦਾਸਾਂ ਕਰਦੇ ਆ, ਭਾਲ ਕਰਦੇ ਆ। ਪਰ 3 ਦਿਨਾਂ ਬਾਅਦ ਜਦੋਂ ਬੇਬੇ ਨਾਨਕੀ ਨੇ ਕਿਹਾ ਸੀ, ਆਮ ਲੋਕਾਂ ਸੋਚਿਆ ਵੀ ਸ਼ਾਇਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬੇਈ ਨਦੀ ਦੇ ਜਲ ਪ੍ਰਵਾਹ ਵਿੱਚ ਰੁੜ ਗਏ ਨੇ। ਪਰ ਬੇਬੇ ਨਾਨਕੀ ਨੇ ਕਿਹਾ ਸੀ, ਨਹੀਂ, ਮੇਰਾ ਵੀਰ ਤਾਰਨ ਆਇਆ, ਜਿਹਨੇ ਮਨੁੱਖਤਾ ਨੂੰ ਤਾਰਨਾ ਉਹ ਆਪ ਕਦੀ ਰੁੜਦਾ ਨਹੀਂ। ਆਖਿਰ 3 ਦਿਨਾਂ ਬਾਅਦ ਬੇਈ ਤੋਂ ਬਾਹਰ ਨਿਕਲੇ। ਉਸ ਵੇਲੇ ਬਹੀਨਾ ਘੱਤ ਕੇ ਬੇਅੰਤ ਸੰਗਤਾਂ ਸਤਿਗੁਰੂ ਦੀ ਮਹਿਮਾ ਸੁਣ ਕੇ ਗੁਰੂ ਨਾਨਕ ਸਾਹਿਬ ਦੇ ਦਰ ਆਈਆਂ। ਹੁਣ ਇੱਥੋਂ ਗੱਲ ਕਹਿ ਰਹੇ ਨੇ, ਕਹਿਣ ਲੱਗੇ ਇਹ ਵਡਿਆਈ ਸੁਣ ਕੇ ਦੌਲਤ ਖਾਂ ਪਹਿਲਾਂ ਹੀ ਗੁਰੂ ਦੀ ਬਖਸ਼ਿਸ਼ ਮਾਨਣ ਵਾਲਾ ਹੈ, ਤੇ ਉਹਦੇ ਘਰ ਵਾਲੀਆਂ ਪਛਾਣੀਆਂ ਜਿਨ੍ਹਾਂ ਦੇ ਘਰ ਔਲਾਦ ਨਹੀਂ ਦੌਲਤ ਖਾਂ ਦੇ, ਇਹ ਵੀ ਸ਼ਰਧਾ ਦੇ ਨਾਲ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਨ ਆਏ ਹਨ।
1: ਦੋਇ ਦੋਇ ਪੁੱਤਰ ਉਨ ਮਿਲੇ ਉਨਤੀ ਰਹੀ ਯਹੀ ਜ਼ਰੂਰ।
0: ਉਹਨਾਂ ਅਰਦਾਸ ਕੀਤੀ, ਸਤਿਗੁਰੂ ਸਾਡੇ ਤੇ ਦਇਆ ਕਰੋ, ਤਰਸ ਕਰੋ, ਸਾਡੀ ਭੁੱਖ ਨੂੰ ਭਾਗ ਨਹੀਂ ਲੱਗਿਆ। ਦੌਲਤ ਖਾਂ ਨੇ ਬੇਨਤੀ ਕੀਤੀ, ਮੇਰੇ ਘਰ ਔਲਾਦ ਨਹੀਂ। ਸਤਿਗੁਰੂ ਨੇ ਪ੍ਰਸੰਨ ਹੋ ਕੇ ਰਹਿਮਤ ਭਰੇ ਬਚਨ ਆਖੇ, ਤੁਹਾਡੀ ਕੁੱਖ ਤੋਂ ਤੁਹਾਡੇ ਘਰ ਵਿਖੇ ਦੋਨਾਂ ਇਸਤਰੀਆਂ ਬੇਗਮਾਂ ਤੋਂ 2-2 ਸਪੁੱਤਰਾਂ ਦਾ ਜਨਮ ਹੋਏਗਾ। ਇਹ ਮਹਾਰਾਜ ਜੀ ਨੇ ਬਚਨ ਬਖਸ਼ਿਸ਼ ਕੀਤਾ ਤੇ ਫਿਰ

0: ਕੁੱਖ ਤੋਂ ਦੋ ਪੁੱਤਰਾਂ ਦਾ ਜਨਮ ਹੋਇਆ ਜਿਹਦਾ ਨਾਮ ਭਾਈ ਸਾਹਿਬ ਨੇ ਲਿਖਿਆ, ਇੱਕ ਦਾ ਨਾਮ ਗਜੀ ਖਾਂ, ਦੂਜੇ ਦਾ ਨਾਮ ਗਜਮਸਤ ਖਾਂ। ਦੌਲਤ ਖਾਂ ਦੇ ਘਰ ਵਾਲੀ ਤੋਂ ਦੋ ਪੁੱਤਰਾਂ ਦਾ ਜਨਮ, ਗਜੀ ਖਾਂ ਤੇ ਗਜਮਸਤ ਖਾਨ ਦਾ ਜਨਮ ਹੋਇਆ ਹੈ ਗੁਰੂ ਦੀ ਕਿਰਪਾ ਨਾਲ।
1: ਮੀਰ ਖਾਨ ਖਾਨ ਜੋਲ ਪਟਾਨਾ,
0: ਦੂਸਰੀ ਬੇਗਮ ਦੀ ਕੁੱਖ ਨੂੰ ਭਾਗ ਲੱਗਿਆ ਗੁਰੂ ਦੀ ਕਿਰਪਾ ਵਰਤੀ, ਦੋ ਪੁੱਤਰਾਂ ਦਾ ਜਨਮ ਉਹਦੀ ਕੁੱਖ ਤੋਂ ਹੋਇਆ, ਮੀਰ ਖਾਨ ਤੇ ਖਾਨ ਜੌਲ ਪਠਾਨ। ਖਾਨ ਜੌਲ, ਮੀਰ ਖਾਨ ਤੇ ਖਾਨ ਜੌਲ, ਇਹ ਦੋ ਪੁੱਤਰਾਂ ਦਾ ਭਾਵ ਦੋਨਾਂ ਇਸਤਰੀਆਂ ਤੋਂ ਦੋ ਦੋ ਪੁੱਤਰਾਂ ਦਾ ਜਨਮ ਹੋਇਆ ਹੈ। ਵੇਖੋ ਮੈਂ ਇੱਕ ਬੇਨਤੀ ਤੁਹਾਨੂੰ ਹੱਥ ਜੋੜ ਕੇ ਫਿਰ ਕਰਾਂ, ਇਹਨੂੰ ਭਾਵਨਾ ਨਾਲ ਸੁਣਿਓ। ਅੱਜ ਵੀ ਗ੍ਰਿਸਤੀ ਪਰਿਵਾਰ ਕਈ ਵਾਰ ਗੁਰੂ ਦਾ ਦਰ ਛੱਡ ਕੇ ਐਵੇਂ ਕਰਮ ਕਾਂਡੀਆਂ ਕੋਲ ਪਖੰਡ ਦੇ ਟਿਕਾਣਿਆਂ ਤੇ ਤੁਰ ਜਾਂਦੇ ਆ, ਸਾਡੇ ਘਰ ਔਲਾਦ ਨਹੀਂ, ਫਿਰ ਉਹ ਪਖੰਡੀ ਬੰਦੇ, ਕਰਮ ਕਾਂਡੀ ਬੰਦੇ ਕਈ ਵਾਰੀ ਉਹਨਾਂ ਪਰਿਵਾਰਾਂ ਨੂੰ ਲੁੱਟ ਕਸੁੱਟ ਕਰਦੇ ਆ, ਭਰਮਾਉਂਦੇ ਆ, ਆਪਣੀ ਪੂਜਾ ਕਰਵਾਉਂਦੇ ਆ। ਅਸੀਂ ਭਰੋਸਾ ਕਰੀਏ, ਇਤਿਹਾਸ ਕਿਉਂ ਵਿਚਾਰੀਦਾ? ਇਹ ਨਹੀਂ ਵੀ ਇਤਿਹਾਸ ਨੂੰ ਵਿਚਾਰਦੇ ਜਾਓ, ਕੁਛ ਸਿੱਖਣਾ ਨਹੀਂ। ਜੇ ਹੁਣ ਦੌਲਤ ਖਾਂ ਗੁਰੂ ਅੱਗੇ ਅਰਦਾਸ ਬੇਨਤੀ ਕਰਕੇ ਤੇ ਔਲਾਦ ਲਈ ਗੁਰੂ ਜੀ ਦੀਆਂ ਬਖਸ਼ਿਸ਼ਾਂ ਲੈ ਸਕਦਾ, ਉਹਦੇ ਘਰ ਚਾਰ ਪੁੱਤਰਾਂ ਦਾ ਜਨਮ ਹੋਇਆ, ਤੇ ਗ੍ਰਿਸ਼ਤੀ ਪਰਿਵਾਰਾਂ ਨੂੰ ਚਾਹੀਦਾ ਵੀ ਆਪਾਂ ਵੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ, ਗੁਰੂ ਨਾਨਕ ਸਾਹਿਬ ਦੇ ਦਰ ਤੋਂ ਬਿਨਾਂ ਹੋਰ ਪਾਸੇ ਨਾ ਭਟਕੀਏ। ਆਪਾਂ ਗੁਰੂ ਸਾਹਿਬ ਅੱਗੇ ਬੇਨਤੀ ਕਰੀਏ, ਮਹਾਰਾਜ ਸਾਡੀਆਂ ਲੋੜਾਂ ਨੇ ਜਾਂ ਸਾਡੇ ਪਰਿਵਾਰ ਗ੍ਰਿਸ਼ਤੀਆਂ ਦੀਆਂ ਲੋੜਾਂ, ਗੁਰੂ ਰੋਕਦਾ ਨਹੀਂ। ਤੁਸੀਂ ਬਾਣੀ ਪੜ੍ਹੋ ਤਾਂ ਬਾਣੀ ਵਿੱਚ ਤਾਂ ਨਿੱਕੀ ਨਿੱਕੀ ਮੰਗ ਦਾ ਵੀ ਜ਼ਿਕਰ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਤੁਹਾਨੂੰ ਦੋ ਗੱਲਾਂ ਮਿਲਣਗੀਆਂ। ਇੱਕ ਗੱਲ ਤੇ ਮਿਲੇਗੀ ਕਿ ਤੈਨੂੰ ਮੰਗਣ ਦੀ ਲੋੜ ਨਹੀਂ, ਕਿਉਂ? ਗੁਰੂ ਪਰਮਾਤਮਾ ਦੀ ਤਰ੍ਹਾਂ, ਪਿਤਾ ਦੀ ਤਰ੍ਹਾਂ, ਤੇ ਪਿਤਾ ਨੂੰ ਪਹਿਲਾਂ ਪਤਾ ਹੁੰਦਾ ਮਾਂ ਬਾਪ ਨੂੰ ਵੀ ਇਹ ਪੁੱਤਰ ਨੂੰ ਕੀ ਲੋੜ ਹੈ। ਉਹਨੇ ਤੁਰਠ ਕੇ ਦਾਤ ਪਾ ਦੇਣੀ ਹੈ। ਜਿੱਥੇ ਇਹ ਬਚਨ ਵਰਤਿਆ, ਬਿਨ ਬੋਲਿਆ ਸਭ ਕਿਛ ਜਾਣਦਾ, ਕਿਸ ਆਗੈ ਕੀਚੈ ਅਰਦਾਸ। ਪਰ ਇੱਕ ਪਾਸੇ ਇਹ ਵੀ ਕਿਹਾ, ਕਹਿੰਦੇ ਜੇ ਤੇਰਾ ਮਨ ਨਾ ਟਿਕੇ, ਤੈਨੂੰ ਭਰੋਸਾ ਨਾ ਬੱਝੇ, ਫਿਰ ਭਾਵੇਂ ਤੂੰ ਨਿੱਕੀ ਤੋਂ ਨਿੱਕੀ ਵਸਤੂ ਮੰਗ ਲਈ, ਪਰ ਆਪਣੇ ਗੁਰੂ ਦਾ ਦਰ ਛੱਡ ਕੇ ਕਿਤੇ ਬਾਹਰ ਨਾ ਭਟਕੋ। ਫਿਰ ਭਗਤ ਧੰਨਾ ਜੀ ਦਾ ਬੋਲ ਜਿੱਥੇ ਕਿਹਾ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ, ਤਿਨਕੇ ਕਾਜ ਸਵਾਰਤਾ ਦਾਲ ਸੀਧਾ।

0: ਸਦਾ ਮੰਗੋ ਘੀਓ ਹਮਰਾ ਖੁਸ਼ੀ ਕਰੈ ਨਿਤ ਜੀਓ। ਹੁਣਾਂ ਤੇ ਬਹੁਤ ਛੋਟੀਆਂ ਦਾਤਾਂ ਨੇ, ਮੰਗਣ ਦੀ ਜਦੋਂ ਗੱਲ ਚੱਲੀ ਉੱਥੇ ਕਿਹਾ ਵੀ ਤੇਰੇ ਘਰ ਵਿੱਚ ਜੇ ਆ ਦਾਲ ਵੀ ਨਾ ਹੋਵੇ ਨਾ ਬਣਾਉਣ ਵਾਲੀ ਰਸੋਈ ਚ, ਤੇ ਗੁਰੂ ਕੋਲ ਆ ਕੇ ਮੰਗ ਲਈ ਮਹਾਰਾਜ ਰਸੋਈ ਵਾਸਤੇ ਦਾਲ ਚਾਹੀਦੀ ਹੈ, ਘਿਓ ਚਾਹੀਦਾ, ਆਟਾ ਚਾਹੀਦਾ, ਦਾਲ ਸੀਧਾ ਮੰਗੋ ਘੀਓ ਹਮਰਾ ਖੁਸ਼ੀ ਕਰੈ ਨਿਤ ਜੀਓ। ਪਣੀਆਂ ਛਾਦਨ ਨੀਕਾ ਪੈਰ ਵਿੱਚ ਪਾਉਣ ਵਾਸਤੇ ਜੋੜਾ ਚਾਹੀਦਾ, ਪਣੀਆਂ ਛਾਦਨ ਨੀਕਾ ਅਨਾਜ ਮੰਗੋ ਸੱਤ ਸੀਕਾ। ਸੱਤ ਸੀਕਾ ਦਾ ਅਰਥ ਹੁੰਦਾ ਜਿਹੜੀ ਜ਼ਮੀਨ ਨੂੰ ਚੰਗੀ ਤਰ੍ਹਾਂ ਵਾਹ ਕੇ ਕਈ ਵਾਰ ਉਹਦੇ ਤੋਂ ਚੰਗਾ ਅਨਾਜ ਪੈਦਾ ਹੋਵੇ। ਮੇਰੇ ਘਰ ਵਿੱਚ, ਮੇਰੀ ਰਸੋਈ ਵਿੱਚ, ਗ੍ਰਿਸ਼ਤੀ ਪਰਿਵਾਰ ਅੰਦਰ ਰਸੋਈ ਦੇ ਨਿੱਕੇ ਨਿੱਕੇ ਪਕਵਾਨ ਮੈਨੂੰ ਬਖਸ਼ ਦੇ। ਇੱਥੋਂ ਤੱਕ ਹੀ ਨਹੀਂ ਕਿਹਾ ਬਾਣੀ ਦੇ ਬੋਲ ਨੇ, ਇੱਥੋਂ ਤੱਕ ਵੀ ਕਿਹਾ ਗਊ ਭੈਂਸ ਮੰਗੋ ਲਾਵੇਰੀ। ਜੇ ਕਿਤੇ ਲੋੜ ਪਏ ਗੁਰੂ ਦਾ ਦਰ ਛੱਡ ਕੇ ਬਾਹਰ ਨਾ ਜਾਈ, ਗੁਰੂ ਕੋਲ ਆ ਕੇ ਕਿ ਮੈਨੂੰ ਗਾਂ ਚਾਹੀਦੀ ਆ, ਮੱਝ ਚਾਹੀਦੀ ਆ, ਉਹ ਵੀ ਫੰਡਰ ਨਹੀਂ ਦੁੱਧ ਦੇਣ ਵਾਲੀ ਲਵੇਰੀ ਚਾਹੀਦੀ ਆ। ਗਊ ਭੈਂਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ ਅਸਵਾਰੀ ਕਰਨ ਵਾਸਤੇ, ਉਦੋਂ ਘੋੜੇ ਘੋੜੀਆਂ ਸਵਾਰੀ ਲੋਕ ਕਰਦੇ ਸਨ, ਸਾਧਨ ਚਾਹੀਦਾ। ਇੱਥੋਂ ਤੱਕ ਮਹਾਰਾਜ ਕਹਿਣ ਲੱਗੇ ਮੰਗਣਾ ਵੀ ਹੋਵੇ ਘਰ ਕੀ ਗੀਹਣ ਚੰਗੀ ਜਨ ਧੰਨਾ ਲੇਵੈ ਮੰਗੀ। ਮੇਰਾ ਪਰਿਵਾਰ, ਮੇਰੇ ਘਰ ਵਾਲੀ ਜਾਂ ਘਰ ਵਾਲਾ ਜਿੱਥੇ ਮੇਰਾ ਜੀਵਨ ਜੁੜਨਾ ਉਹ ਵੀ ਚੰਗੇ ਸੁਭਾਅ ਦਾ ਹੋਵੇ, ਮੇਰੇ ਤੇ ਬਖਸ਼ਿਸ਼ ਕਰ ਦੇ। ਇਹਦਾ ਮਤਲਬ ਕੀ ਹੋਇਆ, ਸਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਮਝਾਉਂਦੇ ਨੇ ਭਾਈ ਦਾਤ ਹੈ ਨਾ ਜਿਹੜੀ ਉਹ ਗੁਰੂ ਦੇ ਦਰ ਹੈ। ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ, ਕਹੋ ਨਾਨਕ ਮਨ ਸਿਮਰ ਤੇ ਪੂਰਨ ਹੋਵੇ ਕਾਮ। ਸਾਰਾ ਜਗਤ ਮੰਗਤਿਆਂ ਦਾ ਦਾਤਾਰ ਇੱਕ ਪਰਮਾਤਮਾ ਹੈ। ਮਹਾਰਾਜ ਕਹਿਣ ਲੱਗੇ ਉਸ ਪਰਮਾਤਮਾ ਨੂੰ ਸਿਮਰ, ਤੇਰੀ ਝੋਲੀ ਵਿੱਚ ਦਾਤ ਜ਼ਰੂਰ ਪਏਗੀ। ਮੈਂ ਬੇਨਤੀ ਤਾਂ ਕਹਿ ਰਿਹਾ ਵੀ ਜੇ ਗੁਰੂ ਜੀ ਦੇ ਦਰ ਤੋਂ ਸ਼ਰਧਾ ਨਾਲ ਦੌਲਤ ਖਾਂ, ਉਹਦੇ ਘਰ ਵਾਲੀਆਂ ਬੇਗਮਾਂ ਆ ਕੇ ਬੇਨਤੀ ਕਰਕੇ ਤੇ ਦਾਤ ਪ੍ਰਾਪਤ ਕਰਦੀਆਂ, ਸਿੱਖਾ ਤੈਨੂੰ ਚਾਹੀਦਾ ਜਦੋਂ ਤੈਨੂੰ ਦੁਨਿਆਵੀ ਦਾਤਾਂ ਦੀ ਲੋੜ ਹੋਵੇ ਤੂੰ ਗੁਰੂ ਦਾ ਦਰ ਛੱਡ ਕੇ ਕਿਤੇ ਬਾਹਰ ਨਾ ਭਟਕਿਆ ਕਰ, ਗੁਰੂ ਤੋਂ ਮੰਗ। ਹਾਂ, ਉਹ ਗੁਰਮਤ ਦਾ ਇੱਕ ਵੱਖਰਾ ਪੱਖ ਹੈ ਕਿ ਕੱਲੀ ਦੁਨਿਆਵੀ ਦਾਤ ਤੱਕ ਸੀਮਿਤ ਨਾ ਰਹਿ ਜਾਈ, ਇਹਨੂੰ ਸਮਝੋ। ਕੱਲੀ ਦੁਨਿਆਵੀ ਦਾਤਾਂ ਨਾ ਮੰਗਦਾ ਰਹੀ, ਇਹ ਨਾ ਹੋਵੇ ਬਚਪਨ ਵਿੱਚ ਵੀ ਦੁਨਿਆਵੀ ਦਾਤਾਂ, ਭਰ ਜਵਾਨੀ ਵਿੱਚ ਵੀ, ਚਿੱਟਾ ਦਾੜਾ ਬਜ਼ੁਰਗੀ ਆ ਗਈ ਫਿਰ ਉਹੀ ਧਨ ਪਦਾਰਥ ਕਾਰੋਬਾਰ। ਸਤਿਗੁਰੂ ਕਹਿਣ ਲੱਗੇ ਜਿੱਥੇ ਦੁਨਿਆਵੀ ਦਾਤ ਮੰਗਦਾ ਉੱਥੇ ਇਹ ਵੀ ਮੰਗਿਆ ਕਰ ਮੇਰੀ ਝੋਲੀ ਵਿੱਚ ਨਾਮ ਦੀ ਬਾਣੀ ਦੀ ਦਾਤ ਪਾ। ਇਹਨੂੰ ਉੱਤਮ ਦਾਤ ਕਿਹਾ ਮਹਾਰਾਜ ਨੇ। ਸ਼ਬਦ ਬਾਣੀ ਵਿੱਚ ਆਉਂਦਾ ਮੰਗਣਾ, ਮੰਗਣ ਨੀਕਾ, ਨੀਕੇ ਦਾ ਅਰਥ ਚੰਗਾ, ਹਰ ਦਸ ਗੁਰ ਤੇ ਮੰਗਣਾ। ਬਾਕੀ ਮੰਗਾਂ ਵਿੱਚੋਂ ਇਹ ਮੰਗ ਵੀ ਮੰਗ, ਹਰ ਸਿੱਖ ਨੂੰ ਰੋਜ਼ਾਨਾ ਗੁਰੂ ਜੀ ਅੱਗੇ ਆ ਕੇ ਅਰਦਾਸ ਕਰਨੀ ਚਾਹੀਦੀ ਹੈ ਕਿ ਸਤਿਗੁਰੂ ਕਿਰਪਾ ਕਰੋ ਮੇਰੇ ਘਰ ਵਿੱਚ, ਮੇਰੇ ਜੀਵਨ ਅੰਦਰ, ਮੇਰਾ ਪਰਿਵਾਰ, ਮੈਂ ਤੇਰੀ ਕਿਰਪਾ ਨਾਲ ਨਿਤਨੇਮੀ ਬਣ ਜਾਵਾਂ, ਮੇਰੇ ਘਰ ਵਿੱਚ ਗੁਰਸਿੱਖੀ ਆ ਜਾਏ, ਮੇਰੇ ਘਰ ਵਿੱਚ ਗੁਰਬਾਣੀ ਦਾ ਜਪ ਤਪ ਸੇਵਾ ਸਿਮਰਨ ਅੰਮ੍ਰਿਤ ਵੇਲਾ ਆ ਜਾਏ, ਤਾਂ ਜੋ ਮੇਰੇ ਮਨੁੱਖੇ ਜਨਮ ਦਾ ਭਲਾ ਹੋ ਜਾਏਗਾ, ਦੁਨਿਆਵੀ ਪਦਾਰਥ ਇੱਥੇ ਰਹਿ ਜਾਣੇ ਆ। ਤੋ ਮੈਂ ਬੇਨਤੀ ਕਹਿ ਰਿਹਾ ਇੱਥੇ ਸ਼ਬਦ ਵਰਤੇ ਗਜੀ ਖਾਂ ਗਜ ਮਸਤ ਸੋ ਖਾਣ ਮੀਰ ਖਾਨ ਖਾਨ ਜੌਲ ਪਠਾਨ। ਕਹਿਣ ਲੱਗੇ ਦੋ ਪੁੱਤਰਾਂ ਦਾ ਜਨਮ ਇੱਕ ਬੇਗਮ ਦੀ ਕੁੱਖ ਤੋਂ ਹੋਇਆ, ਗਜੀ ਖਾਨ ਤੇ ਗਜ ਮਸਤ ਖਾਨ ਦਾ, ਦੋ ਪੁੱਤਰਾਂ ਦਾ ਜਨਮ ਮੀਰ ਖਾਨ ਤੇ ਖਾਨ ਜੌਲ ਦਾ ਦੂਸਰੀ ਬੇਗਮ ਤੋਂ ਹੋਇਆ। ਦੌਲਤ ਖਾਂ ਗੁਰੂ ਨਾਨਕ ਦੇ ਦਰ ਤੋਂ ਬਖਸ਼ਿਸ਼ਾਂ ਲੈ ਗਿਆ ਹੈ,
1: ਤੈ ਪਟੇ ਵੈ ਚਾਰੋ ਪਾਈ।
0: ਹੌਲੀ ਹੌਲੀ ਉਹ ਚਾਰੋਂ ਪੁੱਤਰ ਦੌਲਤ ਖਾਂ ਦੇ ਜਵਾਨ ਹੋ ਗਏ ਹਨ, ਭਰ ਜਵਾਨੀ ਤੇ ਪਹੁੰਚੇ ਹਨ।
1: ਦਿੱਲੀ ਜਾਏ ਨਵਾਬੀ ਪਾਈ,
0: ਆਖਰ ਉਹਨਾਂ ਭਰ ਜਵਾਨੀ ਵੇਲੇ ਦਿੱਲੀ ਜਾ ਕੇ ਤੇ ਉਹਨਾਂ ਨੂੰ ਨਵਾਬੀਆਂ ਮਿਲੀਆਂ। ਉਹਨਾਂ ਵੇਲਿਆਂ ਵਿੱਚ ਭਾਰਤ ਦੇ 22 ਸੂਬੇ ਸਨ, 22 ਸੂਬਿਆਂ ਦੇ ਵਿੱਚੋਂ ਚਾਰ ਥਾਵਾਂ ਦੀ ਜਿਹੜੀ ਨਵਾਬੀ, ਚਾਰ ਸੂਬਿਆਂ ਦੀ ਹਾਕਮੀ ਇਹ ਦੌਲਤ ਖਾਂ ਦੇ ਚਾਰੇ ਸਪੁੱਤਰਾਂ ਨੂੰ ਮਿਲੀ ਹੈ।
1: ਉਤੀ ਪਤਚਾਈ ਲੋਧੀ ਪਠਾਨਾ।
0: ਹੁਣ ਭਾਈ ਸਾਹਿਬ ਕਹਿੰਦੇ ਉਸ ਵੇਲੇ ਜਿਹੜਾ ਦਿੱਲੀ ਦਾ ਹਾਕਮ ਹੈ ਸਾਰਿਆਂ ਤੋਂ ਉੱਤੇ ਬੈਠਾ ਹੋਇਆ, ਉਹ ਲੋਧੀ ਵੰਸ਼ ਵਿੱਚੋਂ, ਪਠਾਨ ਹੈ ਲੋਧੀਆਂ ਦੀ ਵੰਸ਼ ਵਿੱਚੋਂ ਪਠਾਨ ਹੈ।
1: ਨਾਮ ਸਿਕੰਦਰ ਸਾਹੀ ਸੀ ਕਾਨਾ,
0: ਉਹਦਾ ਨਾਮ ਸੀ ਸਿਕੰਦਰ ਲੋਧੀ। ਨਾਮ ਵੈਸੇ ਉਹਦਾ ਸਿਕੰਦਰ ਹੈ, ਲੋਧੀ ਇਹਨਾਂ ਦੀ ਅੰਸ਼ ਵੰਸ਼ ਕਹਿ ਲਓ, ਤੇ ਪਠਾਨ ਹੈ ਇਹ ਸਿਕੰਦਰ ਲੋਧੀ ਹੈ। ਤੇ ਭਾਈ ਸਾਹਿਬ ਕਹਿੰਦੇ ਇੱਕ ਅੱਖ ਤੋਂ ਇਹ ਕਾਣਾ ਵੀ ਹੈ, ਇਹਦਾ ਜਿਹੜਾ ਇੱਕ ਅੱਖ ਤੋਂ ਕਾਣਾ ਹੈ।
1: ਸੋ ਮੂਓ ਸੁਤ ਬੈਰ ਮੁਖਾਂ ਰਿਓ,
0: ਜਦੋਂ ਸਿਕੰਦਰ ਲੋਧੀ ਚੜ੍ਹਾਈ ਕਰ ਗਿਆ ਤੇ ਇਹਦੀ ਥਾਂ ਤੇ ਇਹਦਾ ਪੁੱਤਰ ਜਿਹਦਾ ਨਾਮ ਹੈ ਬੈਰਮ ਖਾਂ ਲੋਧੀ, ਉਹ ਬੈਰਮ ਖਾਂ ਬਹਿ ਗਿਆ। ਬੈਰਮ ਖਾਂ ਇਹਦੀ ਜਗ੍ਹਾ ਤੇ ਹਾਕਮ ਬਣ ਕੇ ਦਿੱਲੀ ਦਾ ਬੈਠ ਗਿਆ ਹੈ।
1: ਦਿੱਲੀ ਤਖਤ ਉੱਤੇ ਸੋ ਬਿਓ,
0: ਭਾਰਤ ਦੀ ਧਰਤੀ ਤੇ ਦਿੱਲੀ ਤਖਤ ਦਾ ਹੁਕਮਰਾਨ ਬਣਿਆ ਹੈ ਬੈਰਮ ਖਾਂ।
1: ਉਤੋਂ ਖੇਲ ਤੋਂ ਲੜਕਣ ਨਾਲ,
0: ਜਦੋਂ ਇਹ ਬੈਰਮ ਖਾਂ ਤਖਤ ਤੇ ਬੈਠਾ ਇਹਨੇ ਬਹਿੰਦਿਆਂ ਸਾਰ ਕੀ ਕੀਤਾ। ਹੁਣ ਵੇਖੋ ਇਹ ਸਾਰੀ ਵਾਰਤਾ ਸਮਝਾ ਰਹੇ ਨੇ ਭਾਈ ਤਾਰੂ ਸਿੰਘ ਦੀ ਸੰਗਤਾਂ ਨੂੰ। ਬੈਰਮ ਖਾਂ ਨੇ ਬਹਿੰਦਿਆਂ ਕੀ ਕੀਤਾ ਵੀ ਜਿਹੜੇ ਇਹਦੇ ਨਾਲ ਦੇ ਸਾਥੀ ਸਨ ਨਾ, ਜਿਹੜੇ ਬਚਪਨ ਵਿੱਚ ਇਹਦੇ ਨਾਲ ਖੇਡਦੇ, ਇੱਥੇ ਸ਼ਬਦ ਵਰਤਿਆ ਹੁਤੋਂ ਖੇਲ ਤੋਂ ਲੜਕਣ ਨਾਲ, ਉਹਨਾਂ ਲੜਕਿਆਂ ਨੂੰ ਆਪਣੇ ਕੋਲ ਬੁਲਾਇਆ ਜਿਹੜੇ ਇਹਦੇ ਬਚਪਨ ਦੇ ਸਾਥੀ ਸਨ, ਮਿੱਤਰ ਸਨ।
1: ਸੂਬੇ ਕਿੰਨੇ ਸੋਈ ਬਾਲ,
0: ਤੇ ਜਿਹੜੇ ਜਿੰਨੇ ਸੂਬੇ ਸਨ ਇਹਨੇ ਆਪਣੇ ਬਚਪਨ ਦੇ ਸਾਥੀਆਂ ਮਿੱਤਰਾਂ ਨੂੰ ਸੂਬਿਆਂ ਦੇ ਹਾਕਮ ਬਣਾ ਦਿੱਤਾ, ਭਾਵ ਪਹਿਲਾਂ ਵਾਲਿਆਂ ਨੂੰ ਲਾਹ ਦਿੱਤਾ ਤੇ ਉਹਨਾਂ ਆਪਣੇ ਸਾਥੀਆਂ ਨੂੰ ਬਿਠਾ ਦਿੱਤਾ ਹੈ।
1: ਸੋ ਬੰਦੋਬਸਤੋ ਨੈ ਉਨਤੇ ਪੈ,
0: ਹੁਣ ਉਹਨਾਂ ਨੂੰ ਬਿਠਾ ਤੇ ਦਿੱਤਾ ਪਰ ਉਹਨਾਂ ਨੂੰ ਬੰਦੋਬਸਤ ਨਹੀਂ ਕਰਨਾ ਆਉਂਦਾ, ਸੂਬੇ ਕਿਵੇਂ ਚਲਾਉਣੇ ਆ। ਤੁਸੀਂ ਵੇਖੋ ਵੀ ਜਿਨ੍ਹਾਂ ਦਾ ਤਜਰਬਾ ਹੈ, ਜਿਹੜੇ ਪਹਿਲਾਂ ਦੇ ਪਿਤਾ ਦੇ ਵੇਲੇ ਦੇ ਬੈਠੇ ਨੇ ਸਿਕੰਦਰ ਲੋਧੀ ਵੇਲੇ ਦੇ ਹਾਕਮ, ਉਹਨਾਂ ਨੂੰ ਤੇ ਤਜਰਬਾ ਹੈ ਕਈ ਕਈ ਸਾਲਾਂ ਦਾ। ਪਰ ਇਹਨੇ ਬਹਿੰਦਿਆਂ ਸਾਂ ਬੈਰਮ ਖਾਂ ਨੇ ਕੀ ਕੀਤਾ, ਭਾਈ ਸਾਹਿਬ ਕਹਿੰਦੇ ਨੇ ਰਤਨ ਸਿੰਘ ਭੰਗੂ ਕਿ ਉਹਨਾਂ ਨੂੰ ਲਾਹ ਦਿੱਤਾ, ਤਜਰਬਾ ਨਹੀਂ ਵੇਖਿਆ ਕਿਸੇ ਦਾ ਵੀ ਸੂਬਾ ਕਿਵੇਂ ਚੱਲੇਗਾ, ਸਰਕਾਰ ਕਿਵੇਂ ਚੱਲੇਗੀ। ਇਹਨੇ ਆਪਣੇ ਸਾਥੀਆਂ ਨੂੰ ਬਿਠਾ ਦਿੱਤਾ ਤੇ ਉਹਨਾਂ ਨੂੰ ਬੰਦੋਬਸਤ ਨਹੀਂ ਕਰਨਾ ਆਉਂਦਾ ਹੈ।
1: ਪਰ ਸੁਬਨ ਪਰ ਬਦੀ ਲਗਾ,
0: ਤੇ ਜਿਹੜੇ ਪੁਰਾਣੇ ਸੂਬੇਦਾਰ ਸਨ ਉਹਨਾਂ ਪੁਰਾਣੇ ਸੂਬੇਦਾਰਾਂ ਤੇ ਜਿਹੜੇ ਨਵੇਂ ਬਾਲਕੇ ਦੇ ਬਚਪਨ ਦੇ ਸਾਥੀ ਜਿਹੜੇ ਮਿੱਤਰ ਬੈਠੇ ਨੇ, ਉਹਨਾਂ ਨੇ ਬਦੀਆਂ ਦੇ ਇਲਜ਼ਾਮ ਲਾ ਦਿੱਤੇ ਬਦਨਾਮ ਕਰਨ ਵਾਸਤੇ, ਕਈ ਤਰ੍ਹਾਂ ਦੇ ਬਦੀਆਂ ਦੇ ਇਲਜ਼ਾਮ ਲਾਏ ਹਨ।
1: ਸ਼ਾ ਬੈਰਮ ਤਬ ਪਇਓ ਹਕਾਰੇ,
0: ਬੈਰਮ ਖਾਂ ਬਹੁਤਾ ਅਹੰਕਾਰੀ ਹੋ ਗਿਆ, ਤਖ਼ਤ ਤੇ ਬਹਿ ਕੇ ਬਹੁਤਾ ਅਹੰਕਾਰੀ ਹੋ ਗਿਆ ਹੈ।
1: ਪੁਰਾਤਨ ਸੂਬੇ ਉਨ ਬਹੁ ਮਾਰੇ,
0: ਹੁਣ ਉਹਨੇ ਕੀ ਕੀਤਾ, ਆਪਣੇ ਮਿੱਤਰ ਸਾਥੀਆਂ ਨੂੰ ਸੂਬੇ ਦੇ ਹਾਕਮ ਬਣਾ ਦਿੱਤਾ, ਜਿਹੜੇ ਦੇ ਪਿਤਾ ਦੇ ਵੇਲੇ ਦੇ ਸੂਬੇਦਾਰ ਸਨ ਜਿਨ੍ਹਾਂ ਕੋਲ ਤਜਰਬਾ ਸੀ, ਉਹਨਾਂ ਸਾਰਿਆਂ ਨੂੰ ਬਦੀਆਂ ਦੇ ਇਲਜ਼ਾਮ ਲਾ ਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ, ਉਹਨਾਂ ਨੂੰ ਮਾਰ ਦਿੱਤਾ ਹੈ।
1: ਵੀਰ ਜੋਲ ਦੋਏ ਕੰਧ ਚਿੰਨਾਏ,
0: ਹੁਣ ਵੇਖੋ ਗੱਲ ਕਿੱਥੇ ਆ ਗਈ ਇਤਿਹਾਸ ਦੀ। ਜਿਹੜੇ ਦੌਲਤ ਖਾਂ ਦੇ ਚਾਰੋਂ ਪੁੱਤਰ ਜਿਨ੍ਹਾਂ ਕੋਲ ਸੂਬੇਦਾਰੀ ਸੀ, ਗੁਰੂ ਜੀ ਦੇ ਬਚਨਾਂ ਕਰਕੇ ਹੋਏ ਸੀ, ਇਹਨੇ ਉਸ ਵੇਲੇ ਕੀ ਕੀਤਾ, ਬਾਕੀ ਸੂਬਿਆਂ ਸੂਬੇਦਾਰਾਂ ਦੇ ਨਾਲ ਮੀਰ ਜੌਲ ਦੋਏ ਕੰਧ ਚਿੰਨਾਏ, ਜਿਹੜਾ ਭਾਈ ਮੀਰ ਖਾਨ ਸੀ ਤੇ ਖਾਨ ਜੌਲ ਸੀ, ਉਹਨਾਂ ਨੂੰ ਵੀ ਸੂਬਿਆਂ ਅਹੁਦਿਆਂ ਤੋਂ ਲਾ ਕੇ ਤੇ ਕੰਧ ਵਿੱਚ ਚਿੰਨ ਕੇ ਮੌਤ ਦੇ ਘਾਟ ਉਤਾਰਿਆ ਹੈ।
1: ਗਜ ਮਸਤ ਗਾਜੀ ਦੋਏ ਤੇਗੀ ਕਹਾਏ,
0: ਗਜ ਮਸਤ ਤੇ ਗਾਜੀ ਖਾਂ ਜਿਹੜੇ ਦੋ ਸਨ ਦੂਜੇ ਪੁੱਤਰ, ਉਹਨਾਂ ਦੋਨਾਂ ਨੂੰ ਵੀ ਇਹਨੇ ਤਲਵਾਰ ਦੇ ਨਾਲ ਉਹਨਾਂ ਦਾ ਕਤਲ ਕਰ ਦਿੱਤਾ, ਭਾਵ ਚਾਰੋਂ ਪੁੱਤਰ ਦੌਲਤ ਖਾਂ ਦੇ। ਵੇਖੋ ਕਿਹੋ ਜਿਹੇ ਵਰਤਾਰੇ ਵਰਤਦੇ ਨੇ ਸਮੇਂ ਦੇ ਨਾਲ। ਦੌਲਤ ਖਾਂ ਨੇ ਗੁਰੂ ਜੀ ਤੋਂ ਬਖਸ਼ਿਸ਼ ਲੈ ਕੇ ਪੁੱਤਰਾਂ ਦੀ ਦਾਤ ਲਈ, ਕਿਤੇ ਉਹ ਜਾ ਕੇ ਦਿੱਲੀ ਦੇ ਵਜ਼ੀਰ ਬਣ ਗਏ, ਸੂਬੇਦਾਰ ਬਣ ਗਏ। ਜਦੋਂ ਦਿੱਲੀ ਦਾ ਹਾਕਮ ਸਿਕੰਦਰ ਲੋਧੀ ਚੜ੍ਹਾਈ ਕੀਤਾ, ਉਹਦਾ ਪੁੱਤਰ ਬੈਰਮ ਖਾਂ ਬਹਿੰਦਾ, ਉਹ ਸਾਰੇ ਸੂਬੇਦਾਰਾਂ ਨੂੰ ਕਤਲ ਕਰਦਾ, ਉੱਥੇ ਚਾਰੇ ਜਿਹੜੇ ਇਹਦੇ ਪੁੱਤਰ ਨੇ ਸੂਬੇਦਾਰ ਹਾਕਮ, ਇਹਨਾਂ ਨੂੰ ਵੀ ਮੌਤ ਦੇ

0: ਜਦੋਂ ਇਹੋ ਜਿਹਾ ਕੁਛ ਵੈਰਮ ਖਾਂ ਨੇ ਕੀਤਾ ਤੇ ਉਹਦੇ ਰਾਜ ਭਾਗ ਅੰਦਰ ਜਿਹੜੇ ਸਿਆਣੇ ਬੰਦੇ ਸੀ ਨਾ, ਉਹਨਾਂ ਸਿਆਣੇ ਬੰਦਿਆਂ ਨੇ ਕਿਹਾ ਵੀ ਵੈਰਮ ਖਾਂ, ਤੂੰ ਇਹ ਚੰਗਾ ਕਰਮ ਨਹੀਂ ਕਰ ਰਿਹਾ। ਉਹਨੂੰ ਮਤ ਦਿੰਦੇ ਨੇ ਵੀ ਤੂੰ ਇਹ ਸਹੀ ਨਹੀਂ ਕਰ ਰਿਹਾ। ਪੁਰਾਣੇ ਸੂਬੇਦਾਰ ਜਿਨ੍ਹਾਂ ਕੋਲ ਤਜਰਬਾ ਹੈ, ਜਿਹੜੇ ਤੇਰੇ ਬਾਪ ਵੇਲੇ ਦੇ ਅਹੁਦੇਦਾਰ ਨੇ, ਉਹਨਾਂ ਨੂੰ ਲਾਹ ਲਾਹ ਕੇ ਤੂੰ ਅਣਜਾਣ ਬੰਦਿਆਂ ਨੂੰ ਲਾ ਦਿੱਤਾ ਤੇ ਪੁਰਾਣੇ ਬੰਦਿਆਂ ਤੇ ਬਦੀਆਂ ਦੇ ਦੋਸ਼ ਲਾ ਲਾ ਕੇ ਤੂੰ ਮੌਤ ਦੇ ਘਾਟ ਉਤਾਰ ਰਿਹਾ। ਇਹ ਚੰਗੀ ਗੱਲ ਤੂੰ ਨਹੀਂ ਕਰ ਰਿਹਾ ਹੈ।
1: ਬਿਨਾਂ ਪੁਰਾਤਨ ਸੂਰਿਆ ਮੁਲਕ ਨਾ ਸਾਂਭਿਓ ਜਾਤ।
0: ਪੁਰਾਣੇ ਸੂਬੇਦਾਰਾਂ ਤੋਂ ਬਿਨਾਂ ਇਹ ਮੁਲਕ ਨਹੀਂ ਸਾਂਭਿਆ ਜਾਣਾ। ਤੂੰ ਕਰਮ ਮਾੜਾ ਕਰ ਦਿੱਤਾ, ਤੈਨੂੰ ਕੋਈ ਤਜਰਬਾ ਨਹੀਂ, ਤੂੰ ਮਾੜਾ ਕਰਮ ਕਰ ਰਿਹਾ, ਇਹ ਮੁਲਕ ਕਿਵੇਂ ਚੱਲੇਗਾ?
1: ਚੋਪਈ ਅੱਛੀ ਕਹੀ ਉਹਨ ਬੁਰੀ ਬਣਾਈ।
0: ਜਿਹੜੇ ਸਿਆਣੇ ਬੰਦਿਆਂ ਨੇ ਚੰਗੀ ਸਲਾਹ ਦਿੱਤੀ, ਜਿਨ੍ਹਾਂ ਵਿੱਚ ਰਾਏ ਭੋਏ ਵੀ ਹੈ। ਰਾਏ ਭੋਏ ਕਿਹੜਾ? ਜਿਹੜਾ ਗੁਰੂ ਜੀ ਦੀ ਸੇਵਾ ਕਰਕੇ ਤੇ ਦਿੱਲੀ ਦਾ ਵਜ਼ੀਰ ਬਣਿਆ ਸੀ। ਰਾਏ ਭੋਏ ਨੇ ਵੀ ਇਹ ਸਲਾਹ ਦਿੱਤੀ, ਪਰ ਉਹ ਚੰਗੀ ਸਲਾਹ ਬੈਰਮ ਖਾਂ ਨੇ ਚੰਗੀ ਨਹੀਂ ਸਮਝੀ। ਉਹ ਇੰਨਾ ਅਹੰਕਾਰੀ ਹੈ, ਉਹਨੇ ਬੁਰਾ ਬਣਾਇਆ ਹੈ ਚੰਗੀ ਸਲਾਹ ਮਸ਼ਵਰੇ ਦਾ।
1: ਰਾਏ ਭੋਏ ਪੀ ਦਿਓ ਬਰਾਏ,
0: ਉਹਨੇ ਰਾਏ ਭੋਏ ਨੂੰ ਵੀ ਮਰਵਾ ਦਿੱਤਾ। ਰਾਏ ਭੋਏ ਰਾਏ ਬੁਲਾਰ ਦਾ ਪਿਤਾ ਹੈ, ਉਹਨੇ ਰਾਏ ਭੋਏ ਨੂੰ ਵੀ ਮਰਵਾ ਦਿੱਤਾ ਹੈ ਬੈਰਮ ਖਾਂ ਨੇ।
1: ਉਸ ਕੀ ਕਹਿਵਤ ਹੈ ਜਗ ਮਹਾ।
0: ਜਦੋਂ ਕਹਿਣ ਲੱਗੇ ਇਹ ਭਾਣਾ ਵਾਪਰਿਆ, ਕਿੰਨੇ ਬੰਦੇ ਉਹਨੇ ਸੂਬੇਦਾਰ ਮਰਵਾਏ, ਰਾਏ ਭੋਏ ਵਰਗਾ ਦਾਨੀ ਬੰਦਾ, ਫਕੀਰ ਬਿਰਤੀ ਦਾ ਬੰਦਾ ਮਰਵਾਇਆ, ਤੇ ਕਹਿੰਦੇ ਉਸ ਕੀ ਕਹਾਵਤ ਹੈ ਜਗ ਮਾਹੇ। ਫਿਰ ਇਹ ਜਗਤ ਵਿੱਚ ਉਸ ਵੇਲੇ ਪ੍ਰਜਾ ਅੰਦਰ ਇੱਕ ਕਹਾਵਤ ਬਣ ਗਈ ਹੈ,
1: ਹਕੀਮ ਕਈ ਦਰਵੇਸੀ ਆਹੇ।
0: ਫਿਰ ਇਸ ਧਰਤੀ ਦੇ ਦਰਵੇਸ਼ਾਂ ਨੇ ਵੀ ਆ ਕੇ ਕਹਿ ਦਿੱਤਾ, ਕਹਾਵਤ ਬਣ ਗਈ ਮਾਨੋ ਕਿ ਤੈਨੂੰ ਰਾਜ ਭਾਗ ਚਲਾਉਣ ਦੀ ਕੋਈ ਅਕਲ ਨਹੀਂ ਬੈਰਮ ਖਾਂ, ਤੈਨੂੰ ਪਤਾ ਨਹੀਂ ਹੈ, ਤੂੰ ਫਕੀਰ ਬੰਦੇ ਸਿਆਣੇ ਬੰਦਿਆਂ ਨੂੰ ਮੌਤ ਦੇ ਘਾਟ ਉਤਾਰ ਰਿਹਾ, ਤੂੰ ਇੰਨਾ ਨਸ਼ੇ ਵਿੱਚ ਚੂਰ ਹੋ ਗਿਆ। ਪਰ ਅੱਗੋਂ ਇਹ ਅਹੰਕਾਰੀ ਬਿਰਤੀ ਦਾ ਫਿਰ ਅਹੰਕਾਰ ਭਰੇ ਬੋਲ ਆਖਦਾ, ਉਹਨਾਂ ਫਕੀਰਾਂ ਨੂੰ ਵੀ ਕਤਲ ਕਰਦਾ। ਸੋ ਇਹ ਸਾਰਾ ਪ੍ਰਸੰਗ ਭਾਈ ਸਾਹਿਬ ਭਾਈ ਰਤਨ ਸਿੰਘ ਪੰਗੂ ਜੀ ਕਹਿ ਰਹੇ ਨੇ। ਇਹ ਸਾਰਾ ਪ੍ਰਸੰਗ ਮੈਂ ਫਿਰ ਤੁਹਾਨੂੰ ਬੇਨਤੀ ਕਹਿ ਦਿਆਂ, ਭਾਈ ਤਾਰੂ ਸਿੰਘ ਗ੍ਰਿਫਤਾਰੀ ਵਿੱਚ ਹੈ, ਪੜਾਣੇ ਦੀ ਸੰਗਤ ਆਈ ਹੋਈ ਹੈ, ਉੱਥੇ ਸਾਰੀ ਇਹ ਬਾਤ ਚੱਲ ਰਹੀ ਹੈ ਕਿ ਕਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕਰਕੇ ਬਾਬਰ ਨੂੰ ਰਾਜ ਭਾਗ ਬਖਸ਼ਣਾ ਤੇ ਅੱਗੇ ਜਾ ਕੇ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਦਾ ਪ੍ਰਸੰਗ ਵੀ ਆਉਣਾ। ਪਰ ਇੱਥੇ ਇਹ ਗਾਥਾ ਕਹੀ ਕਿਵੇਂ ਕਿਵੇਂ ਗੁਰੂ ਨਾਨਕ ਸਾਹਿਬ ਦੀਆਂ ਬਖਸ਼ਿਸ਼ਾਂ ਲਈਆਂ, ਤੇ ਅਹੰਕਾਰੀ ਬੰਦਾ ਜਦੋਂ ਸੱਤਾ ਤੇ ਬਹਿੰਦਾ ਹੈ, ਇਤਿਹਾਸ ਵਿੱਚੋਂ ਇਹ ਪੱਖ ਵਿਚਾਰਨੇ ਚਾਹੀਦੇ ਨੇ, ਉਹਨੂੰ ਕਰਮ ਧਰਮ ਦਾ ਨਹੀਂ ਪਤਾ ਹੁੰਦਾ, ਬਹੁਤੀ ਵਾਰੀ ਸੱਤਾ ਦੇ ਅਹੰਕਾਰ ਦੇ ਨਸ਼ੇ ਵਿੱਚ ਚੂਰ ਹੋ ਕੇ ਉਹ ਇਸ ਤਰ੍ਹਾਂ ਮਾੜੇ ਕਰਮ ਕਰਦਾ ਹੈ। ਅਗਲਾ ਜਿਹੜਾ ਪ੍ਰਸੰਗ ਹੈ ਉਹ ਆਪਾਂ ਕੱਲ੍ਹ ਰੋਜ਼ ਗੁਰੂ ਕੀ ਕਿਰਪਾ ਨਾਲ ਵਿਚਾਰਾਂਗੇ। ਆਪ ਸਮੁੱਚੀ ਸੰਗਤ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਸ਼ੁਕਰਾਨਾ। ਅਖੀਰਲੀ ਪੰਕਤੀ

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਇਤਿਹਾਸ ਦੀ ਲੜੀਵਾਰ ਕਥਾ ਪੰਥ ਪ੍ਰਸਿੱਧ ਵਿਦਵਾਨ ਗਿਆਨੀ ਹਰਵਿੰਦਰ ਸਿੰਘ ਜੀ ਗੰਗਾਨਗਰ ਵਾਲਿਆਂ ਪਾਸੋਂ ਸਰਵਣ ਕਰ ਰਹੇ ਸੀ। ਗਿਆਨੀ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ। ਹੁਣ ਸਮਾਂ ਹੋਇਆ ਹੈ ਢਾਡੀ ਵਾਰਾਂ ਦਾ। ਪੰਥ ਪ੍ਰਸਿੱਧ ਢਾਡੀ ਜਥਾ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ, ਉਹ ਆਪ ਜੀ ਨੂੰ 8:30 ਵਜੇ ਤੱਕ ਢਾਡੀ ਵਾਰਾਂ ਦੁਆਰਾ ਇਤਿਹਾਸ ਨਾਲ ਜੋੜਨਗੇ। ਆਓ ਇਸੇ ਤਰ੍ਹਾਂ ਸਜ ਕੇ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਸੀਂ ਦੂਰੋਂ ਚੱਲ ਕੇ ਮੰਗਤੇ ਆਏ ਆ ਤੇਰੇ ਚਰਨੀ ਸੀਸ ਝੁਕਾਏ। ਤੂੰ ਦਾਤਾ ਬਖਸ਼ਣਹਾਰਾ, ਤੇਰੇ ਬੈਲਣਾ ਪਾਰ ਤਾਰਾ। ਦਾਤ ਨਾਮ ਦੀ ਝੋਲੀ ਪਾ ਦਿਓ, ਸੁੱਤੇ ਸਾਡੇ ਭਾਗ ਜਗਾ ਦਿਓ। ਪਿਰਤਪਾਲ ਰਜੋਈ ਕਰਦਾ, ਨਹੀਂ ਤੇਰੇ ਬੈਣਾ ਪਾਰਸ ਦਾ ਸਰਦਾ। ਮੇਰੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਅਤਿ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਪਾਤਸ਼ਾਹ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠਦਿਆਂ ਨਾਮ ਜਪਦਿਆਂ ਬਾਣੀ ਪੜ੍ਹਦਿਆਂ ਇਕਾਗਰਤਾ ਬਣਾਉਂਦਿਆਂ ਹੋਇਆਂ ਦੋਨੇ ਹੱਥ ਜੋੜ ਕੇ ਸੀ ਝੁਕਾਉਂਦਿਆਂ ਸਤਿਗੁਰਾਂ ਨੂੰ ਫਤਿਹ ਦੀ ਸਾਂਝ ਪ੍ਰਾਪਤ ਕਰੀਏ। ਪਿਆਰ ਤੇ ਸਤਿਕਾਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਗਿਆਨੀ ਜੀ, ਗਿਆਨੀ ਹਰਵਿੰਦਰ ਸਿੰਘ ਜੀ ਗੰਗਾਨਗਰ ਵਾਲੇ, ਆਪ ਸੰਗਤਾਂ ਨੂੰ ਗੁਰਮਤ ਵਿਚਾਰਾਂ ਨਾਲ ਕਥਾ ਵਿਚਾਰਾਂ ਦੇ ਨਾਲ ਜੋੜਨਾ ਕਰ ਰਹੇ ਸਨ। ਸੁਣ ਹਰ ਕਥਾ ਤਾਰੀ ਮੈਲ, ਜਿਵੇਂ ਕੱਪੜੇ ਨੂੰ ਸਰਫ ਸੋਡਾ ਕੱਪੜੇ ਨੂੰ ਸਾਫ਼ ਕਰ ਦਿੰਦਾ ਨਾ, ਮੂਤ ਪਲੀਤੀ ਕੱਪੜ ਹੋਏ, ਦੇ ਸੋ ਬੋਣ ਲਈਏ ਉਹ ਧੋਏ। ਭਰੀਏ ਮੱਤ ਪਾਪਾਂ ਕਹਿ ਸੰਗ, ਉਹ ਧੋਪੈ ਨਾਵੈ ਕਹਿ ਰੰਗ। ਇੱਕ ਤਾਂ ਆਹ ਤਨ ਕੱਜਣ ਵਾਲਾ ਕੱਪੜਾ ਪਹਿਣਦੇ ਹਾਂ ਅਸੀਂ, ਜਿਹਦੇ ਸਦਾ ਤਨ ਢੱਕਣਾ, ਤੇ ਇੱਕ ਸਰੀਰ ਨੂੰ ਵੀ ਮਹਾਰਾਜ ਨੇ ਕੱਪੜਾ ਲਿਖਿਆ, ਕੱਪੜ ਰੂਪ ਸਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ। ਆ ਸਰੀਰ ਵੀ ਕੱਪੜਾ, ਇਹਨੂੰ ਖੇਤ ਵੀ ਲਿਖਿਆ, ਗ੍ਰਹਿ ਵੀ ਲਿਖਿਆ, ਸ਼ਹਿਰ ਵੀ ਲਿਖਿਆ, ਘਰ ਵੀ ਲਿਖਿਆ, ਪਿੰਡ ਵੀ ਲਿਖਿਆ ਤੇ ਕੱਪੜਾ ਵੀ ਲਿਖਿਆ। ਕੱਪੜ ਰੂਪ ਸਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪ ਹੀ ਕੀਤਾ ਪਾਵਣਾ। ਹੁਕਮ ਕੀ ਇਧਰ ਭਾਵਦੇ ਰਾਹ, ਭੀੜੇ ਅੱਗੇ ਜਾਵਣਾ, ਨੰਗਾ ਦੋਜਕ ਚੱਲਿਆ ਤਾਂ ਜਿਸੇ ਖਰਾ ਡਰਾਵਣਾ, ਕਰ ਔਗਣ ਪਛੋ ਤਾਵਣਾ। ਇਹ ਸਰੀਰ ਰੂਪੀ ਕੱਪੜਾ ਨਾ ਜਿਹੜਾ, ਚੋਲੇ ਜਨ ਕੇ ਰਤੜੇ ਕੰਤ ਤਨਾ ਕੈ ਪਾਸ। ਇੱਥੇ ਉੱਪਰਲੇ ਚੋਲਿਆਂ ਦੀ ਉੱਪਰਲੇ ਪਹਿਰਾਵੇ ਦੀ ਗੱਲ ਨੀ ਕਹੀ ਮਹਾਰਾਜ ਨੇ, ਕਹਿੰਦੇ ਜਿਨ੍ਹਾਂ ਦੇ ਸਰੀਰ ਰੂਪੀ ਚੋਲੇ ਨਾਮ ਚਰੰਗੇ ਗਏ, ਰੱਬ ਦੀ ਮੌਜ ਚਰੰਗੇ ਗਏ, ਰਜਾ ਚਰੰਗੇ ਗਏ, ਉਹ ਫਿਰ ਉਹਨਾਂ ਨੂੰ ਕੀ ਦਾਗ ਨੀ ਲੱਗਦਾ। ਮੈਲਾ ਕਦੇ ਨਾ ਹੋ ਗਈ ਨਾ ਲੱਗੇ ਦਾਗਾ। ਅਕਾਲ ਪੁਰਖਾਂ ਅੰਤਰਜਾਮੀ ਪਾਤਸ਼ਾਹ ਸਦਾ ਮੇਰਾਂ ਦਾ ਮੀਂਹ ਵਰਸਾਉਂਦੇ ਆਪਣੇ ਸੇਵਕਾਂ ਤੇ। ਧੰਨ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ ਚ ਧਿਆਨ ਧਰੀਏ, ਇਕਾਗਰਤਾ ਬਣਾਈਏ, ਗੁਰੂ ਪਾਤਸ਼ਾਹ ਦੇ ਚਰਨਾਂ ਚ ਬਿਰਤੀਆਂ ਲੈ ਚੱਲੀਏ, ਕਿਉਂਕਿ ਬਿਰਤੀ ਜੋੜਨ ਦਾ ਬੜਾ ਮਹੱਤਵ ਹੈ, ਧਿਆਨ ਨਾਲ ਸੁਣਨ ਦਾ ਬੜਾ ਮਹੱਤਵ ਆ, ਗੁਰਬਾਣੀ ਨੂੰ ਪੜ੍ਹਨ ਦਾ ਸੁਣਨ ਦਾ ਵਿਚਾਰਨ ਦਾ ਡਾਢਾ ਫਾਲਾ ਹੈ। ਮੇਰੇ ਸਤਿਗੁਰੂ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਸੰਘਰਾਣੇ ਦੀ ਧਰਤੀ ਤੇ ਗਏ ਹੋਏ ਹੈ। ਦਲ ਭੰਜਨ ਗੁਰ ਸੂਰਮਾ ਮੇਰਾ ਪਾਤਸ਼ਾਹ ਜਿਹੜੇ ਜਿਹੜੇ ਨਗਰਾਂ ਚ ਚਰਨ ਪਾਉਂਦੇ ਆ ਤੇ ਨਗਰਾਂ ਦੀਆਂ ਸੰਗਤਾਂ ਮਹਾਰਾਜ ਨੂੰ ਤੱਕਦੀਆਂ ਦੇਖਦੀਆਂ ਦਰਸ਼ਨ ਕਰਦੀਆਂ ਹੀ ਰਹਿ ਜਾਂਦੀਆਂ, ਕਿਉਂਕਿ ਮਹਾਰਾਜ ਦਾ ਕੱਦ ਕਾਠ ਬੜਾ ਉੱਚਾ ਲੰਬਾ ਹੈ। ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰੂ ਜੀ ਸਰੂਪ ਤੋਂ ਬੜੇ ਸੋਹਣੇ ਨੇ, ਸੋਹਣੇ ਨੱਕ ਜਨ ਲੰਬੜੇ ਵਾਲਾਂ ਕੰਚਨ ਕਾਇਆ ਸੋਨੇ ਕੀ ਢੱਲ। ਮੇਰਾ ਹਰ ਪ੍ਰਭ ਸੁੰਦਰ ਜੀ ਮੈਂ ਸਾਰ ਨਾ ਜਾਣੀ, ਰੱਬਾ ਜਿਹੜਾ ਸਾਡਾ ਸੁੰਦਰ ਹੈ, ਪਰਮਾਤਮਾ ਜਿਹੜਾ। ਅਕਾਲ ਪੁਰਖ ਦਾ ਨਿਰਾਲਾ ਰੂਪ ਆ, ਦੁਨੀਆਂ ਦੇ ਸਾਰੇ ਰੂਪਾਂ ਤੋਂ ਉੱਪਰਾ ਰੂਪ ਤੇਰਾ ਅਗੰਮ ਹੈ, ਅਨੂਪ ਤੇਰਾ ਦਰਸਾਰਾ, ਅਗੰਮ ਰੂਪ ਉਹਦੀ ਸ਼ਕਤੀ ਦੀ, ਉਹਦੀ ਪਾਵਰ ਦੀ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ ਵੀ ਰੱਬ ਦੀ ਪਾਵਰ ਕਿੰਨੀ ਕੁ ਹੋਵੇਗੀ। ਮਾਤਾ ਸੁਲੱਖਣੀ ਜੀ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਜਾਂਦੇ ਹੈ
ਤੇ ਜਿੱਥੇ ਹੋਰ ਸੰਗਤਾਂ ਕਤਾਰ ਵਿੱਚ ਖੜੀਆਂ ਏ ਦਰਸ਼ਨ ਦਦਾਰਿਆਂ ਵਾਸਤੇ, ਇਹ ਮਾਤਾ ਵੀ ਜਾ ਖੜੀ। ਰੱਬ ਤਾਂ ਜਾਣੀ ਜਾਣਾ, ਪਰਮਾਤਮਾ ਵਾਹਿਗੁਰੂ। ਇੱਥੇ ਗੁਰੂ ਦੀ ਗੋਦ ਚ ਆਉਣੇ ਆ ਤੇ ਸਾਡੇ ਮਾਲਕ ਨੂੰ ਸਾਡਾ ਪਤਾ ਵੀ ਇਹ ਕਿੰਨਾ ਕੁ ਚੰਗਾ, ਕਿੰਨਾ ਕੁ ਮਾੜਾ, ਕਿੰਨਾ ਕੁ ਨਿਤਨੇਮੀ ਆ, ਕਿੰਨਾ ਕੁ ਸੇਵਾਦਾਰ ਆ, ਕਿੰਨਾ ਕੁ ਪੁੰਨੇ ਦਾਨੀ ਆ, ਭਜਨ ਵਾਲਾ ਏ। ਇਹ ਗੁਰੂ ਦੇ ਹੱਥੀ ਡੋਰਾਂ, ਕਿਸੇ ਤੋਂ ਥੋੜੀ ਸੇਵਾ ਕਰਾ ਲੈਂਦਾ, ਕਿਸੇ ਤੋਂ ਬਾਹਲੀ ਕਰਾ ਲੈਂਦਾ। ਸੇਵਾ ਵਿੱਤ ਅਨੁਸਾਰ ਹੈ, ਜਿਹਦੀ ਕਮਾਈ ਥੋੜੀ ਉਹ ਥੋੜੀ ਕਰਦਾ ਹੈ, ਤੇ ਜਿਹਦੀ ਕਮਾਈ ਵੱਧ ਉਹ ਕਮਾਈ ਵੱਧ ਕਰ ਲਾ ਦਿੰਦਾ ਸੇਵਾ ਦੇ। ਪਰ ਪ੍ਰਮਾਣ ਉਹ ਹੈ ਜਿਹੜੀ ਸੇਵਾ ਕਰਕੇ ਕਹੀਏ ਮਹਾਰਾਜ ਅਸੀਂ ਨਹੀਂ ਕੀਤਾ, ਤੁਹਾਡੀ ਮਾਇਆ ਸੀ, ਤੁਹਾਡੀਆਂ ਸੰਗਤਾਂ ਵਾਸਤੇ ਲੈ ਆਏ ਹਾਂ, ਅਸੀਂ ਕੁਝ ਨਹੀਂ ਕੀਤਾ। ਸੱਚੇ ਪਾਤਸ਼ਾਹ ਜੀ ਉਹ ਕਰੇ ਕਰਾਵੇ ਆਪਣਾ ਆਪ, ਜਿਹੜਾ ਗੁਰੂ ਆ, ਰੱਬ ਆ, ਪਰਮੇਸ਼ਰ ਆ, ਉਹ ਕਰਨ ਕਰਾਵਣ ਹਾਰ ਆ ਪਰਮਾਤਮਾ। ਸੇਵਾ ਥੋੜੀ ਮੰਗਣ ਬਹੁਤਾ, ਕਈ ਵਾਰੀ ਸੇਵਾ ਥੋੜੀ ਹੋ ਜਾਂਦੀ ਆ, ਮੰਗਣਾ ਵੱਧ ਪੈਂਦਾ ਸਾਨੂੰ ਰੱਬ ਤੋਂ, ਤੇ ਰੱਬ ਫੇਰ ਵੀ ਨਹੀਂ ਕਹਿੰਦਾ ਵੀ ਤੁਸੀਂ ਮੰਗੇ ਹੋਣਾ, ਕਿਉਂਕਿ ਪਰਮੇਸ਼ਰ ਆ ਜਿਹੜਾ ਦਿਆਲੂ ਕਿਰਪਾਲੂ ਆ, ਜੋ ਮੰਗਿਆ ਠਾਕਰੇ ਆਪਣੇ ਤੇ ਸੋਈ ਸੋਈ ਦੇਵੇ। ਮਾਤਾ ਸੁਲੱਖਣੀ ਜੀ ਦੀ ਗੱਲ ਕਰੀਏ, ਅੰਮ੍ਰਿਤ ਵੇਲੇ ਦੇ ਇਤਿਹਾਸ ਦੇ ਵਿੱਚ ਆਪਾਂ ਗੁਰੂ ਦੇ ਚਰਨਾਂ ਕਮਲਾਂ ਵਿੱਚ ਸੇਵਾਵਾਂ ਨਿਭਾਉਂਦੇ ਹੋਏ ਮਾਤਾ ਜੀ ਦੇ ਚੱਬੇ ਨਗਰ ਦੀ ਗੱਲ ਕੀਤੀ ਹੈ, ਤੇ ਮਾਤਾ ਜੀ ਜਿਵੇਂ ਆਂਢ ਗੁਆਂਢ ਦੇ ਰਿਸ਼ਤੇਦਾਰਾਂ ਦੇ ਕਹਿਣ ਤੇ ਉਹਨੇ ਪੀਰ ਵੀ ਮਨਾਏ, ਰੋਟ ਵੀ ਲਾਏ, ਲਾਲਾ ਵਾਲੇ ਦੀਆਂ ਸੁੱਖਾਂ ਵੀ ਦਿੱਤੀਆਂ, ਗੁੱਗਿਆਂ ਦੀ ਪੂਜਾ ਵੀ ਕੀਤੀ, ਖੰਮਣੀਆਂ ਵੀ ਬਣਾਈਆਂ, ਪੱਤਰੀਆਂ ਵੀ ਖਿਲਾਈਆਂ, ਕੋਈ ਛੱਡੀ ਨਹੀਂ ਕਸਰ। ਤੇ ਜਦੋਂ ਸਾਰਿਆਂ ਦਰਾਂ ਤੋਂ ਗਾਹ ਕੇ ਬੰਦਾ ਆ ਜਾਵੇ ਨਾ, ਫਿਰ ਇੱਕ ਅਦਾਰਾ ਹੈ, ਉਹ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਅਦਾਰਾ, ਜਿੱਥੇ ਢੋਈ ਮਿਲਦੀ ਹੈ ਨਾ ਮਾਣਿਆਂ ਨੂੰ ਮਾਣ ਮਿਲਦਾ, ਨਤਾਣਿਆਂ ਨੂੰ ਤਾਣ। ਭਾਈ ਗੁਰਦਾਸ ਜੀ ਨੇ ਮੇਰੇ ਪਾਤਸ਼ਾਹ ਦੇ ਚਰਨਾਂ ਕਮਲਾਂ ਵਿੱਚ ਸਰੋਂਦੀ ਹੋਈ ਬੀਬੀ ਨੂੰ, ਸੁਲੱਖਣੀ ਨੂੰ ਭੇਜਿਆ, ਤਕਰੀਬਨ ਉਮਰ 50-52 ਸਾਲ ਦੇ ਨੇੜੇ ਤੇੜਾ। ਭਾਈ ਗੁਰਦਾਸ ਜੀ ਨੇ ਸਾਰੀ ਦੁੱਖ ਭਰੀ ਕਹਾਣੀ ਸੁਣੀ ਤੇ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕਰਨ ਵਾਸਤੇ ਭੇਜਿਆ ਮਾਤਾ ਜੀ ਨੂੰ, ਮਾਤਾ ਜੀ ਦਰਬਾਰ ਹੈ ਗੁਰੂ ਨਾਨਕ ਦੇਵ ਜੀ ਦਾ, ਮੈਂ ਤਾਂ ਅੱਜ ਤੱਕ ਦੇਖਿਆ ਨਹੀਂ ਵੀ ਕੋਈ ਖਾਲੀ ਮੁੜਿਆ ਹੋਵੇ, ਜੋ ਆਵੇ ਸੋ ਰਾਜੀ ਜਾਵੇ, ਇਹ ਦਰਬਾਰ ਤੋਂ ਜੋ ਮੰਗਿਆ ਠਾਕਰ ਆਪਣੇ ਤੇ ਸੋਈ ਸੋਈ ਦੇਵੇ, ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਬਸ ਹੈ ਕੰਮ ਤੇ ਨਾ। ਹਾਂ, ਸਾਡਾ ਇਮਤਿਹਾਨ ਲੰਬਾ ਹੋ ਸਕਦਾ, ਇਮਤਿਹਾਨ ਦਾ ਜਿਹੜਾ ਸਮਾਂ ਨਾ ਉਹ ਲੰਬਾ ਹੋ ਸਕਦਾ, ਪਰ ਇੱਥੇ ਕੀਤੀ ਹੋਈ ਅਰਦਾਸ ਨਹੀਂ ਵਿਰਥੀ ਜਾਂਦੀ, ਇੱਥੇ ਮੰਗੇ ਹੋਏ ਸੁੱਖ ਸਾਡੀ ਜ਼ਿੰਦਗੀ ਦੇ ਵਿੱਚ ਪ੍ਰਸੰਨਤਾ ਲੈ ਕੇ ਆਉਂਦੇ ਹੈ, ਖੁਸ਼ੀਆਂ ਲੈ ਕੇ ਆਉਂਦੇ ਹੈ। ਇਹ ਸੁੱਖਾਂ ਦਾ ਖਜ਼ਾਨਾ, ਸੁੱਖਾਂ ਦਾ ਘਰ ਹੈ, ਤੁਮਰੀ ਕਿਰਪਾ ਮੈਂ ਸੁੱਖ ਕਨੇਰੀ। ਮੇਰੇ ਪਾਤਸ਼ਾਹ ਦੇ ਜਦੋਂ ਦਿਦਾਰੇ ਕੀਤੇ ਨਾ ਮਾਤਾ ਜੀ ਨੇ, ਦਰਸ਼ਨ ਕੀਤੇ ਤੇ ਤਨ ਮਨ ਠਰ ਗਿਆ, ਨਦਰੀ ਨਦਰ ਨਿਹਾਲ ਹੋ ਗਈ, ਐਸੀ ਭੁੱਖ ਕਦੇ ਪਹਿਲਾਂ ਨਹੀਂ ਸੀ ਮਿਟੀ ਜਿਹੜੀ ਅੱਜ ਮਾਤਾ ਸੁਲੱਖਣੀ ਦੀ ਭੁੱਖ ਮਿਟ ਚੁੱਕੀ ਹੈ ਮਹਾਰਾਜ ਦੇ ਦਰਸ਼ਨ ਕਰਕੇ। ਉਹਦੇ ਮਨ ਨੂੰ ਮਹਿਸੂਸ ਹੋਇਆ ਵੀ ਮਨਾ ਐਸੇ ਆਨੰਦ, ਐਸੀ ਪ੍ਰਸੰਨਤਾ, ਐਸੀ ਖੁਸ਼ੀ ਦੀ ਲਹਿਰ ਦੌੜ ਰਹੀ ਆ ਮਨ ਦੇ ਅੰਦਰ ਗੁਰੂ ਜੀ ਦੇ ਦਰਸ਼ਨ ਦਿਦਾਰੇ ਕਰਕੇ, ਕਿਉਂਕਿ ਜਿਹੜੀ ਨਾਮ ਦੀ ਲਹਿਰ ਆ ਨਾ ਉਹਨੂੰ ਨਾਮ ਜਪਣ ਵਾਲੇ ਹੀ ਅਨੁਭਵ ਕਰ ਸਕਦੇ ਆ। ਮਾਤਾ ਜੀ ਨੂੰ ਅੰਦਾਜ਼ਾ ਹੋ ਗਿਆ ਵੀ ਇਹ ਸੱਚਾ ਦਾਰਾ, ਇੱਥੋਂ ਕੁਝ ਨਾ ਕੁਝ ਮੈਨੂੰ ਮਿਲੇਗਾ। ਮੈਂ ਬੇਨਤੀ ਕਰਾਂਗੀ ਮੇਰੇ ਪਾਤਸ਼ਾਹ ਦੇ ਚਰਨਾਂ ਕਮਲਾਂ ਵਿੱਚ ਪੁੱਤਰ ਪ੍ਰਾਪਤੀ ਦੇ ਲਈ, ਤੇ ਮਹਾਰਾਜ ਬਖਸ਼ਿਸ਼ਾਂ ਕਰਨਗੇ, ਬਖਸ਼ਿਸ਼ਾਂ ਮੇਰਾ ਕਰਨਗੇ ਸਤਿਗੁਰੂ ਜੀ। ਵਾਰੀ ਆਉਣ ਤੇ ਮਾਤਾ ਨੇ ਮੱਥਾ ਟੇਕਿਆ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ, ਹੱਥ ਜੋੜੇ ਹੈ, ਬੇਨਤੀ ਕੀਤੀ ਹੈ, ਕਹਿੰਦੀ ਮਹਾਰਾਜ ਤੁਹਾਡਾ ਦਿੱਤਾ ਬੜਾ ਕੁਝ ਹੈ, ਘਰੇ ਮਾਲ ਡੰਗਰ ਨੇ, ਖੇਤੀਬਾੜੀ ਹੈ, ਧਨ ਦੌਲਤਾਂ ਨੇ, ਚੰਗੇ ਰਾਜੇ ਮਹਾਰਾਜਾ ਨਾਲ ਵਹਿਣੀ ਉੱਠਣੀ ਹੈ, ਚੰਗਾ ਔਰ ਸੁੱਖ ਆ ਦੁਨੀਆਂ ਦੇ ਵਿੱਚ, ਘਰੇ ਬੜਾ ਕੁਝ ਹੈ। ਮਾਤਾ ਜੀ ਕਹਿੰਦੇ ਤੁਹਾਡੀ ਕਿਰਪਾ ਨਾਲ ਤੁਹਾਡਾ ਦਿੱਤਾ ਹੋਇਆ। ਤੇ ਮਹਾਰਾਜ ਕਹਿੰਦੇ ਮਾਤਾ ਜੀ ਫਿਰ ਮੰਗਣ ਕੀ ਆਏ ਹੋ,
ਕਹਿੰਦੀ ਪੁੱਤਰ ਦੀ ਦਾਤ ਮੰਗਣ ਆਈ ਹੈ, ਬੱਚੇ ਦੀ ਦਾਤ ਮੰਗਣ ਆਈ ਹੈ। ਜੇ ਤੂੰ ਟੁੱਠਾ ਕਿਰਪਾ ਨਧਾਨ, ਨਾ ਦੂਜਾ ਦਖਾਲ, ਇਹਾਂ ਪਾਈ ਮੂੰਹ ਦਾਤੜੀ, ਨਿਤ ਹਿਰਦੇ ਰੱਖਾਂ ਸੰਭਾਲ। ਮੇਰੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਅਕਾਲ ਪੁਰਖ ਕਹਿੰਦੇ ਮਾਤਾ ਜੀ ਕਿਸ ਤਰ੍ਹਾਂ ਆਏ ਹੋ, ਤੇ ਮਾਤਾ ਜੀ ਨੇ ਸਾਰੀ ਗੱਲ ਦੱਸੀ ਵੀ ਉਮਰ ਵਡੇਪੇ ਵੱਲ ਆ ਗਈ ਹੈ, ਘਰ ਬਾਰ ਦਾ ਕੋਈ ਕਾਰੋਬਾਰ ਸਾਂਭਣ ਵਾਲਾ ਹੈ ਨਹੀਂ, ਕੋਈ ਸਾਡਾ ਵਾਰਸ ਨਹੀਂ, ਘਰੇ ਬੜੇ ਨੌਕਰ ਚਾਕਰ ਸਭ ਕੁਝ ਆ, ਪਰ ਝੋਰਾ ਇਸ ਗੱਲ ਦਾ ਖਾਂਦਾ ਪੁੱਤ ਨਾ ਧੀ ਕੁੱਖ ਦੇ ਵਿੱਚੋਂ ਨਹੀਂ ਖੇਡੇ, ਜਨਨੀ ਜਨੇ ਤਾਂ ਭਗਤ ਜਾਣਾ, ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਝ ਰਹੇ ਕਹੇ ਗਵਾਵੈ ਨੂਰ, ਮਾਵਾਂ ਭਾਵੇਂ ਹੋਵਣ ਪਰੀਆਂ, ਨਾਲ ਹੁਸਨ ਦੇ ਗੱਜ ਗੱਜ ਭਰੀਆਂ, ਚੰਗੀ ਘਰੀ ਵਿਆਹੀਆਂ ਬਰੀਆਂ, ਪਹਿਨਣ ਪੱਟ ਹਟਾਵਣ ਜਰੀਆਂ, ਪਰ ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਗਾਲ ਲਾਲਾਂ ਦਾ ਹਾਰ ਨਾ ਹੋਵੇ। ਔਰਤ ਰਾਣੀ ਪਟਰਾਣੀ ਮਹਾਰਾਣੀ ਹੋਵੇ ਪਰ ਜੇ ਉਹਦੀ ਕੁੱਖ ਨਹੀਂ ਸਲੱਖਣੀ ਹੁੰਦੀ, ਆਪਣੇ ਆਪ ਨੂੰ ਧਰਤੀ ਦੇ ਬੋਝ ਸਮਝਦੀ ਹੈ। ਤੇ ਮਹਾਰਾਜ ਮਸਤਕ ਪੜਿਆ ਪਾਤਸ਼ਾਹ ਨੇ ਮਾਤਾ ਜੀ ਨੂੰ, ਕਹਿੰਦੇ ਹੈ ਕਹਿੰਦੇ ਮਾਤਾ ਜੀ ਜਿਹੜਾ ਲਖਾਰੀ ਆ ਨਾ ਰੱਬ ਨਿਰੰਕਾਰ, ਜਿਹੜਾ ਸਾਡੀ ਸਾਰੇ ਜੀਵਨ ਦੀ ਲਿਖਤ ਤਿਆਰ ਕਰਦਾ ਹੈ, ਉਹਨੇ ਤੇਰੇ ਕਰਮਾਂ ਦੇ ਵਿੱਚ ਪੁੱਤਰ ਦੀ ਦਾਤ ਨਹੀਂ ਲਿਖੀ, ਲਿਖਣ ਹਾਰੇ ਨੇ, ਸਿਰਜਣ ਹਾਰੇ ਨੇ, ਸਾਰੀ ਦੁਨੀਆ ਦਾ ਜਿਹੜਾ ਪਾਲਣ ਹਾਰ ਹੈ, ਤੁਹਾਡੇ ਕਰਮਾਂ ਚ ਕੋਈ ਬੱਚਾ ਨਹੀਂ। ਮਾਤਾ ਜੀ ਦਾ ਫਿਰ ਦਿਲ ਟੁੱਟ ਗਿਆ ਵੀ ਮਨਾ, ਇੱਕੋ ਇੱਕ ਤਾਂ ਆਸ ਰਹਿੰਦੀ ਸੀ, ਇੱਕੋ ਇੱਕ ਦਾ ਦੁਆਰਾ ਰਹਿੰਦਾ ਸੀ, ਤੇ ਜਿਹੜੇ ਦੁਆਰੇ ਦੀਆਂ ਸਹਿਬਤ ਸਲਾਹਾਂ, ਗੁਰੂ ਨਾਨਕ ਦੇ ਘਰ ਦੀ ਵਡਿਆਈ, ਜਿਹੜੇ ਦਰ ਤੋਂ ਮੈਂ ਸੁਣਿਆ ਸੀ ਖਲਗੀ ਨਹੀਂ ਜਾਂਦੇ, ਤੇ ਉਸ ਦਰ ਤੋਂ ਵੀ ਅੱਜ ਹੰਕਾਰ ਹੋ ਗਿਆ। ਮੇਰੇ ਪਾਤਸ਼ਾਹ, ਮੇਰੇ ਮਹਾਰਾਜ, ਮੇਰੇ ਸਤਿਗੁਰੂ ਜੀ ਕਹਿ ਰਹੇ ਨੇ ਵੀ ਤੇਰੇ ਤਾਂ ਕਰਮਾਂ ਦੇ ਵਿੱਚ ਹੀ ਪੁੱਤਰ ਨਹੀਂ, ਪੁੱਤਰ ਨਹੀਂ ਕਰਮਾਂ ਵਿੱਚ ਤੇਰੇ, ਸਤਿਗੁਰੂ ਜੀ ਫਰਮਾਉਂਦੇ ਤੇਰੇ ਵਰਗੇ ਲੱਖਾਂ ਲੋਕੀ ਰੱਬ ਨੂੰ ਫਿਰ ਨਾ ਮਨਾਉਂਦੇ, ਪੁੱਤਰ ਨਹੀਂ ਕਰਮਾਂ ਵਿੱਚ ਤੇਰੇ, ਸਤਿਗੁਰੂ ਜੀ ਫਰਮਾਉਂਦੇ ਤੇਰੇ ਵਰਗੇ ਲੱਖਾਂ ਲੋਕੀ ਰੱਬ ਨੂੰ ਫਿਰ ਨਾ ਮਨਾਉਂਦੇ। ਆਓ ਮਹਾਰਾਜ ਜਿਵੇਂ ਸਲੱਖਣੀ ਨੂੰ ਕੁਝ ਬੋਲ ਕਹਿੰਦੇ ਸਾਥੀ ਜੀ ਇਉਂ ਕਹਿ ਰਹੇ ਨੇ।

ਕਈ ਵਾਰੀ ਇਮਤਿਹਾਨ ਦੀਆਂ ਘੜੀਆਂ ਲੰਬੀਆਂ ਹੋ ਜਾਂਦੀਆਂ, ਸਬਰ ਰੱਖਣਾ ਪੈਂਦਾ। ਗੁਰੂ ਨਾਨਕ ਦੇਵ ਮਹਾਰਾਜ ਦੇ ਘਰੋਂ ਮਿਲਦਾ ਸਭ ਕੁਝ ਹੈ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੇ ਕੁੱਕਰ ਬਣ ਕੇ, ਮੰਗਤੇ ਬਣ ਕੇ, ਗੋਲੇ ਬਣ ਕੇ ਬਹਿ ਜਾਈਏ, ਜਦੋਂ ਇਹ ਕਹੀਏ ਪਾਤਸ਼ਾਹ ਮੈਂ ਹੋਰ ਪੈਥਾ ਹੋ ਨਹੀਂ, ਮੈਨੂੰ ਕੋਈ ਹੋਰ ਦੁਆਰਾ ਨਹੀਂ ਦੱਸਦਾ, ਹੋਰ ਕੋਈ ਜਗ੍ਹਾ ਨਹੀਂ ਦੱਸਦੀ, ਜਿਸ ਪੈ ਕਰੋ ਬੇਨਤੀ, ਕਿਹਦੇ ਅੱਗੇ ਜਾ ਕੇ ਬੇਨਤੀਆਂ ਕਰਾਂ, ਮੇਰੇ ਪਾਤਸ਼ਾਹ ਮੇਰਾ ਤਾਂ ਦੁੱਖ ਤੇ ਸੁੱਖ ਤੁਹਾਡੇ ਚਰਨਾਂ ਕਮਲਾਂ ਵਿੱਚ ਹੀ ਹੈ। ਤੁਮਰੀ ਕਿਰਪਾ ਮੈਂ ਸੁੱਖ ਘਨੇਰੇ, ਜੇ ਤੁਹਾਡੀ ਕਿਰਪਾ ਹੋਵੇ ਘਨੇਰੇ ਸੁੱਖ ਮਿਲਦੇ ਆ। ਜੋ ਮੰਗੈ ਠਾਕਰੇ ਆਪਣੇ ਤੇ ਸੋਈ ਸੋਈ ਦੇਵੈ, ਇੱਛਾ ਪੂਰਕ ਸਰਬ ਸੁੱਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾ। ਕਈ ਵਾਰੀ ਆਪਾਂ ਵੀ ਰੱਬ ਨਾਲ ਰੁੱਸ ਜਾਂਦੇ ਹਾਂ ਵੀ ਰੱਬ ਨੇ ਆਹ ਕਿਉਂ ਕੀਤਾ ਤੇ ਆਹ ਨਹੀਂ ਮੈਨੂੰ ਦਿੱਤਾ, ਰੱਬ ਨੇ ਕੀ ਦੇਣਾ ਏ, ਕੀ ਕਰਨਾ, ਉਹਦੀ ਮਰਜ਼ੀ ਆ ਅਕਾਲ ਪੁਰਖ ਨਿਰੰਕਾਰ ਦੀ, ਪਰਵਦਗਾਰ ਦੀ, ਉਹਦੀ ਰਜ਼ਾ ਚ ਰਹਿਣਾ, ਉਹਦੇ ਹੁਕਮ ਵਿੱਚ ਚੱਲਣਾ, ਗੁਰਸਿੱਖੀ ਦੀ ਨਿਸ਼ਾਨੀ ਆ, ਗੁਰਮਤ ਦਾ ਸਿਧਾਂਤ ਆ। ਤੇ ਮਾਤਾ ਜੀ ਜਦੋਂ ਛੇਵੇਂ ਪਾਤਸ਼ਾਹ ਮਹਾਰਾਜ ਨੇ ਕਿਹਾ ਵੀ ਮਾਤਾ ਜੀ ਅਸੀਂ ਅੰਤਰ ਧਿਆਨ ਹੋ ਕੇ ਤੱਕਿਆ ਏ ਤੁਹਾਡੇ ਬਾਰੇ, ਤੁਹਾਡੇ ਕਰਮਾਂ ਦੇ ਵਿੱਚ ਵਧਾਤੇ ਨੇ ਲਿਖਾਰੀ ਨੇ ਲਿਖਿਆ ਨੀ ਪੁੱਤਰ, ਉਂਝ ਤਾਂ ਹੈ ਨੀ ਜਗਤ ਮੈਂ ਕਿਸੇ ਕਿਸਮ ਕਾ ਨੇਮ, ਪਰ ਤਿੰਨੇ ਮੁੱਲ ਨਾ ਮਿਲਦੇ ਪਾਰਸ ਪੁੱਤਰ ਅਤੇ ਪ੍ਰੇਮ, ਇਹ ਤਿੰਨ ਚੀਜ਼ਾਂ ਨੀ ਮੁੱਲ ਮਿਲਦੀਆਂ ਦੁਨੀਆਂ ਤੋਂ, ਨਾ ਪ੍ਰੇਮ ਮੁੱਲ ਮਿਲੇ, ਨਾ ਪਾਰਸ ਮੁੱਲ ਮਿਲੇ, ਤੇ ਨਾ ਹੀ ਪੁੱਤਰ ਮੁੱਲ ਮਿਲ ਸਕਦਾ, ਦੁਨੀਆਂ ਦੀ ਕੀਮਤ ਹੀ ਨਹੀਂ ਕੋਈ ਵੀ ਖਰੀਦਿਆ ਜਾਵੇ। ਬਹੁਤ ਵਾਰ ਬੇਨਤੀਆਂ ਕਰਨ ਤੇ ਮਹਾਰਾਜ ਨੇ ਮਨਾ ਕਰ ਦਿੱਤਾ, ਤੇ ਰੋਂਦੀ ਅੱਖਾਂ ਚ ਹੰਝੂ ਲੈ ਕੇ ਭੁੱਬਾ ਮਾਰਦੀ ਹੋਈ ਬਾਹਰ ਆਉਂਦੀ ਹੈ, ਤੇ ਭਾਈ ਗੁਰਦਾਸ ਜੀ ਫਿਰ ਮਿਲੇ ਆ। ਭਾਈ ਗੁਰਦਾਸ ਜੀ ਕਹਿੰਦੇ ਹੈਰਾਨ ਹੋ ਕੇ, ਕਹਿੰਦੇ ਮਾਤਾ ਜੀ ਓ ਮੈਂ ਤਾਂ ਅੱਜ ਤੱਕ ਇਸ ਦਰਬਾਰ ਤੋਂ ਕੋਈ ਭੁੱਬਾ ਮਾਰਦਾ ਰੋਂਦਾ ਆਉਂਦਾ ਮੁੜਿਆ ਨਹੀਂ ਦੇਖਿਆ। ਹਾਂ ਭੁੱਬਾ ਮਾਰਦੇ ਜਾਂਦੇ ਜ਼ਰੂਰ ਦੇਖੇ ਆ, ਰੋਂਦੇ ਜਾਂਦੇ ਜ਼ਰੂਰ ਦੇਖੇ ਇੱਧਰ ਨੂੰ, ਪਰ ਇੱਧਰ ਵੱਸਦੇ ਆਉਂਦੇ ਆ। ਇਹ ਦਰਬਾਰ ਦੇ ਵਿੱਚ ਆ ਕੇ ਮਰਾਦਾਂ ਪਾ ਲੈਂਦੇ ਆ। ਅੱਜ ਤੱਕ ਮੈਂ ਨਹੀਂ ਤੱਕਿਆ ਵੀ ਕੋਈ ਖਾਲੀ ਮੁੜਿਆ ਹੋਵੇ। ਤੇ ਇਹਨੇ ਕਿਹਾ ਭਾਈ ਗੁਰਦਾਸ ਜੀ ਜਿਹੜੇ ਦਰ ਦੀ ਤੁਸੀਂ ਗੱਲ ਕਰਦੇ ਹੋ, ਗੁਰੂ ਨਾਨਕ ਸਾਹਿਬ ਮਹਾਰਾਜ ਦਾ ਦਰ ਜਿਹਨੂੰ ਕਹਿੰਦੇ ਵੀ ਕੋਈ ਖਾਲੀ ਨਹੀਂ ਮੁੜਿਆ, ਅੱਜ ਮੈਂ ਇਸ ਦਰ ਤੋਂ ਖਾਲੀ ਮੁੜ ਚੱਲੀ ਆ ਸੱਖਣੀ ਝੋਲੀ ਲੈ ਕੇ। ਮੈਂ ਤਾਂ ਸੋਚਿਆ ਸੀ ਵੀ ਜਿੱਥੇ ਰੋਟਾਂ ਵਾਲੇ ਨਹੀਂ ਮੰਨੇ, ਗੁਲਗੁਲਿਆਂ ਵਾਲੇ ਨਹੀਂ ਮੰਨੇ, ਜਿੱਥੇ ਮੜੀਆਂ ਮਸਾਣੀਆਂ ਵਾਲੇ ਨਹੀਂ ਮੰਨੇ, ਤੇ ਉੱਥੇ ਮੇਰਾ ਮਾਲਕ ਮੰਨ ਜੂਗਾ, ਇਹ ਕਿਰਪਾ ਕਰ ਦੇਣਗੇ। ਭਾਈ ਗੁਰਦਾਸ ਜੀ ਕਹਿੰਦੇ ਮਾਤਾ ਜੀ ਤੁਹਾਡਾ ਦੁੱਖ ਨਹੀਂ ਜਰਿਆ ਜਾਂਦਾ, ਤੇ ਤੁਹਾਨੂੰ ਜੁਗਤੀ ਦੱਸ ਦਿੰਦੇ ਹਾਂ, ਘੋਲ ਘੁਮਾਈ ਤਸੋ ਮਿੱਤਰ ਵਿਚੋਲੇ ਜੈ ਮਿਲਕੰਤ ਪਛਾਣਾ। ਮਹਾਰਾਜ ਕਹਿੰਦੇ ਉਹ ਵਿਚੋਲੇ ਤੋਂ ਬਲਹਾਰ ਜਾ, ਜਿਹਨੇ ਤੈਨੂੰ ਗੁਰੂ ਦੇ ਘਰ ਦਾ ਰਸਤਾ ਦੱਸਿਆ, ਜਿਹਨੇ ਗੁਰੂ ਦੇ ਘਰ ਨਾਲ ਜੁੜਨ ਵਾਸਤੇ ਉਪਦੇਸ਼ ਦਿੱਤਾ ਤੈਨੂੰ, ਉਸ ਮਿੱਤਰ ਵਿਚੋਲੇ ਤੋਂ ਬਲਹਾਰ ਜਾ, ਘੋਲ ਘੁਮਾਈ ਤਸੋ ਮਿੱਤਰ ਵਿਚੋਲੇ ਜੈ ਮਿਲਕੰਤ ਪਛਾਣਾ। ਤੇ ਅੱਜ ਵਿਚੋਲਗੀ ਦਾ ਕੰਮ ਭਾਈ ਗੁਰਦਾਸ ਜੀ ਕਰ ਰਹੇ ਹੈ। ਭਾਈ ਗੁਰਦਾਸ ਜੀ ਕਹਿੰਦੇ ਮਾਤਾ ਜੀ ਓ ਮਹਾਰਾਜ ਸ਼ਿਕਾਰ ਖੇਡਣ ਜਾਣਗੇ, ਘੋੜੇ ਤੇ ਸਵਾਰ ਹੋ ਕੇ ਆ ਕਾਗਜ਼ ਤੇ ਕਲਮ ਲੈਲਾ ਨਾਲ ਘੋੜੇ ਦੀਆਂ ਲਗਾਮਾਂ ਫੜ ਲਈ, ਤੇ ਮਹਾਰਾਜ ਨੂੰ ਕੀ ਮਹਾਰਾਜ ਜੇ ਉੱਥੇ ਲਿਖਣਾ ਭੁੱਲ ਗਏ ਤੇ ਇੱਥੇ ਲਿਖ ਦਿਓ, ਤੁਹਾਨੂੰ ਕਿਹਨੇ ਪੁੱਛਣਾ ਵੀ ਦੁਨੀਆਂ ਚ ਲਿਖਿਆ ਸੀ ਕਿ ਦਰਗਾਹ ਚ ਲਿਖਿਆ ਸੀ। ਜਿਵੇਂ ਭਾਈ ਗੁਰਦਾਸ ਜੀ ਮਾਤਾ ਜੀ ਨੂੰ ਕੁਝ ਕਹਿਣ ਲੱਗੇ ਆ, ਉਹਨਾਂ ਬੁੱਲਾਂ ਨੂੰ ਹੀ ਇਉਂ ਸਮਝ।

ਜਿਹੜਾ ਚੰਗਾ ਬੰਦਾ ਤੇ ਉਹਨੇ ਚੰਗੀ ਰਹਿ ਦੇਣੀ ਆ, ਗੁਰੂ ਨਾਲ ਜੁੜੇ ਹੋਏ ਨੇ ਗੁਰੂ ਨਾਲ ਜੁੜਨ ਦੀ ਰਹਿ ਦੇ ਦੇਣੀ ਆ, ਜਿਹੜਾ ਗੁਰੂ ਨਾਲ ਉਹ ਟੁੱਟਿਆ ਹੋਇਆ ਉਹਨੇ ਹੋਰ ਪਾਸੇ ਲੈ ਜਾਣਾ। ਭਾਈ ਗੁਰਦਾਸ ਜੀ ਬ੍ਰਹਮ ਗਿਆਨੀ ਸੀ, ਉਹ ਬੜੀ ਉੱਚੀ ਅਵਸਥਾ ਦੇ ਮਾਲਕ ਹੈ, ਤੇ ਉਹਨਾਂ ਨੇ ਮਾਤਾ ਜੀ ਨੂੰ ਕਿਹਾ ਕਿ ਮਾਤਾ ਜੀ ਭਟਕ ਰਹੇ ਸੀ, ਮਨ ਭਟਕ ਰਿਹਾ ਸੀ ਉਹਨਾਂ ਦਾ, ਜਦੋਂ ਕਿਤੋਂ ਵੀ ਇਨਸਾਨ ਨੂੰ ਖੈਰ ਨਾ ਪਵੇ ਤੇ ਉਹਦਾ ਮਨ ਭਟਕ ਹੀ ਜਾਂਦਾ। ਤੁਲਸੀ ਜੀ ਕਹਿੰਦੇ ਜਨਨੀ ਜਣੇ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੈ ਨੂਰ। ਕਹਿੰਦੇ ਜਨਮ ਦੇਣ ਵਾਲੀ ਮਾਂ ਜਾਂ ਭਗਤ ਨੂੰ ਜਾਂ ਦਾਨੀ ਨੂੰ ਜਾਂ ਸੂਰਮੇ ਨੂੰ ਜਨਮ ਦੇਵੇ, ਨਹੀਂ ਆਪਣਾ ਐਵੇਂ ਨੂਰ ਨਾ ਗਵਾਵੇ। ਇਤਿਹਾਸ ਗਵਾਹ ਇਹ ਪੁੱਤ ਦੀ ਮੰਗ ਤਾਂ ਮਾਤਾ ਗੰਗਾ ਜੀ ਨੂੰ ਵੀ ਕਰਨੀ ਪੈ ਗਈ ਸੀ, ਜਦੋਂ ਕਰਮੋਂ ਨੇ ਮਿਹਣਾ ਦਿੱਤਾ ਵੀ ਤੁਸੀਂ ਔਤ ਜਾਣਾ ਉਤਰੇ ਜਾਣਾ। ਕਈ ਐਸੇ ਸ਼ਬਦ ਆ ਅਸੀਂ ਜਿਹੜੇ ਵਰਤਦੇ ਹਾਂ ਦੁਨਿਆਵੀ ਤੌਰ ਤੇ, ਜਿਹੜੇ ਭੱਦੇ ਸ਼ਬਦ ਨਹੀਂ ਵਰਤਣੇ ਚਾਹੀਦੇ ਕਿਸੇ ਨੂੰ। ਬਹੁਤ ਐਸੇ ਸ਼ਬਦ ਨੇ ਜਿਹੜੇ ਆਮ ਕਹੇ ਜਾਂਦੇ ਆ, ਤੇ ਇਹਨੇ ਮਾਤਾ ਗੰਗਾ ਜੀ ਗੋਲੀ ਨੇ ਦੱਸਿਆ ਸੀ ਮਾਤਾ ਜੀ ਦੀ ਨੇ ਕਿ ਕਰਮੋਂ ਨੇ ਮਿਹਣੇ ਮਾਰੇ ਆ ਵੀ ਇਹਨਾਂ ਨੇ ਉਤਰੇ ਜਾਣਾ ਜਹਾਨ ਤੋਂ। ਵੇਖੋ ਰੱਬ ਨੂੰ ਵੀ ਆਹ ਗੱਲ ਲੋਕ ਕਹਿ ਸਕਦੇ ਆ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ, ਕਿਉਂਕਿ ਜਿਨ੍ਹਾਂ ਦੀ ਤਾਂ ਮੱਤ ਮਹਾਰਾਜ ਨੇ ਉੱਚੀ ਕਰਤੀ, ਆਪਾਂ ਨੇ ਅਰਦਾਸ ਕਰਦੇ ਸੱਚੇ ਪਾਤਸ਼ਾਹ ਸਿੱਖਾਂ ਦਾ ਮਾਲਣੀ ਵਾ ਮੱਤ ਉੱਚੀ ਰੱਖੀ, ਉਹ ਤਰ ਜਾਂਦੇ ਆ ਭਵ ਸਾਗਰ ਤੋਂ, ਤੇ ਜਿਨ੍ਹਾਂ ਤੇ ਕਿਰਪਾ ਨਹੀਂ ਹੁੰਦੀ ਉਹਨਾਂ ਦੀ ਫਿਰ ਮੱਤ ਜਿਹੜੀ ਮਾੜੀ ਆ, ਸੋਚ ਮਾੜੀ ਹੈ। ਤੇ ਜਦੋਂ ਸੋਚ ਮਾੜੀ ਆ ਫਿਰ ਰੱਬ ਦੇ ਨੇੜੇ ਬੰਦਾ ਨਹੀਂ ਜਾ ਸਕਦਾ, ਗੁਰੂ ਕਿਰਪਾ ਕਰੇ ਫੇਰ ਹੀ ਸਮਤ ਮਿਲਦੀ ਹੈ, ਫੇਰ ਹੀ ਮਿਹਰ ਹੁੰਦੀ ਹੈ, ਫੇਰ ਹੀ ਗੁਰੂ ਦੇ ਦੁਆਰੇ ਤੇ ਆਇਆ ਜਾਂਦਾ, ਫੇਰ ਹੀ ਉਹਦੀਆਂ ਵਡਿਆਈਆਂ ਕਰੀਆਂ ਤੇ ਸੁਣੀਆਂ ਜਾਂਦੀਆਂ ਨੇ ਜਦੋਂ ਗੁਰੂ ਕਿਰਪਾ ਕਰੇ। ਤੇ ਭਾਈ ਗੁਰਦਾਸ ਜੀ ਨੇ ਪੜਾਤਾ ਮਾਤਾ ਨੂੰ ਦੁਆਰੇ, ਕਹਿੰਦੇ ਮਾਤਾ ਜੀ ਤੁਸੀਂ, ਤੁਹਾਨੂੰ ਮੰਗਣਾ ਹੀ ਨਹੀਂ ਆਇਆ, ਮੰਗਣਾ ਹਰ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ। ਕਹਿੰਦੇ ਮਾਤਾ ਜੀ ਮੰਗਣਾ ਨਹੀਂ ਆਇਆ ਤੁਹਾਨੂੰ, ਪਾਤਸ਼ਾਹ ਕੋਲੇ ਜਾਓ, ਆ ਕਲਮ ਦਵਾਤ ਕਾਗਜ਼ ਲੈ ਜਾਓ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਵਿੱਚ ਬੇਨਤੀ ਕਰਿਓ, ਕਿਉਂਕਿ ਦੁਨੀਆਂ ਤੇ ਦਰਗਾਹ ਦੇ ਮਾਲਕ ਆ। ਇਹ ਭੁਲੇਖਾ ਨਾ ਰਹੇ ਮਨ ਦੇ ਵਿੱਚ ਵੀ ਉਹ ਦੁਨੀਆਂਦਾਰੀ

ਜਦੋਂ ਬਾਹਰ ਮਹਾਰਾਜ ਆਏ ਘੋੜੇ ਤੇ ਬੈਠ ਕੇ ਤੇ ਘੋੜੇ ਦੀਆਂ ਲਗਾਵਾਂ ਫੜ ਲਿਓ ਤੇ ਹੱਥ ਜੋੜ ਕੇ ਇੱਕੋ ਹੀ ਮੰਗ ਕਰਿਓ ਵੀ ਮਹਾਰਾਜ ਮੈਂ ਹੁਣ ਹੋਰ ਕਿਸੇ ਦਰ ਤੇ ਮੱਥੇ ਨਹੀਂ ਰਗੜਨੇ। ਤੇ ਮਹਾਰਾਜੇ ਦੁਬਾਰੇ ਫੇਰ ਕਹਿਣ ਵੀ ਤੁਹਾਡੇ ਕਰਮਾਂ ਵਿੱਚ ਨਹੀਂ। ਜੇ ਦੁਬਾਰੇ ਕਹਿਣ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਨਿਰੰਕਾਰ ਨੂੰ ਇਹ ਕਹਿ ਦਿਓ ਵੀ ਆਹ ਕਲਮ ਦਵਾਤਾ ਪਾਤਸ਼ਾਹ, ਮੇਰੇ ਕੋਲੇ ਕਾਗਜ਼ ਹੈ ਤੇ ਤੁਸੀਂ ਲਿਖ ਦਿਓ ਇਹਦੇ ਤੇ ਦੁਬਾਰੇ। ਆਹੋ ਮਾਤਾ ਜੀ ਨੇ ਫਿਰ ਦਲਾਸਾ ਜਿਹਾ ਬੱਝਿਆ। ਸਮਝ ਚ ਪੈ ਗਈ ਗੱਲ, ਮਹਾਰਾਜ ਸੱਚੇ ਪਾਤਸ਼ਾਹ ਆ ਰਹੇ ਨੇ ਤੇ ਮਾਤਾ ਜੀ ਫੇਰ ਚਲੇ ਗਏ। ਮਹਾਰਾਜ ਆਉਂਦਿਆਂ ਮਾਤਾ ਜੀ ਨੂੰ ਦੇਖ ਕੇ ਮੁਸ਼ਕਰਾਏ ਆ। ਉਹਨਾਂ ਨੂੰ ਪਤਾ ਲੱਗ ਗਿਆ ਵੀ ਕੋਈ ਨਾ ਕੋਈ ਟੀਚਰ ਮਿਲ ਗਿਆ ਇਹਨੂੰ ਪੜ੍ਹਾਉਣ ਵਾਲਾ, ਕੋਈ ਬ੍ਰਹਮ ਗਿਆਨੀ ਮਿਲ ਗਿਆ ਰਸਤਾ ਦੱਸਣ ਵਾਲਾ, ਕੋਈ ਸਮਝਾਉਣ ਵਾਲਾ ਮਿਲ ਗਿਆ। ਜਦੋਂ ਸਮਝਾਉਣ ਵਾਲਾ ਮਿਲ ਜਾਵੇ ਫਿਰ ਸਮਝ ਆ ਜਾਂਦੀ ਹੈ। ਮਾਤਾ ਜੀ ਨੇ ਅੱਗੇ ਹੋ ਕੇ ਨਮਸਕਾਰ ਕੀਤੀ, ਘੋੜੇ ਦੀਆਂ ਲਗਾਮਾਂ ਫੜੀਆਂ ਤੇ ਉਹੀ ਫੇਰ ਮਾਤਾ ਜੀ ਕਹਿੰਦੇ ਪਾਤਸ਼ਾਹ ਪੁੱਤਰ ਬਖਸ਼ੋ। ਮਹਾਰਾਜ ਕਹਿੰਦੇ ਮਾਤਾ ਜੀ ਮੈਂ ਤਾਂ ਤੁਹਾਨੂੰ ਇੰਨੇ ਵੇਰੀ ਬਹੁਤ ਵੇਰੀ ਕਹਿਤਾ ਵੀ ਤੁਹਾਡੇ ਕਰਮਾਂ ਚ ਲਿਖਣਹਾਰ ਨੇ ਲਿਖਿਆ ਨੀ, ਲਿਖਾਰੀ ਨੇ ਦਾਤੇ ਨੇ। ਤੇ ਮਾਤਾ ਸੁਲੱਖਣੀ ਜੀ ਕਹਿੰਦੇ ਪਾਤਸ਼ਾਹ ਤੁਹਾਤੋਂ ਬਿਨਾ ਵੀ ਕੋਈ ਦਾਤਾ ਹੈ? ਤੁਹਾਨੂੰ ਸੱਚੇ ਪਾਤਸ਼ਾਹ ਕਹਿੰਦੀ ਹੈ ਸਾਰੀ ਦੁਨੀਆ, ਤੁਹਾਨੂੰ ਰੱਬ ਮੰਨਦੇ ਆ ਹਿੰਦੂ ਮੁਸਲਮਾਨ ਸਿੱਖ ਈਸਾਈ ਕ੍ਰਿਸਚਨ ਬੋਧੀ, ਤੁਸੀਂ ਸਾਰੀ ਦੁਨੀਆ ਦੇ ਸਰਜਣਹਾਰ ਹੋ, ਗਰੀਬ ਨਵਾਜ ਮੈਂ ਤਾਂ ਤੁਹਾਨੂੰ ਹੀ ਦੇਖਿਆ ਨਾ, ਮੈਂ ਤਾਂ ਹੋਰ ਕਿਸੇ ਦਾਤੇ ਨੂੰ, ਹੋਰ ਕਿਸੇ ਲਿਖਾਰੀ ਨੂੰ, ਹੋਰ ਕਿਸੇ ਪਰਬਤਕਾਰ ਨੂੰ ਮੈਂ ਤਾਂ ਨਹੀਂ ਦੇਖਿਆ ਇਹਨਾਂ ਨਜ਼ਰਾਂ ਦੇ ਨਾਲ। ਮੈਂ ਤਾਂ ਜਿਹਨੂੰ ਮੈਂ ਸੁਣਿਆ ਵੀ ਰੱਬ ਆ ਤੇ ਮੈਂ ਉਸੇ ਰੱਬ ਤੋਂ ਹੀ ਮੰਗ ਸਕਦੀ ਹਾਂ। ਤੇ ਸੱਚੇ ਪਾਤਸ਼ਾਹ ਕਰੋ ਕਿਰਪਾ, ਜੇ ਉੱਥੇ ਨਹੀਂ ਤੁਸੀਂ ਲਿਖਿਆ ਤੇ ਆ ਇੱਥੇ ਲਿਖ ਦਿਓ ਦਰਗਾਹ 'ਚ। ਤੁਹਾਨੂੰ ਕਿਹਨੇ ਪੁੱਛਣਾ ਵੀ ਦਰਗਾਹ ਵਿੱਚ ਲਿਖਿਆ ਸੀ ਕਿ ਦੁਨੀਆਂ 'ਚ ਲਿਖਿਆ ਸੀ? ਤੁਹਾਤੋਂ ਕਿਹਨੇ ਪੁੱਛਣਾ, ਤੁਸੀਂ ਮਾਲਕ ਹੋ। ਮਹਾਰਾਜ ਮੁਸ਼ਕਰਾਏ ਆ। ਕਈ ਵਾਰੀ ਆਪਾਂ ਸੁਣਦੇ ਹਾਂ ਇਤਿਹਾਸ ਵੀ ਘੋੜੇ ਨੇ ਜਿਹੜਾ ਪੌੜ ਹਿਲਾਤਾ, ਮਹਾਰਾਜ ਏਕਾ ਪਾਉਣ ਲੱਗੇ ਸੀ। ਇਸ ਗੱਲ ਤੋਂ ਸਪਸ਼ਟ ਹੁੰਦਾ ਹੈ ਵੀ ਮਹਾਰਾਜ ਸੱਚੇ ਪਾਤਸ਼ਾਹ ਆਪ ਦੀ ਜਿਹੜੀ ਰਜਾ, ਉਹ ਰਜਾ ਚ ਭਾਈ ਚਾਹੇ ਇੱਕ ਲਿਖਣ ਚਾਹੇ ਸੱਤ ਲਿਖਣਾ, ਘੋੜੇ ਵਾਲੀ ਗੱਲ ਜਿਹੜੀ ਉਹ ਬਹੁਤੀ ਵਧੀਆ ਨਹੀਂ ਲੱਗਦੀ, ਕਿਉਂਕਿ ਮਹਾਰਾਜ ਨਾਲ ਉਹ ਸਿਆਣਾ ਘੋੜਾ ਤਾਂ ਨਹੀਂ ਹੋ ਸਕਦਾ। ਹਾਂ, ਬਹਾਨਾ ਬਣ ਸਕਦਾ ਕਿਸੇ ਨਾ ਕਿਸੇ ਗੱਲ ਦਾ। ਅਕਾਲ ਪੁਰਖ ਉਹ ਨਿਰੰਕਾਰ, ਉਹ ਪਰਬਤਕਾਰ ਜਿਨ੍ਹਾਂ ਦੇ ਹੱਥ ਵਿੱਚ ਡੋਰੀ ਆ ਸਾਰੀ ਦੁਨੀਆਂ ਦੀ। ਤੇ ਮਹਾਰਾਜ ਕਹਿੰਦੇ ਹਸਬੈ ਕੀ ਪੁੱਛ ਲਿਆ ਮਹਾਰਾਜ ਨੇ, ਕਲਮ ਕਾਗਜ਼ ਦਵਾਤ ਫੜ ਕੇ ਨਾ। ਮਹਾਰਾਜ ਕਹਿੰਦੇ ਮਾਤਾ ਜੀ ਕਿੰਨੇ ਪੁੱਤ ਚਾਹੀਦੇ ਆ? ਤੇ ਮਾਤਾ ਜੀ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਮਾਵਾਂ ਭਾਵੇਂ ਕਿਤੇ ਪੁੱਤਰਾਂ ਨਾਲ ਰੱਜਦੀਆਂ, ਅੱਜ ਭਾਵੇਂ ਸਾਡੇ ਪਰਿਵਾਰਾਂ ਦੇ ਵਿੱਚ ਅੱਜ ਭਾਵੇਂ ਦੋ ਦੋ ਪੁੱਤਰ ਜਾਂ ਇੱਕ ਧੀ, ਹੁਣ ਤਾਂ ਇੱਕ ਇੱਕ ਬੱਚਾ ਹੀ ਰੱਖਣ ਲੱਗ ਗਏ। ਸਾਡੇ ਬੜੇ ਵੱਡੇ ਪਰਿਵਾਰ ਹੁੰਦੇ ਸੀ ਬਜ਼ੁਰਗਾਂ ਦੇ, ਸੱਤ ਸੱਤ ਅੱਠ ਅੱਠ ਨੌ ਨੌ ਪੁੱਤਰ ਧੀਆਂ, ਬੜੀ ਵੱਡੀ ਫਲਵਾਰੀ ਹੁੰਦੀ ਸੀ। ਪਰ ਮਾਤਾ ਜੀ ਨੂੰ ਕਹਿੰਦੇ ਮਾਤਾ ਜੀ ਕਿੰਨੇ ਪੁੱਤ ਚਾਹੀਦੇ? ਮਹਾਰਾਜਾ ਮੁਸ਼ਕਰਾ ਕੇ ਕਹਿੰਦੇ, ਤੇ ਮਾਤਾ ਜੀ ਕਹਿੰਦੇ ਪਾਤਸ਼ਾਹ ਮਾਵਾਂ ਕਦੇ ਪੁੱਤਾਂ ਨਾਲ ਨਹੀਂ ਰੱਜਦੀਆਂ ਹੁੰਦੀਆਂ। ਕਿਰਪਾ ਕਰ ਦਿਓ, ਜਿੰਨੇ ਤੁਹਾਡੀ ਕਿਰਪਾ, ਤੁਹਾਡੀ ਦਇਆ, ਤੁਹਾਡੀ ਮਿਹਰ, ਜੇ ਤੋਂ ਤੁੱਠਾ ਕਿਰਪਾ ਨਾ ਦਾਣ ਨਾ ਦੂਜਾ ਦਖਾਲ, ਇਹਾਂ ਪਾਈ ਮੂੰਹ ਦਾਤੜੀ ਨਿਤ ਹਿਰਦੇ ਰੱਖਾਂ ਸੰਭਾਲ। ਪਾਤਸ਼ਾਹ ਸਾਡੀ ਝੋਲੀ ਛੋਟੀ ਹੋ ਸਕਦੀ ਹੈ, ਤੁਹਾਡੀਆਂ ਦਾਤਾਂ ਬੜੀਆਂ ਵੱਡੀਆਂ ਨੇ। ਤੇ ਜਦੋਂ ਮਾਤਾ ਸੁਲੱਖਣੀ ਜੀ ਨੇ ਅਰਜ ਸੁਣਾਈ ਹੈ ਤੇ ਮਹਾਰਾਜ ਕਿਵੇਂ ਪ੍ਰਸੰਨਤਾ ਹੋ ਕੇ ਵਰ ਦਿੰਦੇ ਆ ਸਾਥੀ ਇਹ।

ਸੱਤ ਪੁੱਤਰਾਂ ਦੀ ਦਾਤ ਬਖਸ਼ਤੀ ਮੁੱਖ ਚੋਂ ਸੀ ਫਰਮਾਏ ਉਜੜੇ ਬਾਗਾਂ ਵਿੱਚ ਬਹਾਰਾਂ ਫਿਰ ਤੋਂ ਮੁੜ ਲੈ ਆਏ ਖੁਸ਼ੀਆਂ ਨਾਲ ਸੀ ਧਰਤੀ ਝੁੰਮੀ ਅੰਬਰਾਂ ਮੀਂਹ ਬਰਸਾਏ ਅਜੀਤਵਾਲ ਦੇ ਪਾਰਸ ਨੇ ਵੀ ਰੱਬ ਦੇ ਸ਼ੁਕਰ ਮਨਾਏ। ਮਹਾਰਾਜ ਹੱਸ ਕੇ ਕਹਿੰਦੇ ਮਾਤਾ ਜੀ ਇੱਕ ਮੰਗਣ ਆਏ ਸੀ ਗੁਰੂ ਨਾਨਕ ਦੇਵ ਮਹਾਰਾਜ ਦੇ ਘਰੋਂ ਸੱਤ ਲਿਖੇ ਗਏ ਤੁਹਾਡੇ ਕਰਮਾਂ ਚ ਤੇ ਮਾਤਾ ਜੀ ਨੂੰ ਕਹਿੰਦੇ ਮਹਾਰਾਜ ਕਹਿੰਦੇ ਸੱਤ ਵਾਲੇ ਨਹੀਂ। ਮਾਤਾ ਜੀ ਕਹਿੰਦੇ ਮਹਾਰਾਜ ਅਸੀਂ ਜ਼ਿਮੀਂਦਾਰਾ ਕੰਮ ਕਰਨ ਵਾਲੇ ਹਾਂ ਤੇ ਜ਼ਿਮੀਂਦਾਰਾ ਕੰਮ ਦੇ ਵਿੱਚ ਜਿੰਨੇ ਵੀ ਬੰਦੇ ਹੁਣ ਥੋੜੇ ਹੈ ਦੋ ਸਵੇਰੇ ਉੱਠ ਕੇ ਹਲ ਵਾਹੁਣਗੇ ਤੇ ਦੋ ਪੱਠਾ ਮੱਝਾਂ ਗਾਂ ਵਾਸਤੇ ਲੈ ਕੇ ਆਉਣਗੇ ਦੋ ਘਰ ਬਾਰ ਦੇ ਕੰਮਕਾਰ ਸਾਂਭਣਗੇ ਤੇ ਇੱਕ ਸੱਚੇ ਪਾਤਸ਼ਾਹ ਜੀ ਉਹ ਤੁਹਾਡੇ ਚਰਨਾਂ ਕਮਲਾਂ ਦੀਆਂ ਸਵਾਵਾਂ ਕਰੇਗਾ ਲੰਬੜਦਾਰੀ ਕਰੇਗਾ। ਮਾਤਾ ਜੀ ਨੇ ਸੱਤੇ ਦੇ ਸੱਤ ਹੀ ਗਣਾਤੇ ਵੀ ਪਾਤਸ਼ਾਹ ਇਹਨਾਂ ਦੀ ਤਾਂ ਹਲੇ ਬਥੇਰੀ ਲੋੜ ਹੈ ਕਿਉਂਕਿ ਜਿੰਨੇ ਪੁੱਤਰ ਹੋਣ ਜਿੰਨਾ ਪਰਿਵਾਰ ਹੋਵੇ ਉਨਾ ਕਾਰੋਬਾਰ ਵੱਡਾ ਹੁੰਦਾ ਤੁਹਾਡੀਆਂ ਬਰਕਤਾਂ ਨਾਲ ਮੇਰਾ ਨਾਲ। ਤੇ ਮਹਾਰਾਜ ਸੱਚੇ ਪਾਤਸ਼ਾਹ ਖੁਸ਼ ਹੋਏ ਨੇ ਮਾਤਾ ਜੀ ਦੀਆਂ ਝੋਲੀਆਂ ਭਰੀਆਂ ਏ ਗੁਰੂ ਗਰੀਬ ਨਵਾਜ ਜਦੋਂ ਤੁੱਠੇ ਹੋ ਜਾਣ ਤੇ ਉਦੋਂ ਫਿਰ ਕੋਈ ਘਾਟ ਨਹੀਂ ਰਹਿੰਦੀ ਸਤਿਗੁਰੂ ਜੀ ਕਿਰਪਾ ਕਰਨ। ਐਕਣੀ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ ਇਤਿਹਾਸ ਕਹਿੰਦੇ ਆ ਗੁਰੂ ਸਾਹਿਬ ਬਖਸ਼ਣਾਰੇ ਗੁਨਾਹਾਂ ਦੀ ਮਾਫੀ ਦੇਣਗੇ। ਅੱਗੇ ਤੋਂ ਸਮਤ ਬਖਸ਼ਣ ਸ਼ੁੱਧ ਗੁਰਬਾਣੀ ਪੜ੍ਹਨ ਦੀ ਗੁਰੂ ਬਣਿਆਈਆਂ ਵਿਚਾਰਾਂ ਇਤਿਹਾਸ ਇਸੇ ਤਰ੍ਹਾਂ ਹੀ ਆਪ ਜੀ ਦੇ ਚਰਨਾਂ ਕਮਲਾਂ ਦੀਆਂ ਸਵਾਵਾਂ ਲੈਂਦੇ ਰਹਿਣ ਸੱਚੇ ਪਾਤਸ਼ਾਹ। ਛੇ ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਕਰਕੇ ਅਰਦਾਸ ਬੇਨਤੀ ਕਰੀਏ ਸਾਰੀ ਸੰਗਤ ਨੂੰ ਜੀ ਆਇਆ ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਹੋਣ ਦਰੋਂ ਘਰੋਂ ਨਿਤਨੇਮ ਦੀਆਂ ਦਾਤਾ ਸੱਚੇ ਪਾਤਸ਼ਾਹ ਖੁਸ਼ੀਆਂ ਦੇ ਖੇੜੇ ਬਖਸ਼ਿਸ਼ ਕਰਨ। ਆਓ ਛੇ ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਕਰਕੇ ਅਰਦਾਸ ਬੇਨਤੀ ਕਰੀਏ।

ਕਰਨੀ, ਅੱਗੇ ਤੋਂ ਸਮਤ ਬਖਸ਼ਣੀ, ਪੜ੍ਹੀ ਬਾਣੀ, ਕਥਾ ਕੀਰਤਨ ਵਿਚਾਰ ਦਾ ਭਾਵ ਸਮੂਹ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਸਮੂਹ ਵਕਤਾ ਜਨਾਂ ਨੂੰ ਇਸੇ ਤਰ੍ਹਾਂ ਆਪਣੀ ਸਿਫਤ ਸਲਾਹ ਦਾ ਬਲ ਬੁੱਧੀ ਉਦਮ ਚਾਓ ਬਖਸ਼ਿਸ਼ ਕਰਨਾ। ਆਪ ਜੀ ਕੇ ਹਜ਼ੂਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ

alone. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾਇਆ ਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆਕੀ ਰਹਿ ਨਾ। ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ। ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਨ, ਖੰਡਾ ਜਾ ਕੇ ਹੱਥ ਮੈਂ ਕਲਗੀ ਸੋ ਹੈ, ਸੋ ਹਮਰੀ ਰੱਛਿਆ ਕਰੇ ਗੁਰੂ ਕਲਗੀ ਧਰ।

ਸਤਨਾਮ ਸ੍ਰੀ ਵਾਹਿਗੁਰੂ ਜੀ ਸੋਕੋ ਕਟਲ ਗੁਰ ਸੇਵੀਐ ਇਨ ਸਹਿਜ ਸੁਭਾਅ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਧੰਨ ਵਾਹਿਗੁਰੂ ਜੀ ਸੋਰਠ ਮਹਲਾ ਦਾਵਾ ਪ੍ਰੀਤਮ ਜਾਨ ਲਿਓ ਮਨ ਮਾਹੀ ਆਪਣੇ ਸੁਖ ਸਿਉਂ ਹੀ ਜਗ ਬਾਂਧਿਓ ਆਪਣੇ ਸੁਖ ਸਿਉਂ ਹੀ ਜਗ

0: ਇਹ ਵਿਦਗੋ ਵਿਵਹਾਰ ਬਣਿਓ ਹੈ ਜਾਂ ਸਿਉ ਨਿਉ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕਉ ਕਾਮ ਨ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ। ਕੀਰਤਨ ਸੋਹਲਾ ਸੋਹਲਾ ਰਾਗੋੜੀ ਦਿਵਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਹਾਵ ਨਿਤ ਨਿਤ ਜੀਅੜੇ ਸੰਭਾਲੀਅਨ ਦੇਖੇਗਾ ਦੇਵਣ ਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਣ ਸਮਾਰ ਸੰਮਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦਿਓ ਸੱਜਣ ਆਸੀਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ।

ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਦੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਵਹਿ ਸੋਇ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਉ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਦੇ ਕੇਤੇ ਵੇਸ ਰਾਗ ਤਨਹਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੋਲੰ ਜੋਤੀ ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ ਅਨਹਤਾ ਸਬਦ ਵਾ ਜੰਤ ਭੇਰੀ ਰਹਾਉ।

ਚਲਤ ਮੋਹੀ ਸਾਮੈ ਜੋ ਜੋਤ ਹੈ ਸੋਏ ਤਿਸਦਾ ਚਾਨਣ ਸਾਮੈ ਚਾਨਣ ਹੋਏ ਗੁਰਸਾਹੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੁਆਰਤੀ ਹਰ ਚਰਨ ਕਮਲ ਮਕਰੰਦ ਲੋਭਤਾ ਮਨੋ ਅਨਦਿਨ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੇ ਜਾਤੇ ਤੇ ਰਹਿ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋ ਨਗਰ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡੋਤ ਪੁਨ ਵੱਡਾ ਹੇ ਰਹਾਉ ਸਾਕਤ ਹਰਾ ਸਾਧ ਨਾ ਜਾਣਿਆ ਤਿਨ ਅੰਤਰ ਹਉਮੈ ਕੰਡਾ ਹੇ ਜਿਉਂ ਜਿਉਂ ਚਲੈ ਚੁਬਹਿ ਦੁੱਖ ਪਾਵਹਿ ਜਮ ਕਾਲ ਸਹਿ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੇ ਅਵਨਾਸੀ ਪੁਰਖ ਪਾਇਆ ਪਰਮੇਸ਼ਵਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੜ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੇ ਪੂਰਬੀ ਮਹੱਲਾ ਪੰਜਵਾਂ ਕਰ ਹੋ ਬਨੰਤੇ ਸੁਣ ਹੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾ ਖਾੜ ਚਲੋ ਹਰ ਲਾਹਾ ਅੱਗੇ ਬਸਨ ਸੋਹਲਾ ਔਦ ਘਟੈ ਦਿਨ ਸਰ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੈ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਜਗਾਈ ਪਿਆਵੈ ਇਹੋ ਰਸ ਅਕਾਦ ਕਦਾ ਤਿੰਨ ਜਾਨੀ ਜਾਕੋ ਆਏ ਸੋਈ ਬਿਹਾਜ ਹੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ

0: ਨਾਨਕ ਦਾਸ ਹੈ ਸੁਖ ਮੰਗੈ ਮੁਖ ਕਰ ਸਮ ਤਨ ਕੇ ਧੂਰੇ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੁਖ ਕਰ ਸਮ ਤਨ ਕੇ ਧੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨੋ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਗਰੀਬ ਨਿਵਾਜ ਪਾਤਸ਼ਾਹ ਜੀ ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ ਦੀਵਾਨ ਦੀ ਸੰਪੂਰਨਤਾ ਉਪਰੰਤ ਆਪ ਜੀ ਨੇ ਪਾਵਨ ਸ੍ਰੀ ਮੁਖ ਵਾਕ ਬਖਸ਼ਿਆ ਹੈ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਲ ਸੇਵਾ ਹੋਈ ਹੈ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਹੋਇਆ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ ਸੇਵਾਦਾਰ ਸੰਗਤ ਹਾਜ਼ਰ ਹੈ ਆਪ ਜੀ ਆਪਣੇ ਸੁੰਦਰ ਆਸਣ ਉੱਪਰ ਬਿਰਾਜਮਾਨ ਹੋ ਕੇ ਆਰਾਮ ਫਰਮਾਓ ਸੰਗਤ ਨੂੰ ਖੁਸ਼ੀਆਂ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਨਾਲ ਜਿੱਥੇ ਜਾਏ ਵਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾ

ਆਈ ਜਿਨ ਹਰ ਨਾਮ ਤੇ ਆਵਾ ਨਾਮ ਤੇ ਆਵਾ ਜਿਨ ਨਾਨਕ ਸਤ ਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਪੂਜ ਕਰਾਵਾ ਜਿੱਥੇ ਜਾਏ ਬਹਿ ਮੇਰਾ ਸਤ

ਪੀ ਸੱਚ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪ ਲੱਖ ਹੋਏ, ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ।

ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੈ ਹੁਕਮੈ ਅੰਦਰ ਸਭ ਕੂ ਬਾਹਰ ਹੁਕਮ ਨਾ ਕੂਈ ਨਾਨਕ ਹੁਕਮੈ ਜੇ

ਸਰ ਗਾਵੇ ਕੋ ਸਾਜ ਕਰੀ ਤਨ ਖੀਹ, ਗਾਵੇ ਕੋ ਜੀ ਲੈ ਫਿਰ ਦੀਹ, ਗਾਵੇ ਕੋ ਜਾਪੇ ਦਿਸੈ ਦੂਰ, ਗਾਵੇ ਕੋ ਵਿਖੇ ਹਾਦਰਾ ਹਦੂਰ, ਕਥਨਾ ਕਥੀ ਨ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੀਦਾ ਦਿਲ ਦੇ ਥੱਕ ਪਾਹੀ, ਜੁਗਾ ਜੁਗੰਤਰ ਖਾਹੀ ਖਾਹੀ, ਹੁਕਮੀ ਹੁਕਮ ਚਲਾਈ ਰਾਹੁ, ਨਾਨਕ ਵਿਗਸੈ ਵੇ ਪ੍ਰਵਾਹੁ, ਸਾਚਾ ਸਾਹਿਬ ਸਾਚ ਨਾਈ, ਭਾਖਿਆ ਭਾਉ ਅਪਾਰੂ, ਆਖਿਆ ਮੰਗਿਆ ਦੀਹ ਦੀਹ, ਦਾਤ ਕਰੀ ਦਾਤਾਰ, ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰੂ, ਅੰਮ੍ਰਿਤ ਵੇਲਾ ਸਚ ਨਾਉ, ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ, ਨਾਨਕ ਏਵੈ ਜਾਣੀਐ ਸਵਾ ਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰਖੀਐ ਭਾਉ, ਦੁਖ ਪਰ ਹਰ ਸੁਖ ਕਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜਿਹੋ ਜਾਣਾ ਅਖ ਨਾਹੀ ਕਹਿਣਾ ਕਥਨ ਨ ਜਾਈ, ਗੁਰਾ ਇਕ ਦੇਹ ਬੁਝਾਈ, ਸਭਨਾ ਜੀਆ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਤੀਰਥ ਨਾਵਾ ਜਿਤ ਸੁਭਾਵਾ, ਵਿਣ ਪਾਣੇ ਕੇ ਨਾਹੀ ਕਰੀ, ਜੇਤੀ ਸਿਰ ਠੋਪਾਈ ਵੇਖਾ, ਵਿਣ ਕਰਮਾ ਕੇ ਮਿਲੈ ਲਈ, ਮਤ ਵਿਚ ਰਤਨ ਜਵਾਹਰ ਮਾਣਿਕ, ਜੀ ਇਕ ਗੁਰ ਕੀ ਸਿੱਖ ਸੁਣੀ, ਗੁਰਾ ਇਕ ਦੇਹ ਬੁਝਾਈ, ਸਭਨਾ ਜੀਆ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਜੇ ਜੁਗ ਚਾਰੇ ਆਰ ਜਾ ਹੁਰਦ ਸੋਹਣੀ ਹੋਏ, ਨਵਾਂ ਖੰਡਾ ਵਿਚ ਜਾਣੀਐ ਨਾਲ ਚੱਲੈ ਸਭ ਕੋਈ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੀ, ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ, ਤੇਹਾ ਕੋਏ ਨ ਸੁਜਈ ਜੇ ਤਿਸ ਗੁਣ ਕੋਏ ਕਰੇ, ਸੁਣੈ ਸਿੱਧ ਪੀਰ ਸਰਨਾਥ, ਸੁਣੈ ਤਰਤ ਤਬਲ ਆਕਾਸ, ਸੁਣੈ ਦੀਪ ਲੋ ਪਾਤਾਲ, ਸੁਣੈ ਪੋਹੇ ਨਾ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਸੁਣੈ ਈਸਰ ਬ੍ਰਹਮਾ ਇੰਦ, ਸੁਣੈ ਮੁਖ ਸਾਲਾ ਹਨੁਮੰਦ, ਸੁਣੈ ਜੁਗ ਜੁਗਤ ਤਨ ਭੇਦ, ਸੁਣੈ ਸਾਸਤ ਸਿਮਰਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਸੁਣੈ ਸਤ ਸੰਤੋਖ ਗਿਆਨ, ਸੁਣੈ ਅੜਸਠ ਕਾ ਇਸਨਾਨ, ਸੁਣੈ ਪੜ ਪੜ ਪਾਵਹਿ ਮਾਨ, ਸੁਣੈ ਲਾਗੈ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਸੁਣੈ ਸਰਾਗੁਣਾ ਕੀ ਗਾਹ, ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵਹਿ ਰਾਹੁ, ਸੁਣੈ ਹਾਥ ਹੋਵੈ ਸੁਗਾਹੁ, ਨਾਨਕ ਭਗਤਾ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਮੰਨੇ

ਕੋਈ ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤਸ਼ਾਹ ਪ੍ਰਗਟ ਜਾਏ, ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਈ, ਮੰਨੈ ਪਾਵੈ ਮੁਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੀ ਗੁਰਸਿੱਖ, ਮੰਨੈ ਨਾਨਕ ਪਵਹਿ ਨ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਈ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੋਹ ਹੈ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕੈ ਕਰਣੈ ਨਾਹੀ ਸੁਮਾਰ, ਧੌਲ ਧਰਮ ਦਇਆ ਕਪੂਤ, ਸੰਤੋਖ ਥਾਪ ਰੱਖਿਆ ਜਨਸੂਤ, ਜੇ ਕੋ ਬੁੱਝੈ ਹੋਵੈ ਸਚਿਆਰ, ਤਵਲੈ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਕਵਣ ਜੋਰ, ਜੀ ਅਜਾ ਤਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲਿਖਾ ਲਿਖ ਜਾਣੈ ਕੋਈ, ਲਿਖਾ ਲਿਖਿਆ ਕੀਤਾ ਹੋਈ, ਕੀਤਾ ਤਾਣ ਸਵਾਲਿਹੋ ਰੂਪ, ਕੀਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਉ ਏਕੋ ਕਵਾਉ, ਤਿਸਤੇ ਹੋਏ ਲਖ ਦਰਿਆਉ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਸੰਖ ਜਪ ਸੰਖ ਭਾਉ, ਸੰਖ ਪੂਜਾ ਸੰਖ ਤਪਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਪਖ ਸਾਰ, ਅਸੰਖ ਮੋਨ ਲਿਵਲਾਇ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਗਮ ਗਮ ਅਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾ,

ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ ਭਰੀਆ ਮਤ ਪਾਪਾ ਕੇ ਸੰਗ ਉਹ ਧੋਪੈ ਨਾਵੈ ਕੇ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰਨਾ ਲਿਖ ਲੈ ਜਾਹੂ ਆਪੇ ਬੀਜ ਆਪੇ ਹੀ ਖਾਹੂ।

ਓੜਕ ਓੜਕ ਭਾਲ ਥਕੇ ਵਿਦ ਕਹਿਣ ਇੱਕ ਵਾਤ ਸਹਿਸ ਠਾਰਹਿ ਕਹਿਣ ਕਿਤੇ ਬਾਸ ਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੀ ਇਤੀ ਸੁਰਤ ਨਾ ਪਾਈਆ ਨਦੀਆ ਅਤੈ ਵਾਹ ਪਵਹਿ ਸਮੁੰਦ ਨ ਜਾਣੀਐ ਸਮੁੰਦ ਸਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋ ਨਾ ਵੀਸਰਹਿ ਅੰਤ ਨ ਸਿਫਤੀ ਕਹਿਣ ਨਾ ਅੰਤ ਅੰਤ ਨ ਕਰਣੈ ਦੇਣ ਨਾ ਅੰਤ ਅੰਤ ਨ ਵੇਖਣ ਸੁਣਨ ਨਾ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾਵਾਰ ਅੰਤ ਕਾਰਨ ਕੀਤੇ ਬਿਲਲਾਹੀ ਤਾਂ ਕਿ ਅੰਤ ਨ ਪਾਏ ਜਾਹੀ ਏਹੋ ਅੰਤ ਨ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੈ ਕੋਏ ਤਿਸ ਉੱਚੇ ਕਹੁ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ

ਕੀਤਿਆ ਦੁਖ ਭੁਖ ਸਦਮਾਰ ਇਹ ਪੇਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੈ ਹੋਏ ਹੋਰ ਆਖ ਨਾ ਸਕਿਆ ਕੋਈ ਜੇ ਕੋ ਖਾਇ ਆਖਣ ਪਾਈ ਉਹ ਜਾਣੈ ਜੇ ਤੀਆ ਮੋਹਿ ਖਾਈ ਆਪੇ ਜਾਣੈ ਆਪੇ ਦੇ ਆਖੈ ਸੇ ਪੇ ਕੇਈ ਕੀ ਜਿਸਨੂੰ ਬਖਸੇ ਸਿਫਤ ਸਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵ ਹੈ ਅਮੁੱਲ ਲੈ ਜਾਹੀ ਅਮੁੱਲ ਪਾਹੀ ਅਮੁੱਲਾ ਸਮਾਹੀ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਹੀ ਆਖ ਆਖ ਰਹੇ ਲਿਵਲਾਈ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰਹਿ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੀਵ ਕੀਤੇ ਆਖੇ ਆਖਣ ਪਾਹੀ ਕੀਤੇ ਕਹਿ ਕਹਿ ਉਠ ਉਠ ਜਾਹੀ ਇੱਥੇ ਕੀਤੇ ਹੋਰ ਕਰੀਹੀ ਤਾਂ ਆਖ ਨਾ ਸਕਹਿ ਕੀ ਕੀ ਜੀਵੜ ਭਾਵੈ ਤੇਵੜ ਹੋਈ ਨਾਨਕ ਜਾਣੈ ਸੱਚ ਸੋਈ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋਦਰ ਕਿਹਾ ਸੋਕਰ ਕਿਹਾ ਜਿਤ ਵਹਿ ਸਰਬ ਸੰਭਾਲੀ ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੀ ਕੀਤੇ ਰਾਗ ਭਰੀ ਸੋ ਕਹੀਅਨ ਕੀਤੇ ਗਾਵਣ ਹਾਰੀ ਗਾਵੇ ਤੁਹਣੋ ਪਾਉਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦੁਆਰੀ ਗਾਵੇ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਇਦਾਸਨ ਬੈਠੀ ਦੇਵਤਿਆ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੀ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆ ਮਨਮੋਹਨ ਸੁਰਗਾਮਾ ਛਪਿਆਲੀ ਗਾਵਨ ਰਤਨ ਉਪਾਇ ਤੇਰੀ ਅੜਸਠ ਤੀਰਥ ਨਾਲੀ ਗਾਵੇ ਜੋਧ ਮਹਾਵਲ ਸੂਰਾ ਗਾਵੇ ਖਾਣੀ ਚਾਰੀ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਹਾਰੇ ਸੇਈ ਤੁਧਨੋ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੀ ਹੋਰ ਕੀਤੇ ਗਾਵਨ ਸੇਮਾ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪੀਹੋ ਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੋ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਕਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦੇ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹ ਨਾਦ ਆਪ ਨਾਥ ਨਾਥੀ ਸਵਜਾ ਕੀਰਤ ਸਦ ਅਵਰਾ ਸਾਧ ਸੰਜੋਗ ਵਿਜੋਗ ਦੁਇਕਾਰ ਚਲਾਵਹਿ ਲੇਖੇ ਆਵਹਿ ਭਾਗ ਆਦੇਸ਼ ਤਿਸੈ ਆਦੇਸ਼ ਆਦੇ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿਨ ਚੇਲੇ ਪ੍ਰਵਾਣ

ਸਾਰ ਜਿਸ ਹੱਥ ਜੋਰ ਕਰ ਵੇਖਿਆ ਸੋਏ, ਨਾਨਕ ਉੱਤਮ ਨੀਚ ਨਾ ਕੋਈ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੇ ਸੋਹਨ ਪੰਜ ਪ੍ਰਵਾਣ, ਨਦਰੀ ਕਰਮ ਪਵੈ ਨਿਸਾਣ, ਕੱਚ ਪਕਾਈ ਉਥੇ ਪਾਏ, ਨਾਨਕ ਗਇਆ ਜਾਪੈ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕਿਤੇ ਪਵਣ ਪਾਣੀ ਵੈ ਸੰਤਰ, ਕਿਤੇ ਕਾਨ ਮਹੇਸ਼, ਕਿਤੇ ਬ੍ਰਹਮੇ ਘਾਟ ਘੜੀਏ ਹੈ ਰੂਪ ਰੰਗ ਕੇ ਵੇਸ, ਕੀਤੀਆ ਕਰਮ ਭੂਮੀ ਮੇਰ, ਕਿਤੇ ਕਿਤੇ ਧੂਪ ਦੇਸ, ਕਿਤੇ ਇੰਦ ਚੰਦ ਸੂਰ, ਕਿਤੇ ਕਿਤੇ ਮੰਡਲ ਦੇਸ, ਕਿਤੇ ਸਿੱਧ ਬੁੱਧ ਨਾਥ, ਕਿਤੇ ਕਿਤੇ ਦੇਵੀ ਵੇਸ, ਕਿਤੇ ਦੇਵਦਾਨ ਬਮਨ, ਕਿਤੇ ਕਿਤੇ ਰਤਨ ਸਮੁੰਦ, ਕੀਤੀਆ ਖਾਣੀ ਕੀਤੀਆ ਬਾਣੀ, ਕਿਤੇ ਪਾਤ ਨਰਿੰਦ, ਕੀਤੀਆ ਸੁਰਤੀ ਸੇਵਕ, ਕਿਤੇ ਨਾਨਕ ਅੰਤ ਨ ਅੰਤ, ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿੱਥੇ ਨਾਦ ਵਿਨੋਦ ਕੋਟ ਆਨੰਦ, ਸਰਮਖੰਡ ਕੀ ਬਾਣੀ ਰੂਪ, ਤਿੱਥੇ ਘਾੜਤ ਘੜੀਏ ਬਹੁਤ ਅਨੂਪ, ਤਾ ਕੀਆ ਗੱਲਾਂ ਕਥੀਆ ਨਾ ਜਾਹੇ, ਜੇ ਕੋ ਕਹੇ ਪਿਛੇ ਪਛਤਾਏ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਸ ਦਾ

ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਜਤ ਪਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ, ਪਹੁ ਖੱਲਾ ਅਗਨ ਤਪਤਾਉ, ਭਾਂਡਾ ਪਾਉ ਅੰਮ੍ਰਿਤ ਤਟਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚਾਹ ਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਿਪਾਰਾ, ਹਮਰੇ ਦੁਸ਼ਟ ਸਭੈ ਤੁਮ ਕਾਹੋ, ਆਪ ਹਾਥ ਦੈ ਮੋਹ ਬਚਾਵਹੋ, ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਅੱਛਾ ਨਿਜ ਕਰਦੈ ਕਰੀਐ, ਸਭੈ ਰਨ ਕੋ ਆਜ ਸੰਘਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮਹੈ ਛਾੜ ਕੋਈ ਅਵਰ ਨ ਧਿਆਉ, ਜੋ ਵਰ ਚਾਹੋ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਸਤਰ ਹਮਾਰੇ ਮਾਰੀਐ ਹੈ, ਆਪ ਹਾਥ ਦੈ ਮੁਝੇ ਉਬਰੀਐ, ਮਰਨ ਕਾਲ ਕਤਰਾ ਸਨਵਰੀਐ, ਹੋਜੋ ਸਦਾ ਹਮਾਰੇ ਪੱਛਾ, ਸ੍ਰੀਅਸ ਤੁਜੂ ਕਰੀਐ ਰੱਛਾ, ਰਾਖ ਲੇ ਹੋ ਮੋਹਿ ਰਾਖਨ ਹਾਰੇ, ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਦ ਦੁਸ਼ਟਨ ਕੀ ਹੰਤਾ, ਤੁਮਹੋ ਪੁਰੀ ਚਤੁਰ ਦਸਕੰਤਾ, ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰਬਿਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸਿਵ ਕੀਓ, ਵੇਦ ਰਾਜ ਬ੍ਰਹਮਾ ਜੂ ਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹਿ ਹਮਾਰਾ, ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜਸ਼ਨ ਉਪਜਾਇਓ, ਆਦਿ ਅੰਤ ਇਕ ਅਵਤਾਰਾ, ਸੋਈ ਗੁਰੂ ਸਮਝੀਓ ਹਮਾਰਾ, ਨਮਸਕਾਰ ਤਸਹੀ ਕੋ ਹਮਾਰੀ, ਸਕਲ ਪ੍ਰਜਾ ਜਨ ਆਪ ਸਵਾਰੀ, ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲਮੋ ਬਦ ਕੀਓ, ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੀ ਸੁਖੀ, ਏਕ ਏਕ ਕੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਬਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਵ ਦੇਹ ਅਪਾਰਾ, ਜਬਾ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ, ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰ ਆਲਮ, ਨਿਰੰਕਾਰ ਨਿਰਬੇਕਾਰ ਨਿਰਲੰਬ, ਆਦਿ ਅਨੀਲ ਅਨਾਦ ਅਸੰਭ, ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨਾ ਭਾਵਤ ਬੇਦਾ, ਤਾਕੋ ਕਰਪਾਹਨ ਅਨੁਮਾਨਤ, ਮਹਾਮੂੜ ਕਛ ਭੇਦ ਨਾ ਜਾਣਤ, ਮਹਾਦੇਵ ਕੋ ਕਹਿਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਭਿਵ, ਆਪ ਆਪਣੀ ਬੁੱਧ ਹੈ ਜੀਤੀ, ਬਰਨਤ ਭਿੰਨ ਭਿੰਨ ਤੋਂ ਹਿਤੀਤੀ, ਤੁਮਰਾ ਲਖਾਨਾ ਜਾਏ ਪਸਾਰਾ, ਕਿਹੇ ਬਿਧ ਸਜਾ ਪ੍ਰਥਮ ਸੰਸਾਰ, ਏਕੈ ਰੂਪ ਅਨੂਪ ਸਰੂਪਾ, ਰੰਗ ਭਯੋ ਰਾਵ ਕਹੀ ਭੂਪਾ, ਅੰਡਜ ਜੀਰਜ ਸੀਰਜ ਕੀਨੀ, ਉਤਪੁਜ ਖਾਨ ਬੋਹਰ ਰਚ ਦੀਨੀ, ਕਹੂੰ ਫੂਲ ਰਾਜਾ ਹਵੈ ਬੈਠਾ, ਕਹੂੰ ਸਿਮਟ ਪਯੋ ਸੰਕਰ ਇਕੈਠਾ, ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆਦਿ ਜੁਗਾਦ ਸਰੂਪ ਸਵਯੰ ਭਵ, ਅਵਰਛਾ ਮੇਰੀ ਤੁਮ ਕਰੋ, ਸਿੱਖ ਹੈ ਉਬਾਰ ਅਸਿੱਖ ਹੈ ਸੰਘਰੋ, ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ, ਜੇ ਅਸ ਤੁਜਤਵ ਸਰਣੀ ਪਰੇ ਤਿਨ ਕੇ ਦੁਸ਼ਟ, ਦੁਖਤ ਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਵਟਾਰੇ, ਜੋ ਕਲ ਕੋ ਇਕ ਵਾਰ ਧਿਆਏ ਹੈ, ਤਾਂ ਕਿ ਕਾਲ ਨਿਕਟ ਨਹਿ ਐ ਹੈ, ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੇ ਤਤਕਾਲਾ, ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ, ਤਾਂ ਕਿ ਤਾਪ ਤਨਕ ਮਹਿ ਹਰ ਹੋ, ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸ਼ਵੈ ਸਕੈ ਨ ਕੋਈ, ਏਕ ਵਾਰ ਜੰਤ ਮੈਂ ਸੰਭਾਰਾ, ਕਾਲ ਫਾਂਸ ਤੇ ਤਾਹੇ ਉਬਾਰਾ, ਜਿਨ ਨਰ ਨਾਮ ਤਿਹਾਰੋ ਕਹਾ, ਦਾਰਦ ਦੁਸ਼ਟ ਦੋਖ ਤੇ ਰਹਾ, ਖੜਗ ਕੇਤ ਮੈਂ ਸਰਣ ਤਿਹਾਰੀ, ਆਪ ਹੱਥ ਦੇ ਲੇਹ ਉਬਾਰੀ, ਸਰਵ ਠੌਰ ਮੋਹ ਸਹਾਈ, ਦੁਸ਼ਟ ਦੋਖ ਤੇ ਲੇਹ ਬਚਾਈ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸਬਰਾਤਾ, ਕਿਲਬਖ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖੀਨ ਕੋ ਸ਼ੈ ਕਰਤਾ, ਸ੍ਰੀ ਅਸ ਤੁਜਵ ਭਏ ਦਯਾਲਾ, ਪੂਰਨ ਕਰਾ ਗ੍ਰੰਥ ਤਤਕਾਲਾ, ਮਨਵਾਸ਼ਤ ਫਲ ਪਾਵੈ ਸੋਈ, ਦੁਖ ਨੰਤ ਸਹਿ ਵਿਆਪਤ ਕੋਈ, ਅਡਿਲ ਸੁਨੈ ਗੁੰਗ ਜੋ ਯਾਹੇ ਸੁਰਸਨਾ ਪਾਵਈ, ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ, ਦੁਖ ਦਰਦ ਭਉ ਨਿਕਟ ਨਾ ਤਨ ਨਰ ਕੇ ਰਹੈ, ਹੋ ਜੋ ਯਾ ਕੀ ਏਕ ਬਾਰ ਚੌਪਈ ਕੋ ਕਹੈ, ਚੌਪਈ ਸੰਬਤ ਸਤਰ ਹੈ ਸਹਸ ਭਣਜੈ, ਅਰਧ ਸਹਸ ਫੁਨਤੀਨ ਕਿਹਜੈ, ਭਾਦਰ ਉਸਦੀ ਅਸ਼ਟਮੀ ਰਵਿਵਾਰ, ਤੀਰ ਸਤੁਦਰਵ ਗ੍ਰੰਥ ਸੁਧਾਰਾ, ਸਵਈਆ ਪਾਏ ਗਹੇ ਜਬ ਤੇ ਤੁਮ ਰੇ ਤਵ ਤੇ ਕੋ ਆਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੈ ਮਤ ਏਕ ਨਾ ਮਾਨਿਓ, ਸਿਮਰਤ ਸਾਸਤਰ ਬੇਦ ਸਭੈ, ਬਹੁ ਭੇਦ ਕਹੈ ਹਮ ਏਕ ਨਾ ਜਾਣਿਓ।

ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ। ਮਨ ਵਜੀਆ ਵਾਧਾਹੀਆ, ਰਾਗ ਰਤਨ ਪਰਵਾਰ ਭਰੀਆ। ਸ਼ਬਦ ਗਾਵਣ ਆਈਆ, ਸਬਦੋਤਾ ਗਾਵਹੁ ਹਰੀ ਕੇਰਾ। ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ, ਤੂੰ ਸਦਾ ਰਹੋ ਹਰਨਾਲੇ। ਹਰਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭ ਨਾ ਗੱਲਾਂ ਸਮਰੱਥ ਸੁਆਮੀ, ਸੋ ਕਿਆ ਮਨ ਹੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ, ਕਰਤਾ ਤੇਰੇ ਸਭ ਕੁਛ ਹੈ ਜਿਸ ਦੇਹੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀ ਇਹ ਵਡਿਆਈਆ। ਕਹਿ ਨਾਨਕ ਸੁਣੋ ਸੰਤ ਹੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਚ ਸ਼ਬਦ ਤਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਨ ਕਾਉ, ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ, ਅਨਹਦ ਵਾਜੇ ਸੱਚ ਲਿਵੈ ਬਿਨ ਦੇਹ ਨਿਮਾਣੀ। ਦੇਹ ਨਿਵਾਣੀ ਲਵੇ ਬਾਜ ਹੋ ਕਿਆ ਕਰੇ ਵਿਚਾਰੀਆ। ਤਦ ਬਾਜ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ। ਇਹ ਸਨਾ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ। ਕਹਿ ਨਾਨਕ ਲਵੇ ਬਾਜ ਹੋ ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ। ਅੰਦਰੋਂ ਜਨ ਕਾ ਮੂੰਹ ਟੁੱਟਾ, ਤਨਕਾ ਸ਼ਬਦ ਸੱਚੈ ਸਵਾਰਿਆ। ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਨ। ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੁੱਲੇ ਫਿਰਹਿ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਨਾ ਭਾਣਾ ਭਾਵੇ। ਕਹਿ ਨਾਨਕ ਜਿਸ ਦੇਹ ਪਿਆਰੀ ਸੋਈ ਜਨ ਪਾਵੇ। ਆਵੋ ਸੰਤ ਪਿਆਰੇ ਹੋ, ਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਕਥ ਕੇਰੀ ਕਿਤ ਦੁਆਰੇ ਪਾਈਐ। ਤਨ ਮਨ ਧਨ ਸਭ ਸੋਪ ਗੁਰ ਕਉ, ਹੁਕਮ ਮੰਨਿਆ ਪਾਈਐ। ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ। ਕਹਿ ਨਾਨਕ ਸੁਣੋ ਸੰਤ ਹੋ, ਕਥ ਹੋ ਅਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤਿਸੈ ਵਿਟ ਹੋ, ਜਨ ਮੋਹ ਮਿਠਾ ਲਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ, ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ। ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ। ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣ ਹੈ। ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣ ਏ। ਆਖ ਹੈ ਤਾਂ ਵੇਖੈ ਸਭ ਤੂੰ ਹੈ, ਜਿਨ ਜਗਤ ਉਪਾਇਆ। ਕਹਿ ਨਾਨਕ ਤੂੰ ਸਦਾ ਅਗਮ ਹੈ, ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਧ ਉਪਾਇ, ਇੱਕ ਵੇਖ ਪਰਸਨ ਆਇਆ। ਲਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸਨੂੰ ਆਪ ਤੁੱਠਾ, ਤਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾ ਕੇਰੀ। ਬੇਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸਨਾ, ਬਹੁਤ ਨਾਹੀ ਬੋਲਣਾ। ਖੰਨਿਆ ਤਿੱਖੀ ਵਾਲ ਹੋ ਨਿੱਕੀ, ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ। ਕਹਿ ਨਾਨਕ ਚਾਲ ਭਗਤਾ, ਜੁਗ ਹੋ ਜੁਗ ਨਿਰਾਲੀ। ਜੋ ਤੂੰ ਚਲਾਏ ਹੈ ਤਿਵ ਚਲਹਿ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਹੈ ਤਿਵੈ ਚਲਹਿ, ਜਿਨਾ ਮਾਰਗ ਪਾਵਹਿ। ਕਰ ਕਿਰਪਾ ਜਿਨ ਨਾਮ ਲਾਏ ਹੈ, ਸੇ ਹਰ ਹਰ ਸਦਾ ਧਿਆਵਹਿ। ਜਿਸਨੂੰ ਕਥਾ ਸੁਣਾਈ ਹੈ ਆਪਣੀ, ਸੇ ਗੁਰਦੁਆਰੇ ਸੁਖ ਪਾਵਹਿ। ਕਹਿ ਨਾਨਕ ਸੱਚੇ ਸਾਹਿਬ, ਜੋ ਭਾਵੈ ਤਿਵੈ ਚਲਾਵਹਿ। ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ। ਇਹੋ ਤਨ ਕੈ ਮਨ ਵਸਿਆ, ਜਿਨ ਧਰੋਹ ਲਿਖਿਆ ਆਇਆ। ਇੱਕ ਫਿਰਹਿ ਕਨੇਰੇ ਕਰਹਿ ਗੱਲਾ, ਗਲੀ ਕਿਨੈ ਨਾ ਪਾਇਆ। ਕਹਿ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਭਾਈਆ। ਕਹਿ ਦੇ ਪਵਿੱਤ, ਸੁਣ ਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ, ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨ ਉਪਜੈ ਬਿਨ ਸਹਿਜੈ, ਸਹਿਸਾ ਨਾ ਜਾਏ। ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ। ਸਹਿਸਾ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ। ਮਨ ਧੋਵਹੁ ਸ਼ਬਦ ਲਾਗਹੁ, ਹਰਿ ਸਿਉ ਰਹੁ ਚਿਤ ਲਾਏ।
ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਸਾ ਇਵ ਜਾਏ ਜੀ ਹਾ ਮੈਲੇ ਬਾਹਰ ਹੋ ਨਿਰਮਲ ਬਾਹਰ ਹੋ ਨਿਰਮਲ ਜੀ ਉਹ ਤਾਂ ਮੈਲੇ ਤਿੰਨ ਜਨਮ ਜੂ ਹੈ ਹਾਰਿਆ ਇਹ ਦਸਣਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ ਵੇਦਾ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ ਫਿਰਹਿ ਜੋ ਬੇਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨ ਜਨਮ ਜੂ ਹੈ ਹਾਰਿਆ ਜੀਓ ਨਿਰਮਲ ਬਾਹਰ ਹੋ ਨਿਰਮਲ ਬਾਹਰ ਹੋ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾੜੀ ਜਨਮ ਰਤਨ ਜਿਨੀ ਖਟਿਆ ਭਲੀ ਸੇਵਣ ਜਾਰੀ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਆਹ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਤੇ ਹਾਏ ਅੰਤਰਾਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਣੈ ਗੁਰਬਿਨ ਅਵਰ ਨਾ ਜਾਣੈ ਕੋਈ ਕਹੇ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਭਵਿਕਿਆ ਜਾਏ ਅਨੇਕ ਜੁਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖ ਹੋ ਬਿਨ ਸਤਿਗੁਰ ਮੁਕਤ ਨਾ ਪਾਏ ਆਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਹੋ ਸੱਚੀ ਬਾਣੀ ਬਾਣੀ ਦਾ ਗਾਹੋ ਗੁਰੂ ਕੇਰੀ ਬਾਣੀ ਅਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਨਾ ਸਮਾਣੀ ਪੀਵਹ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਹ ਸਾਰਗ ਪਾਣੀ ਕਹੇ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਦਾ ਕੱਚੀ ਸਤਿਗੁਰੂ ਬੱਝ ਹੋ ਹੋਰ ਕੱਚੀ ਬਾਣੀ ਕਹਿ ਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਨ ਕਹਿਰ ਲਇਆ ਮਾਇਆ ਬੋਲਣ ਪਏ ਰਵਾਣੀ ਕਹੇ ਨਾਨਕ ਸਤਿਗੁਰੂ ਬੱਜ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਉ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਉ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸਭ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖਿਆ ਗੁਰਮੁਖ ਕਿਸੇ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੋ ਆਪ ਕਰੇ ਸੋ ਹੋਵੇ ਏਕ ਸੁਸਿਓਲੇ ਬੁਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸਾਸਤਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜ ਹੋ ਤੱਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਪ੍ਰਮ ਸੁੱਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅਨੰਦਨ ਹਰ ਲਿਵ ਲਾਗਿਆ ਜਾਗਤ ਰਹਿਣ ਵਿਹਾਣੀ ਮਾਤਾ ਕਿਉ ਤਰ ਮਹਿ ਪ੍ਰਤਪਾਲ ਕਰੇ ਸੋ ਕਿ ਮਨੋਹੋ ਵਿਸਾਰੀਐ ਮਨੋਹੋ ਕਿਉ ਵਿਸਾਰੀਐ ਈਵੜ ਦਾਤਾ ਜੀ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹ ਨਾ ਸਕੀ ਜਿਸ ਨੂੰ ਆਪਣੇ ਲਿਵ ਲਾਵੇ ਆਪਣੇ ਲਿਵਾ ਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਈਵੜ ਦਾਤਾ ਸੋ ਕਿਆ ਮਨੋਹੋ ਵਿਸਾਰੀਐ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟ ਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੀ ਮਿਲਿਆ ਤਿਸਨੋ ਸਿਰ ਸੋ ਪੀਐ ਵਿੱਚ ਹੋ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਈ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਆ ਜੀਆ ਲਾਹ ਖਟਿਹੋ ਦਿਹਾੜੀ ਇਹੋ ਤਨ ਤਨਾ ਮਿਲਿਆ ਜਿਨ ਹਰ ਆਪੇ ਭਾਣਾ ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਏ ਰਸਨਾ ਤੂੰ ਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੇ ਜਿਚਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰ ਰਸ ਬੋਹੜ ਨਾ ਤ੍ਰਿਸਨਾ ਲਾਗੇ ਆਏ ਇਹੋ ਹਰਸ ਕਰਮੀ ਪਾਈਐ ਸਤਿਗੁਰੂ ਮਿਲੈ ਜਿਸ ਆਏ ਕਹੈ ਨਾਨਕ ਹੋਰ ਅੰਨ ਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਹਰ ਤੂੰ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਓ ਭਇਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੁਖ ਦੁਖ ਨਾ ਵਿਆ ਪਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾ ਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੁਗੋ ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ
ਜਿਨ ਸਤਿਗੁਰ ਸਿਓ ਚਿਤ ਲਾਇਆ ਏ ਨੇਤਰੋ ਮੇਰੇ ਹੋ ਹਰ ਤੁਮ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਏ ਸਰਵਣ ਹੋ ਮੇਰੇ ਹੋ ਸੱਚ ਸੁਣਨੈ ਨੋ ਪਠਾਏ ਸੱਚ ਸੁਣਨੈ ਨੋ ਪਠਾਏ ਸਰੀਰ ਲਾਏ ਸੁਨ ਹੋ ਸਤ ਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾਕੀਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਨ ਹੋ ਪਵਿੱਤਰ ਹੋਵ ਹੋ ਸੱਚ ਸੁਣਨੈ ਨੋ ਪਠਾਏ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨਾਉ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵ ਨੇ ਇੱਕ ਅਨੰਦ ਸਵਾਦਵਾਰ ਦਿਖਾਇਆ ਤਹਿ ਅਨੇਕ ਰੂਪ ਨਾਵ ਨਵ ਨਿਧ ਤਿਸਦਾ ਅੰਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਇਹੋ ਸੱਚਾ ਸੋਹਿਲਾ ਸੱਚ ਹੈ ਘਰ ਗਾਵ ਹੋ ਗਾਵ ਹੋ ਤਾਂ ਸੋਹਿਲਾ ਘਰ ਸੱਚ ਹੈ ਜਿੱਥੇ ਸਦਾ ਸੱਚ ਧਿਆਵੇ ਸੱਚੋ ਧਿਆਵੇ ਹੈ ਜਾ ਤੁਦ ਭਾਵੇ ਹੈ ਗੁਰਮੁਖ ਜਿਨਾ ਬੁਝਾਵੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ ਸੱਚ ਸੋਹਿਲਾ।

0: ਪ੍ਰਭ ਕੇ ਸਿਮਰਨ ਸਾਖ ਸੁਖ,
1: ਪ੍ਰਭ ਕੇ ਸਿਮਰਨ ਨਾਹੀ ਜਮ ਤਰਾਸਾ,
0: ਪ੍ਰਭ ਕੇ ਸਿਮਰਨ ਪੂਰਨ ਆਸਾ,
1: ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ,
0: ਅੰਮ੍ਰਿਤ ਨਾਮ ਰਿਤ ਮਾਹੇ ਸਮਾਏ,
1: ਪ੍ਰਭ ਜੀ ਬਸ ਹੈ ਸਾਧ ਕੀ ਰਸਨਾ,
0: ਨਾਨਕ ਜਨ ਕਾ ਦਾਸਨ ਦਸਨਾ,
1: ਪ੍ਰਭ ਕੋ ਸਿਮਰ ਹੈ ਸੇ ਤਨਵੰਤੇ,
0: ਪ੍ਰਭ ਕੋ ਸਿਮਰੇ ਸੇ ਪਤਵੰਤੇ,
1: ਪ੍ਰਭ ਕੋ ਸਿਮਰ ਹੈ ਸੇ ਜਨ ਪ੍ਰਵਾਨ,
0: ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ,
1: ਪ੍ਰਭ ਕੋ

0: ਸਿਮਰਨ ਕਬੂ ਨਾ ਚੂਰੇ
1: ਪ੍ਰਭ ਕੇ ਸਿਮਰਨ ਹਰ ਗੁਣ ਬਾਨੀ
0: ਪ੍ਰਭ ਕੇ ਸਿਮਰਨ ਸਹਿਜ ਸਮਾਨੀ
1: ਪ੍ਰਭ ਕੇ ਸਿਮਰਨ ਨਿਹਚਲ ਆਸਨ
0: ਪ੍ਰਭ ਕੇ ਸਿਮਰਨ ਕਮਲ ਅਭਗਾਸਨ
1: ਪ੍ਰਭ ਕੇ ਸਿਮਰਨ ਅਨਹਦ ਚੁਨਕਾਰ
0: ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰਹਿ ਸੇ ਜਨ ਜਨ ਕੋ ਬ੍ਰਹਮਯਾ
0: ਨਾਨਕ ਤਿਨ ਜਨ ਸਰਣੀ ਪਇਆ
1: ਹਰ ਸਿਮਰਨ ਕਰ ਭਗਤ ਪ੍ਰਗਟਾਏ
0: ਹਰ ਸਿਮਰਨ ਲਗ ਬੇਦੋ ਪਾਏ
1: ਹਰ ਸਿਮਰਨ ਪੈ ਸਿਧ ਜਤੀ ਦਾਤੇ
0: ਹਰ ਸਿਮਰਨ ਨੀ ਚੌਕੁੰਡ ਜਾਤੇ
1: ਹਰ ਸਿਮਰਨ ਧਾਰੀ ਸਭ ਧਰਨਾ
0: ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ

0: ਅਸ਼ਟਪਦੀ
1: ਜਹ ਮਾਤ ਪਿਤਾ ਸੁਤਮੀਤ ਨਾ ਪਾਹੀ
0: ਮਾਨੁਹਾ ਨਾਮ ਤੇਰੇ ਸੰਗ ਸਹਾਈ
1: ਜਹ ਮਹਾ ਭਯਾਨ ਦੂਤ ਜਮਦਲ
0: ਕੇਵਲ ਨਾਮ ਸੰਗ ਤੇਰੇ ਚਲੈ
1: ਜਹ ਮੁਸਕਲ ਹੋਵੇ ਅਤਿ ਭਾਰੀ
0: ਹਰ ਕੋ ਨਾਮ ਖਿਲ ਮਾਹੇ ਉਦਾਰੀ
1: ਅਨੇਕ ਪੁਨਹ ਚਰਨ ਕਰਤ ਨਹੀਂ ਤਰੈ
0: ਹਰ ਕੋ ਨਾਮ ਕੋਟ ਪਾਪ ਪਰ ਹਰੈ
1: ਗੁਰਮੁਖ ਨਾਮ ਜਪ ਹੋ ਮਨ ਮੇਰੇ
0: ਨਾਨਕ ਪਾਵੋ ਸੁਖ ਨੇਰੇ
1: ਸਗਲ ਸ੍ਰਿਸ਼ਟ

0: ਧਿਆਈਐ
1: ਨਾਨਕ ਗੁਰਮੁਖ ਪਰਮਗਤ ਪਾਈਐ
0: ਛੂਟਤ ਨਹੀਂ ਕੋਟ ਲਖ ਬਾਹੀ
1: ਨਾਮ ਜਪਤੈ ਪਾਰ ਪਰਾਹੀ
0: ਅਨੇਕ ਬਿਘਨ ਜਹ ਆਏ ਸੰਘਾਰੈ
1: ਹਰ ਕਾ ਨਾਮ ਤਤਕਾਲ ਉਧਾਰੈ
0: ਅਨੇਕ ਜੋਨ

0: ਹਰ ਹਰ ਜਨ ਕੇ ਊਟ ਸਤਾਣੀ ਓਤ ਓਤ ਜਨ ਹਰ ਸਰਾਤੀ ਆਠ ਪਹਿਰ ਜਨ ਹਰ ਹਰ ਜਪੈ ਹਰ ਕੀ ਭਗਤ ਮੁਕਤ ਬਹੁ ਕਰੀ
1: ਨਾਨਕ ਜਨ ਸੰਕੇਤੇ
0: ਪਾਰ ਜਾਤ ਹੋ ਹਰ ਕੋ ਨਾਮ
1: ਦੇਨ ਹਰ ਹਰ ਗੁਣ ਗਾਵੈ
0: ਸਭ ਤੇ ਉਤਮ ਹਰ ਕੀ ਕਥਾ
1: ਨਾਮ ਸੁਨ ਦਰ ਦੁਖ ਲਤਾ
0: ਨਾਮ ਕੀ ਮਹਿਮਾ ਸੰਤ ਰਿਧਵਸੈ
1: ਸੰਤ ਪਰਤਾਰ ਦੁਰਤ ਸਭ ਨਸੈ
0: ਸੰਤ ਕਾ ਸੰਗ ਵਡ

0: ਗੁਰਮੁਖ ਨਾਮ ਜਪਤ ਕਰਤ ਪਾਰ।
1: ਮਨ ਕਾਮਨਾ ਤੀਰਥ ਦੇਹ ਛੁਟੈ,
0: ਗਰਗ ਮਾਨਾ ਮਨ ਤੇ ਹੁਟੈ,
1: ਸੋਚ ਕਰੇ ਦਿਨ ਸਰ ਰਾਤ,
0: ਮਨ ਕੀ ਮੈਲ ਨਾ ਤਨ ਤੇ ਜਾਤ,
1: ਇਸ ਦੇਹੀ ਕੋ ਬਹੁ ਸਾਧਨਾ ਕਰੇ,
0: ਮਨ ਤੇ ਕਬੂ ਨਾ ਵਿਖਿਆ ਡਰੇ,
1: ਜਲ ਤੋ ਹੋਇ ਬਹੁ ਦੇਹ ਅਨੀਤ,
0: ਸੁਧ ਕਹਾ ਹੋਇ ਕਾਚੀ ਬੀਤ,
1: ਮਨ ਹਰ ਕੇ ਨਾਮ ਕੀ ਮਹਿਮਾ ਊਚ,
0: ਨਾਨਕ ਨਾਮ ਉਦਰੇ ਪਤਤ ਬਹੁ ਮੂਚ,
1: ਬਹੁਤ ਸਿਆਣਪ ਜਮ ਕਾ ਪਹੁ ਵਿਆਪੈ,
0: ਅਨੇਕ ਯਤਨ ਕਰਤੇ ਸੰਨਾ ਧਰਾਪੈ,
1: ਏਕ ਅਨੇਕ ਅਗਨ ਨਹੀਂ ਬੁਝੈ,
0: ਕੋਟ ਪਾਰ ਦਰ ਗਏ ਨਹੀਂ ਸੀ,
1: ਛੂਟਸ ਨਾਹੀ ਉਪ ਪਿਆਲ,
0: ਹੋਏ ਵਿਆਪੇ ਮਾਇਆ ਜਾਲ,
1: ਅਵਰ ਕਰਤੂਤ ਸੰਗ ਲਈ ਜਮ ਡੰਨ,
0: ਗੋਵਿੰਦ ਭਜਨ ਮੈਂ ਤਿਲ ਨਹੀਂ ਮਾਨੈ,
1: ਹਰਿ ਕਾ ਨਾਮ ਜਪਤ ਦੁਖ ਜਾਈ,
0: ਨਾਨਕ ਬੋਲੇ ਸਹਿ ਸਵਾਈ,
1: ਚਾਰ ਪਦਾਰਥ

ਕਰਨ ਕਰਾਵਨ ਹਰ ਸੁਆਮੀ ਆਪਣੀ ਗਤ ਮਿਤ ਜਨ ਹੋਆ ਪੀ ਤੁਮਰੀ ਉਸਤ ਤੁਮ ਤੇ ਹੋਏ ਸਰਬ।

0: ਨਾਨਕ ਸੀ
1: ਜਿਹ ਪ੍ਰਸਾਦ ਧਰ ਉਪਰ ਸੁਖ ਬਸ ਹੈ
0: ਸੁਤ ਪ੍ਰਾਤ ਪੀਤ ਬੰਤਾ ਸੰਗ
1: ਜਿਹ ਪ੍ਰਸਾਦ ਪੀਵ ਹੈ ਸੀਤਲ ਜਲਾ
0: ਸੁਖਦਾਈ ਪਵਨ ਪਾਵ ਕਮਲ
1: ਜਿਹ ਪ੍ਰਸਾਦ ਭੁਗ ਹੈ ਸਭ ਰਸ
0: ਸਗਲ ਸਮਗਰੀ ਸੰਗ ਸਾਧ ਵਸਾ
1: ਜਿਨੇ ਹਸਤ ਪਾਵ ਕਰਨ ਨੇਤ ਰਸਨਾ
0: ਇਸੇ ਤਿਆਵ ਅਵਰ ਸੰਗ ਰਚਨਾ
1: ਇਸੇ ਦੋਖ ਮੂੜ ਅੰਧ ਵਿਆਪੀ
0: ਨਾਨਕ ਆੜ ਲਿਓ ਪ੍ਰਾਵਿਆਪੇ
1: ਆਦਿ ਅੰਤ ਜੋ ਰਾਖਨ ਹਾਰ
0: ਦੇਸੋ ਪ੍ਰੀਤ ਨਾ ਕਰੇ ਗਵਾ
1: ਜਾ ਕੀ ਸੇਵਾ ਨਵ ਨਿਧ ਪਾਵ
0: ਦਾਸੋ ਮੂੜਾ ਮਨ ਲਾਵੇ
1: ਜੋ ਠਾਕੁਰ ਸਦ ਸਦਾ

0: ਪ੍ਰਕਾਰ ਮਹਾਂ ਲੋਤਰੋ
1: ਆਹੂ ਜੁਗਤ ਬਿਹਾਨੇ ਕਈ ਜਨਮ
0: ਨਾਨਕ ਰਾਖ ਲਿਓ ਆਪਣ ਕਰ ਕਰਮ
1: ਠੂਠਾ ਕੁਰਤੁਮ ਪਹਿ ਅਰਦਾਸ
0: ਜਿਉ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ।

0: ਜੀਤ ਸੁਖਦਾਈ
1: ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕੁਟੰਬ ਸਵਾਇਆ
1: ਮਿਥਿਆ ਹੋਮੇ ਮਮਤਾ ਮਾਇਆ
0: ਮਿਥਿਆ ਰਾਜ ਜੋਵਨ ਧਨ ਮਾਲ
1: ਮਿਥਿਆ ਕਾਮ ਕ੍ਰੋਧ ਬਿਕਰਾਲ
0: ਮਿਥਿਆ ਰਥ ਹਸਤੀ ਅਸਵ ਬਸਤਰਾ
1: ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ
0: ਮਿਥਿਆ ਤਰੂਹ ਮੂਹ ਅਭਿਮਾਨ
1: ਮਿਥਿਆ ਆਪਸ ਉਪਰ ਕਰਤ ਗਮਾਨ
0: ਅਸਤਰ ਭਗਤ ਸਾਧ ਕੀ ਸਰਨ
1: ਨਾਨਕ ਜਪ ਜਪ ਜੀਵੇ ਹਰ ਕੇ ਚਰਨ
0: ਮਿਥਿਆ ਸਰਵਨ ਪਰ ਨਿੰਦਾ ਸੁਨ ਹੈ
1: ਮਿਥਿਆ ਹਸ ਪਰ ਦਰ ਕੋਲ
0: ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪ ਆਦਿ
1: ਮਿਥਿਆ ਰਸਨਾ ਭੋਜਨ
0: ਮਿਥਿਆ ਚਰਨ ਪਰ ਵਿਕਾਰ ਕੋ ਧਾਵੇ
1: ਮਿਥਿਆ ਮਨ ਪਰ

0: ਬਿਰਥਾ ਨਾਮ ਬਿਨਾ ਤਨ ਅੰਧ
1: ਜਿਨ
0: ਸਿਮਰਨ ਤਨ ਰਹਿਣ ਬਿਰਥਾ ਬਿਹਾਹੀ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਧਨ ਤਨ ਤੇ ਜਨ ਜਿਹ ਘਟ ਬਸਿਓ ਹਰ ਨਾਉ ਰਹਿਤ ਅਵਰ

0: ਜਿਹ ਪ੍ਰਸਾਦ ਸ਼ਤੀ ਅੰਮ੍ਰਿਤ ਖਾਹੇ, ਜਿਹ ਪ੍ਰਸਾਦ ਸੁਗੰਧਿਤ ਤਨ ਲਾਭ ਹੈ, ਜਿਹ ਪ੍ਰਸਾਦ ਵਸਹਿ ਸੁਖ ਮੰਦਰ, ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਜਿਹ ਪ੍ਰਸਾਦ ਰੰਗ ਰਸ ਭੋਗ, ਜਿਹ ਪ੍ਰਸਾਦ ਪਾਠ ਪਟੰਬਰ ਹਟਾਵ ਹੈ, ਜਿਹ ਪ੍ਰਸਾਦ ਸੁਖ ਸੇਜ ਸੋਈ ਜੈ, ਜਿਹ ਪ੍ਰਸਾਦ ਤੁਝ ਸਭ ਕੋ ਮਨ, ਜਿਹ ਪ੍ਰਸਾਦ ਤੇਰੋ ਰਹਿਤਾ ਧਰਮ, ਪ੍ਰਭ ਦੀ ਜਪਤ ਦਰਗਹਿ ਮਾਨ ਪਾਵ ਹੈ,
1: ਨਾਨਕ ਪਾਸੇ ਤੀ ਕਰ ਜਾਵੇ,
0: ਜਿਹ ਪ੍ਰਸਾਦ ਆਰੋਗ ਕੰਚਨ ਦੇਹੀ, ਜਿਹ ਪ੍ਰਸਾਦ ਤੇਰਾ ਉਲਾ ਰਹਿਤ, ਜਿਹ ਪ੍ਰਸਾਦ ਤੇਰੇ ਸਗਲ ਛਿਦਰ ਢਾਕੀ, ਜਿਹ ਪ੍ਰਸਾਦ ਤੁਝ ਕੋ ਨਾ ਪਹੁੰਚੇ, ਜਿਹ ਪ੍ਰਸਾਦ ਪਾਈ ਦੁਰਲਭ ਦੀ, ਜਿਹ ਪ੍ਰਸਾਦ ਭੁਖਨ ਪਹਿਰੀ ਜੈ, ਜਿਹ ਪ੍ਰਸਾਦ ਅਸਵ ਹਸ ਅਸਵਾਰੀ, ਜਿਹ ਪ੍ਰਸਾਦ ਬਾਗ ਮਿਲਖ ਤਨਾ, ਜਿਨ ਤੇਰੀ ਮਨ ਬਨਤ ਬਨਾਈ, ਕਿਸਹਿ ਧਿਆਏ ਜੋ ਏਕ ਅਲਖ,
1: ਨਾਨਕ ਤੇਰੀ,
0: ਜਿਹ ਪ੍ਰਸਾਦ ਕਰਹਿ ਪੁਨ ਬਹੁਦਾਨ,
1: ਮਨ ਆਠ ਪੈਰ ਕਾ ਤਿਸ ਕਾ ਧਿਆਨ,
0: ਜਿਹ ਪ੍ਰਸਾਦ

0: ਪ੍ਰਸਾਦ ਨਾਨਕ ਜਸ
1: ਕਹੈ ਜੇ ਪ੍ਰਸਾਦ ਸੁਣੈ ਕਰਨ ਨਾਦ
0: ਜੇ ਪ੍ਰਸਾਦ ਪੇਖੇ ਬਿਸਮਾਦ
1: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ
0: ਜੇ ਪ੍ਰਸਾਦ ਸੁਭ ਸਹਿਜੇ ਵਸਨਾ
1: ਜੇ ਪ੍ਰਸਾਦ ਹਸ ਕਰ ਚਲਹਿ
0: ਜੇ ਪ੍ਰਸਾਦ ਸੁਪੂਰਨ ਫਲੈ
1: ਜੇ ਪ੍ਰਸਾਦ ਪਰਮ ਗਤ ਪਾਵ ਹੈ
0: ਜੇ ਪ੍ਰਸਾਦ ਸੁਭ ਸਹਿ ਸਮਾਵੈ
1: ਐਸਾ ਪ੍ਰਭ ਤਿਆਗ ਅਵਰ ਕਤ ਲਾਗੁ ਹੋ
0: ਗੁਰ ਪ੍ਰਸਾਦ ਨਾਨਕ ਮਾਨ ਜਾਗੁ
1: ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ
0: ਇਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ
1: ਜੇ ਪ੍ਰਸਾਦ ਤੇਰਾ ਪ੍ਰਤਾਪ
0: ਰੇ ਮਨ ਮੂੜ ਤੋਂ ਤਾਕ ਹੋ ਜਾ
1: ਜੇ ਪ੍ਰਸਾਦ ਤੇਰੇ ਕਾਰਜ ਪੂਰੇ
0: ਕਿਸੇ ਜਾਨ ਮਨ ਸਦਾ ਹਜੂਰ
1: ਜੇ ਪ੍ਰਸਾਦ ਤੂੰ ਪਾਵੈ ਸਾਚ
0: ਰੇ ਮਨ ਮੇਰੇ ਤੂੰ ਤਾ ਸੁਰਾਜ
1: ਜੇ ਪ੍ਰਸਾਦ ਸਭ ਕੀ ਗਤ ਹੋਏ
0: ਨਾਨਕ ਜਾਪ ਜਪੇ ਜਬ ਸੋ
1: ਆਪ ਜਪਾਏ ਜਪੇ ਸੋ ਨਾਉ
0: ਆਪ ਗਵਾਏ ਸੋ ਹਰ ਗੁਣ ਗਾਉ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
0: ਪ੍ਰਭੂ ਦਇਆ ਤੇ ਕਮਲ ਵਿਗਾਸ
1: ਪ੍ਰਭ ਸੋ ਪ੍ਰਸੰਨ ਬਸੈ ਮਨ ਸੂ

0: ਹੋਏ ਸੋ ਭਲਾ
1: ਬ੍ਰਹਮ ਗਿਆਨੀ ਸਫਲ ਭਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ
1: ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
0: ਬ੍ਰਹਮ ਗਿਆਨੀ ਕੈ ਇਕ ਰੰਗ
1: ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ
0: ਬ੍ਰਹਮ ਗਿਆਨੀ ਕੈ ਨਾਮ ਆਧਾਰ
1: ਬ੍ਰਹਮ ਗਿਆਨੀ ਕੈ ਨਾਮ ਪਰਵਾਰ
0: ਬ੍ਰਹਮ ਗਿਆਨੀ ਸਦਾ ਸਤ ਜਾਗਤ
1: ਬ੍ਰਹਮ ਗਿਆਨੀ ਆਹੂ ਬਹੁਤ ਤਿਆਗ
0: ਬ੍ਰਹਮ ਗਿਆਨੀ ਕੈ ਮਨ ਪਰਮਾਨੰਦ
1: ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ
0: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ
1: ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਨਾਸ
0: ਬ੍ਰਹਮ ਗਿਆਨੀ

0: ਵਾਸਨਾ ਮਨ ਤੇ ਡਰੇ,
1: ਇੰਦਰੀ ਜਿਤ ਪੰਜ ਦੋਖ ਤੇ ਰਹਿਤ,
0: ਨਾਨਕ ਹੁਕਮ ਦੇਖੋ ਐਸਾ ਪਰਸ,
1: ਜੈਸਨੋ ਸੋਚਿਸ ਉਪਰ ਸੋ ਪ੍ਰਸੰਨ,
0: ਵਿਜਨ ਕੀ ਮਾਇਆ ਤੇ ਹੋਏ ਭਿੰਨ,
1: ਕਰਮ ਕਰਤ ਹੋਵੇ ਨਿਹ ਕਰਮ,
0: ਇਸ ਵੈਸ ਨੂੰ ਕਰ ਨਿਰਮਲ ਧਰਮ,
1: ਕਾਹੂ ਫਲ ਕੀ ਇੱਛਾ ਨਹੀਂ ਬਚ,
0: ਕੇਵਲ ਭਾਈ ਕੀਰਤਨ ਸੰਗਰਾਜ,
1: ਮਨ ਤਨ ਅੰਤਰ ਸਿਮਰਨ ਗੋਪਾਲ,
0: ਸਭ ਉਪਰ ਹੋਵਤ ਕਿਰਪਾ,
1: ਆਪ ਦ੍ਰਿੜੈ ਅਵਰਹ ਨਾਮ ਜਪਾਵੇ,
0: ਨਾਨਕ ਹੋ ਵੈਸ ਨੂੰ ਪਰਮ ਗਤ ਪਾਵੇ,
1: ਭਗਵਤੀ ਭਗਵੰਤ ਭਗਤ ਕਾ ਰੰਗ,
0: ਸਗਲ ਤਿਆਗੇ ਦੁਸ਼ਟ ਕਾ ਸੰਗ,
1: ਮਨ ਤੇ ਬਿਨਸੈ ਸਗਲਾ ਭਰਮ,
0: ਕਰ ਪੂਜੇ ਸਗਲ ਪਾਰ ਬ੍ਰਹਮ,
1: ਸਾਧ ਸੰਗ ਪਾਪਾ ਮਲ ਖੋਵੇ,
0: ਜਿਸ ਭਗਵਤੀ ਕੀ ਮਤ ਉਤਮ ਹੋਵੇ,
1: ਭਗਵੰਤ ਕੀ ਟਹਿਲ ਕਰੈ ਨਿਤ ਨੀਤ,
0: ਮਨ ਤਰ ਅਰਪੇ ਵਿਸ਼ਨ ਪ੍ਰੀਤ,
1: ਹਰ ਕੇ ਚਰਨ ਹਿਰਦੈ ਵਸਾਵੇ,
0: ਨਾਨਕ ਐਸਾ ਭਗਵਤੀ ਭਗਵੰਤ ਕੋ ਪਾ

0: ਕਰ ਰਹਾਵੇ,
1: ਹੁਕਮੇ ਉਪਜੇ ਹੁਕਮ ਸਮਾਵੇ,
0: ਹੁਕਮੇ ਊਚ ਨੀਚ ਵਿਵਹਾਰ,
1: ਹੁਕਮੇ ਅਨਕ ਰੰਗ ਪ੍ਰਕਾਰ,
0: ਕਰ ਦੇਖੇ ਆਪਣੀ ਵਡਿਆਈ,
1: ਨਾਨਕ ਸਾਮੇ ਰਿਹਾ ਸਮਾਈ,
0: ਪ੍ਰਭਾਵੇ ਮਾਨੁਖ ਗਤ ਪਾਵੇ,
1: ਪ੍ਰਭਾਵੇ ਤਾ ਪਾਥ ਤਰਾਵੇ,
0: ਪ੍ਰਭਾਵੇ ਬਿਨ ਸਾਸ ਤੇ ਰਾਖੇ,
1: ਪ੍ਰਭਾਵੇ ਤਾ ਹਰ ਗੁਣ ਭਾਕੇ,
0: ਪ੍ਰਭਾਵੇ ਤਾ ਪਤ ਤੋ ਉਧਾਰੇ,
1: ਆਪ ਕਰੇ ਆਪਨ ਵਿਚਾਰ,
0: ਦੋਹਾ ਸਰਿਆ ਕਾ ਆਪ ਸੁਆਮੀ,
1: ਖੇਲੇ ਵਿਕਸੇ ਅੰਦਰ ਜਾਮੀ,
0: ਜੋ ਭਾਵੇ ਸੋ ਕਾਰ ਕਰਾਵੇ,
1: ਨਾਨਕ ਦ੍ਰਿਸ਼ਟੀ ਅਵਰ ਨਾ ਆਵੇ,
0: ਉਹ ਮਾਨੁਖ ਤੇ ਕਿਆ ਹੋਇਆ ਵੇ,
1: ਜੋ ਤਿਸ ਭਾਵੇ ਸੋਈ ਕਰਾਵੇ,
0: ਇਸ ਕੇ ਹਾਥ ਹੋਏ ਤਾ ਸਭ ਕੁਛ ਲੀ,
1: ਜੋ ਤਿਸ ਭਾਵੇ ਸੋਈ ਕਰੇ,
0: ਅਨਜਾਨਤ ਵਿਖਿਆ ਮਿਹਰ ਚ,
1: ਜੇ ਜਾਣਤ ਆਪਣ ਆਪ ਬਚੇ,
0: ਪਰਮੇ ਭੁੱਲਾ ਦਹਿ ਦਿਸਤਾ ਹੋਵੇ,
1: ਨਿਮਖ ਮਾਹੇ ਚਾਰ ਖੁੰਡ ਫਿਰਿਆ,
0: ਪਰ ਕਿਰਪਾ ਜਿਸ ਆਪਣੀ ਭਗਤ ਦੀ,
1: ਨਾਨਕ ਤੇਜਾ ਨਾਮ ਮਿਲੇ,
0: ਖਿਨ ਮੈਂ ਨੀਚ ਕੀਟ ਕੋ ਰਾਜ,
1: ਪਾਰ ਬ੍ਰਹਮ ਗਰੀ ਨਵਾਜ,
0: ਜਾ ਕਾ ਦ੍ਰਿਸ਼ਟ ਕਸ਼ੂ ਨਾ ਆਵੇ,
1: ਜਿਸ ਤਤਕਾਲ ਦਹਿ ਦਿਸ ਪ੍ਰਗਟਾਵੇ,
0: ਜਾ ਕੋ ਆਪਣੀ ਕਰੇ ਬਖਸੀਸ,
1: ਤਾ ਕਾ ਲੇਖਾ ਨਾ ਗਣੇ ਜਗਦੀਸ,
0: ਜੀਉ ਪਿੰਡ ਸਭ ਤਿਸ ਕੀ ਰਾਸ,
1: ਕਟ ਕਟ ਪੂਰਨ ਬ੍ਰਹਮ ਪ੍ਰਗਾਸ,
0: ਆਪਣੀ ਬਣਤ ਆਪ ਬਣਾਈ,
1: ਨਾਨਕ ਜੀਵੇ ਦੇਖ ਬੜਾਈ,
0: ਇਸ ਕਾ ਬਲ ਨਾ ਹੀ ਸਹਾਥ,
1: ਕਨਕ ਰਾਵਣ ਸਰ ਕੋ ਨਾਥ,
0: ਆਗਿਆਕਾਰੀ ਬਪੁਰਾ ਜੀਉ,
1: ਜੋ ਤਿਸ ਭਾਵੇ ਸੋਈ ਫੰਦੀ,
0: ਕਬੂ ਊਚ ਨੀਚ ਮਹਿ ਬਸੇ,
1: ਕਬੂ ਸੋਗ ਹਰੰਗ ਰੰਗ ਹਸੇ,
0: ਕਬੂ ਨਿੰਦ ਚਿੰਦ ਵਿਵਹਾਰ,
1: ਕਬੂ ਉਪਾਕਾਸ ਪਿਆਰ,
0: ਕਬੂ ਬੇਤਾ ਬ੍ਰਹਮ ਵਿਚਾਰ,
1: ਨਾਨਕ ਆਪ ਮਿਲਾਵਨਹਾਰ,
0: ਕਬੂ ਨਿਰਤ ਕਰੇ ਬਹੁ ਭਾਤ,
1: ਕਬੂ ਸੋਏ ਰਹੇ ਦੰਡਾਤ,
0: ਕਬੂ ਮਹਾਕ੍ਰੋਧ ਵਿਕਰਾਲ,
1: ਕਬੂ ਸਰਵ ਕੇ ਹੋ ਤਰਵਾਰ,
0: ਕਬੂ ਹੋਏ ਬਹਿ ਬੜ ਰਾਜਾ,
1: ਕਬੂ ਭਖਾਰੀ ਨੀਚ ਕਾ ਸਾਜਾ,
0: ਕਬੂ ਅਪ ਕੀਰਤ ਮਹਿ ਆਵੇ,
1: ਕਬੂ ਭਲਾ ਭਲਾ ਕਹਾਵੇ,
0: ਜੋ ਪ੍ਰਭ ਰਾਖੇ ਤਿਵ ਹੀ ਰਹੇ,
1: ਗੁਰ ਪ੍ਰਸਾਦ ਨਾਨਕ ਸਚ ਕਹੇ,
0: ਕਬੂ ਹੋਏ ਪੰਡਿਤ ਕਰੇ ਬਖਿਆਨ,
1: ਕਬੂ ਮੋਹਨ ਧਾਰੀ ਲਾਵੇ ਧਿਆਨ,
0: ਕਬੂ ਤਟ ਤੀਰਥ ਇਸਨਾਨ,
1: ਕਬੂ ਸੇ ਸਾਧਕ ਮੋਹ ਗਿਆਨ,
0: ਕਬੂ ਕੀਟ ਹਸਤ ਪਤੰਗ ਹੋਏ ਜੀਆ,
1: ਅਨਕ ਜੋਨ ਪਰਮੇ ਪਰਮੀ,
0: ਨਾਨਾ ਰੂਪ ਜਾ ਸਵਾਗੀ ਦਿਖਾਵੇ,
1: ਜੋ ਪ੍ਰਭ ਭਾਵੇ ਤਿਵੇ ਨਚਾਵੇ,
0: ਜੋ ਤਿਸ ਭਾਵੇ ਸੋਈ ਹੋਈ,
1: ਨਾਨਕ ਦੂਜਾ ਵਰਨਾ ਕੋਈ,
0: ਕਬੂ ਸਾਧ

0: ਪ੍ਰਾਸ ਹੋਏ
1: ਜੋ ਕਿਸ਼ਕੀਨੋ ਸੋ ਆਪਣਾ ਰੰਗ
0: ਸਾਤੇ ਦੂ ਸਭ ਕੇ ਸੰਗ
1: ਬੁਝਾ ਦੇਖਿਆ ਕਰੇ ਵਿਵੇਕ
0: ਆਪੇ ਇਕ ਆਪੇ ਅਨੇਕ
1: ਮਰੇ ਨਾ ਬਿਰਸੇ ਆਵੇ ਨਾ ਜਾਈ
0: ਨਾਨਕ ਸਾਦੀ ਰਹਾ ਸਮਾਏ
1: ਆਪ ਉਪਦੇਸੇ ਸਮਝੇ ਆਪ
0: ਆਪੇ ਰਚਿਆ ਸਭ ਕੇ ਸਾਰ

0: ਜੀ ਕਰ
1: ਨਾਨਕ ਸੰਸਨ ਨਿੰਦਕ ਪੀ ਤਰੇ
0: ਸੰਤ ਕੇ ਦੁਖਨ ਤੇ ਮੁਖ ਪਵੇ
1: ਸੰਤਨ ਕੇ ਦੁਖਨ ਕਾਲ ਜਿਉਂ ਲਵੇ
0: ਸੰਤਨ ਕੇ ਦੁਖਨ ਸਰਬ ਜੋਨ ਪਾਈ
1: ਸੰਤ ਕੇ ਦੁਖਨ ਤ੍ਰਿਕ ਜੋਨ ਕਰਮਾਏ
0: ਸੰਤਨ ਕੇ ਦੁਖਨ ਤ੍ਰਿਸ਼ਨਾ ਮਹਿ ਜਲੇ
1: ਸੰਤ ਕੇ ਦੁਖਨ ਸਭ ਕੋ ਚਲੇ
0: ਸੰਤ ਕੇ ਦੁਖਨ ਤੇਜ ਸਭ ਜਾਈ
1: ਸੰਤ ਕੇ ਦੁਖਨ ਨੀਚ ਜਾਏ
0: ਸੰਤ ਦੁਖੀ ਕਾ ਥਾਉ ਕੋ ਨਾਹੀ
1: ਨਾਨਕ ਸੰਤ ਪਾਵੇ ਤਾਂ ਉਹ ਵੀ ਗਤ ਪਾਏ
0: ਸੰਤ ਕੇ ਨਿੰਦਕ ਮਹਾ ਤਾਈ
1: ਸੰਤ ਕੇ ਨਿੰਦਕ ਘੰਟੇ ਕੰਨਾ ਪਾਏ
0: ਸੰਤ ਕੇ ਨਿੰਦਕ ਮਹਾ ਤਿਆਰਾ
1: ਸੰਤ ਕੇ ਨਿੰਦਕ ਪਰਮੇਸ਼ਰ ਮਾਰਾ

0: ਪਿਤਾ ਉਸ ਕਾ ਪਈ ਹੋਏ
1: ਮੋਹ ਸੰਤ ਕਾ ਦੁਖੀ ਸਦਾ ਪਵਿੱਤ
0: ਸੰਤ ਕਾ ਦੁਖੀ ਕਿਸੇ ਕਾ ਨਹੀਂ ਮੈਂ
1: ਸੰਤ ਕੇ ਦੁਖੀ ਕੋ ਡਾਨ ਲਾਗੇ
0: ਸੰਤ ਕੇ ਦੁਖੀ ਕੋ ਸਭ ਤਿਆਗ
1: ਸੰਤ ਕਾ ਦੁਖੀ ਮਹਾ ਅਹੰਕਾਰੀ
0: ਸੰਤ ਕਾ ਦੁਖੀ ਸਦਾ ਵਿਕਾਰੀ
1: ਸੰਤ ਕਾ ਦੁਖੀ ਜਨਮ
0: ਮਰੇ ਸੰਤ ਕੇ ਦੁਖ ਨਾ ਸੁਖ ਤੇ ਡਰੇ
1: ਸੰਤ ਕੇ ਦੁਖੀ ਕੋ ਨਾਹੀਂ ਠਾਉ
0: ਨਾਨ ਸੰਤ ਭਾਵੇ ਤਾ ਲੈ ਮਲਾਏ
1: ਸੰਤ ਕਾ ਦੁਖੀ ਅਤ ਬੀਜ ਤੇ ਟੁੱਟੇ
0: ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ
1: ਸੰਤ ਕੇ ਦੁਖੀ ਕੋ ਧਿਆਨ ਪਰਮਾਹੀਏ
0: ਸੰਤ ਕਾ ਦੁਖੀ ਉਜੜ ਪਾਈਏ
1: ਸੰਤ ਕਾ ਦੁਖੀ ਅੰਤਰ ਤੇ ਥੋਥਾ
0: ਜੋ ਸਾਸ ਬਿਨਾ ਮਿਰਥ ਕੀ ਲੋਥਾ
1: ਸੰਤ ਕੇ ਦੁਖੀ ਕੀ ਜੜ ਕਿਛ ਨਾਹੀ
0: ਆਪਨ ਬੀਜੇ ਆਪੇ ਹੀ ਖਾਏ
1: ਸੰਤ ਕੇ ਦੁਖੀ ਕਾ ਅਵਰ ਨਾ ਰੱਖਣ ਹਾਰ
0: ਨਾਨ ਸੰਤ ਪਾਵੇ ਤਾ ਲੈ ਅਵਾਰ
1: ਸੰਤ ਕਾ ਦੁਖੀ ਓ ਬਿਲਲਾਏ
0: ਜੋ ਜਲ ਵਿਹੋਨ ਮਛਲੀ ਤੜਫੜਾਏ
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ
0: ਜੋ ਪਾਵਨ ਇਦਨ ਨਹੀਂ ਤਰਾਪੇ
1: ਸੰਤ ਕਾ ਦੁਖੀ ਛੁਟੇ ਅਕੇਲਾ
0: ਜੋ ਵਾੜ ਦਿਲ ਕੇਤ ਮਾਏ ਦੇਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ
0: ਸੰਤ ਕਾ ਦੁਖੀ ਸਦ ਮੇ ਤਿਆਗੇ
1: ਫਿਰ ਨਿੰਦਕ ਕਾ ਤੁਰ ਹੀ ਪਿਆ
0: ਨਾਨਕ ਜੋਤਿਸ ਭਾਵੇ ਸੋਈ ਥੀਆ
1: ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ
0: ਸੰਤ ਕੇ ਦੁਖੀ ਕੋ ਦਰ ਗਏ ਮਿਲੇ ਸਜਾਏ
1: ਸੰਤ ਕਾ ਦੁਖੀ ਸਦਾ ਸਹਿਕਾਈਏ
0: ਸੰਤ ਕਾ ਦੁਖੀ ਨਾ ਮਰੇ ਨਾ ਜਵਾਈਏ
1: ਸੰਤ ਕੇ ਦੁਖੀ ਕੀ ਪੂਜਾ ਨਾ ਆਸਾ
0: ਸੰਤ ਕਾ ਦੁਖੀ ਚਲੇ ਨਰਾਸਾ
1: ਸੰਤ ਕਾ ਦੁਖ ਨਾ ਤ੍ਰਿਸ਼ਟੈ ਕੋਈ
0: ਜੈਸਾ ਭਾਵੇ ਤੈਸਾ ਕੋਈ
1: ਪਿਆ ਕਿਰਤ ਨਾ ਮਿਟੈ ਕੋਈ
0: ਨਾਨਕ ਜਾਣੇ ਸੱਚਾ ਸੋਈ
1: ਸਭ ਕਟ ਤਿਸਕੇ ਉਹ ਕਰਨ ਹਾਰ
0: ਸਦਾ ਸਦਾ ਤਿਸਕੋ ਨਮਸਕਾਰ।

0: ਤਾਰ ਬ੍ਰਹਮ ਕੀ ਜਿਸ ਮਨ ਭੂਖ ਜਿਸਕੋ ਹਰ ਪ੍ਰਭ ਮਨ ਚਿਤ ਆਵੇ
1: ਸੰਤ ਸਹਿਲਾ ਨਹੀਂ ਡਲਾ
0: ਜਿਸ ਪ੍ਰਭ ਆਪਣਾ ਕਿਰਪਾ ਕਰੇ ਜੈਸਾ ਸਤ ਐਸਾ ਦ੍ਰਿਸ਼ਟਾ ਸੋਧਤ ਸੋਧਤ ਸੋਧਤ ਸੀਜਿਆ ਸਭ ਦੇਖੋ ਤਬ ਸਭ ਕੁਛ ਮੂਲ
1: ਸੋ ਸੁਖਮ ਸੋਏ ਅਸਤੂ
0: ਨਹਿ ਕਿਸ ਜਨਮੈ ਨਹਿ ਕਿਸ ਮਰ
1: ਆਪਣ ਚਲਦਾ ਆਪ।

0: ਜਗਤ ਵਿਸਰਗ ਅਸਤ ਮੈਂ ਭੋਗੀ
1: ਤਿਆਹੇ ਤਿਆਹੇ ਭਗਤ ਹੈ ਸੁਖ ਪਾਇਆ
0: ਨਾਨੇ ਤਿਸ ਪ੍ਰਕਾਰ ਕਿਨੇ ਅੰਤ ਨਾ ਪਾਇਆ
1: ਜਾ ਕੀ ਲੀਲਾ ਕੀਮਤ ਨਾਹੀ
0: ਸਗਲ ਦੇ ਹਾਰੇ ਅਵਗਾਹ
1: ਪਿਤਾ ਕਾ ਜਨਮ ਕੇ ਜਾਣੇ ਪੂਤ
0: ਸਗਲ ਪਰੋਈ ਆਪਣੇ ਸੂਤ
1: ਸਮਤ ਗਿਆਨ ਧਿਆਨ ਜਨ ਦੇ
0: ਦਾਸ ਨਾਮ ਤੇ ਆਵੇ
1: ਸੇ ਗੁਣ ਮਹਿ ਜਾ ਕੋ ਪਰਮਾਹੀ
0: ਜਨਮ ਰੇ

0: ਕਰਤ ਕਰੇ ਖਨਮਾਹੇ
1: ਪੂਰੇ ਹੋ ਪੂਰਨ ਸਭ ਠਾਹੇ
0: ਨਾਨਾ ਵਿਦ ਕਰ ਬਨਤ ਬਨਾਈ
1: ਆਪਣੀ ਕੀਮਤ ਆਪੇ ਬਾਈ
0: ਸਭ ਕਟ ਤਿਸਕੇ ਸਭ ਤਿਸਕੇ ਠਾਉ
1: ਜਬ ਜਬ ਜੀਵੇ ਨਾਨਕ ਹਰ ਨਾਮ
0: ਨਾਮ ਕੇ ਧਾਰੇ ਸਗਲੇ ਜੰਤ
1: ਨਾਮ ਕੇ ਧਾਰੇ ਖੰਡ ਬ੍ਰਹਿਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
1: ਨਾਮ ਕੇ ਧਾਰੇ ਸੁਨ ਗਿਆਨ ਧਿਆਨ
0: ਨਾਮ ਕੇ ਧਾਰੇ ਆਗਾਸ ਪਾਤਾਲ
1: ਨਾਮ ਕੇ ਧਾਰੇ ਸਗਲ ਆਕਾਰ
0: ਨਾਮ ਕੇ ਧਾਰੇ ਪ੍ਰਿਆ ਸਭ ਭਵਨ
1: ਨਾਮ ਕੇ ਸੰਗ ਉਦਰੇ ਸੁਨ ਸਰਵਨ
0: ਕਿਰਪਾ ਜਿਸ ਆਪਣੇ ਨਾਮ ਲਾਏ
1: ਨਾਨੀ ਚੌਥੇ ਪਦ ਮੇ ਸੋ ਜਨ ਗਤ ਪਾਏ
0: ਰੂਪ ਸਤ ਜਾ ਕਾ ਸਤ ਅਸਥਾਨ
1: ਪੁਰਖ ਸਤ ਕੇ

0: ਗੁਰ ਸਿੱਖੇ ਬੰਧਨ ਘਟ ਸਤਿਗੁਰ ਸਿੱਖ ਕਾ ਨਾਮ ਤਨ ਦੀ
1: ਸਿੱਖ ਬੜਾ ਭਾਗੀ
0: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰ
1: ਨਾਨਕ ਸਤਿਗੁਰ ਸੇਖੋ ਜੀ ਨਾਲ ਸਵਾਰ
0: ਗੁਰ ਕੇ ਗ੍ਰਹਿ ਸੇਵਕ ਜੋ ਰਹੇ
1: ਗੁਰ ਕੀ ਆਗਿਆ ਮਨ ਮੈਂ
0: ਆਪਸ ਕੋ ਕਰ ਕਛ ਨਾ ਜਨਾਵੇ
1: ਹਰ ਹਰ ਨਾਮ ਹਿਰਦੇ ਸਦਿਆ
0: ਮਨ ਵਿੱਚ ਸਤਿਗੁਰ ਕੇ ਪਾਸ
1: ਸੇਵਾ
0: ਕਰਤ ਹੋਏ ਨਿਹ ਕਾਮੀ ਆਪਣੀ ਕਿਰਪਾ ਜਿਸ ਆਪ ਕਰੀ
1: ਨਾਨਕ ਸੋ ਸੇਵਾ ਗੁਰ ਕੀ ਮਤਲੇ
0: ਜਿਸ ਵਿਸਵੇ ਗੁਰ ਕਾ ਮਨ ਮਾਨੇ
1: ਸੋ ਸੇਵਾ ਪਰਮੇਸ਼ਰ ਕੀ ਗਾ ਜਾਣੇ
0: ਸੋ ਸਤਿਗੁਰ ਜੀ ਸਰਦਾ ਹਰ ਨਾਮ।

0: ਨਾ ਜਾਈਏ
1: ਨਾਨਕ ਐਸਾ ਗੁਰਬੜ ਭਾਗੀ ਬਾਈਏ
0: ਸਫਲ ਦਰਸ਼ਨ ਪੇਖਤ ਪੁਨੀਤ
1: ਬਸ ਜਦ ਕਾ ਨਿਰਮਲ ਰੀਤ
0: ਪੇਖਤ ਸੰਗ ਰਾਮ ਗੁਣ ਰਵੀ
1: ਪਾਰ ਬ੍ਰਹਮ ਕੀ ਦਰ ਕੇ ਗਵੇ
0: ਸੁਣ ਕਰ ਬਚਨ ਕਰਨ ਆਗਾਨੀ
1: ਮਾ ਸੰਤੋਖਾ ਤਮ ਪਦਿਆਨੀ
0: ਪੂਰਾ ਗੁਰ ਅਖਿਆਓ ਜਾ ਕਾ ਮੰਤਰ
1: ਅਮਰੇ ਦੇਸ ਪੇਖੇ ਹੋਏ ਸੰਤ
0: ਗੁਣ ਬੇਅੰਤ ਕੀਮਤ ਨਹੀਂ ਪਾਈ
1: ਨਾਨਕ ਜਿਸ ਭਾਵੇ ਤਿਸ ਲੈ ਮਲਾਈ
0: ਜਿਸ ਭਾ ਏਕ ਉਸਤਤ ਅਨੇਕ
1: ਸਤ ਪੁਰ ਪੂਰਨ ਭਾਵੇ
0: ਕਾਹੂ ਬੋਲ ਨਾ ਪਹੁੰਚਤ ਪ੍ਰਾਨੀ
1: ਅਗਮ ਗੋਚਰ ਬ੍ਰਹਮ ਨਿਰਵਾਨੀ
0: ਮੇਰਾ ਹਾਰ ਨਿਰਵੈਰ ਸੁਖਦਾਈ ਅਨੇਕ ਭਗਤ ਬੰਧਨ ਨਿਤ ਕਰ
1: ਹੈ ਚਰਨ ਕਮ ਹਿਰਦੈ ਸਮਾਇ
0: ਸਤਿ ਬਲਿਹਾਰੀ ਸਤਿਗੁਰ ਆਪਣੇ
1: ਨਾਨਕ ਜਿਸ ਪ੍ਰਸਾਦ ਐਸਾ

0: ਪਾਪ ਸਮਹਿਤ ਵਿਸਾਰ ਹੋ
1: ਜਨਕ ਅਮਰੇ ਗਮੇ ਅਰਧਾਰੋ
0: ਕਰਨ ਕਾਰਨ ਸੋ ਪ੍ਰਭ ਸਮਰਥ
1: ਨਿਰਕਰ ਗਹੋ ਨਾਮ ਹਰ ਵਤ
0: ਇਹੋ ਤਨ ਸੰਚ ਹੋ ਭਗਵੰਤ
1: ਸਾਂਜਨਾ ਕਾ ਨਿਰਮਲ ਮੰਤ
0: ਏਕ ਆਸ ਰੱਖ ਹੋ ਮਨ ਮਾਹਿ
1: ਸਰਵ ਰੋਗ ਨਾਨਕ ਮਿਟ ਜਾਏ
0: ਜਿਸ ਤਨ ਕਾ ਚਾਰ ਕੁੰਟ ਉਠਤਾ ਹੋਵੇ

0: ਸਰਬ ਨਿਧਾਨ ਮੈਂ ਹਰ ਨਾਮ ਨਿਧਾਨ
1: ਜਬ ਨਾਨਕ ਦਰ ਗਏ ਪਰਵਾਨ
0: ਮਨ ਪ੍ਰਬੁੱਧ ਹਰ ਕੇ ਨਾਇ
1: ਜੈ ਤਿਸ ਤਾਵਤਾ ਬੈਠਾ
0: ਤਾਕੋ ਬਿਗਨ ਲਾਗੇ ਕੋਈ
1: ਜਾਕੇ ਹਿਰਦੇ ਵਸੇ ਹਰ ਸੋਇ
0: ਕਲਤਾ ਤੀ ਠੰਡਾ ਹਰ ਨਾਉ
1: ਸਿਮਰ ਸਿਮਰ ਸਦਾ ਸੁਖ ਪਾਉ
0: ਭਵਨ ਸਹਿ ਪੂਰਨ ਹੋਏ ਆਸ
1: ਭਗਤ ਪਾਏ ਆਤਮ ਪਰਗਾਸ
0: ਸਤ ਕਰ ਜਾਏ ਬਸੈ ਅਬਿਨਾਸੀ
1: ਮਾਨਾ ਨੇ ਕਾਟੀ ਚੰਪਾਸੀ
0: ਸਤ ਵਿਚਾਰ ਕਹੇ ਜਨ ਸਾਚਾ
1: ਜਨ ਮਰੇ ਸੋ ਕਾਚੋ ਕਾਚਾ
0: ਆਵਾਗਮਨ ਮਿਟੇ ਪ੍ਰਭ ਸੇਵ
1: ਆਤਿਆ ਸਨ ਕਰਦੇ
0: ਔਰਤਨ ਔਰਤਨ

0: ਗੁਰਕੀ ਮਤ ਤੂੰ
1: ਲੇਹੇ
0: ਭਗਤ ਕਰੋ ਮਨਮੀਤ
1: ਚਰਨ
0: ਕਮਲ ਰੱਖੋ ਮਨ ਮਾਹੀ
1: ਜਨਮ ਜਨੁ ਕੇ ਕਿਲ ਵਿਖ ਜਾਏ
0: ਆਪ ਜਪੋ ਅਬਰਾ ਨਾਮ ਜਪਾਵੋ
1: ਸੁਣਤ ਕਹਿਤ ਰਹਿਤ ਗਤ ਪਾਵੋ
0: ਸਾਰ ਭੂਤ ਸਤ ਹਰ ਕੋ ਨਾਉ
1: ਸੁਖਦਾਰ
0: ਸਰਵ ਨਿਰੰਤਰ ਏਕੋ ਦੇਖ
1: ਨਾਨਕ ਜਾ ਕੇ ਮਸਤਕ।

0: ਕੋ
1: ਜੂਤ ਸਰੂਪੀ ਜੂਤ ਸੰਗ ਸਮਾਵ
0: ਕਿਸੇ ਭੂਕੰਪ ਤ੍ਰਿਪਤਾ
1: ਕਰਨ ਕਰਾਵਨ ਕਰਨ ਹਾਰ
0: ਨਾਨਕ ਕਰਤੇ ਕਾ ਨਾਈ ਸਮਾਰ
1: ਆਪਣੀ ਸੋਭਾ ਆਪਣ ਸੰਗ ਬਣਾਈ
0: ਕਵਨ ਵਾਈ ਵਾ ਮਿੱਤਰ ਸਤ ਭਾਈ
1: ਸਰਵ ਕਲਾ ਆਪ ਹੈ ਪ੍ਰਵੀਨ
0: ਵੇਗ ਤੇਵ ਕਾ ਖੋਜੀ
1: ਆਪਣ ਆਪ ਆਪ ਉਰਤਾਰ।

0: ਸੁਖ ਸੁਖ ਮਾਨ ਅਪਮਾਨ
1: ਅਨਕ ਅਪਕਾਰ ਕੀਓ ਬਖਿਆਨ
0: ਆਪਨ ਖੀਰ ਆਪ ਕਰ ਦੇਖੇ
1: ਖੇਤ ਸੰਗੋਚੇ ਦੋ ਨਾਨਕੇ
0: ਜਹ ਭਗਤ ਭਗਤ ਤਹਿ ਆਪ
1: ਜਹ ਪਸਰੇ ਪਰ ਸੰਸਾਦ ਪ੍ਰਤਾਪ
0: ਦੂ ਪਾਹ ਕਾ ਆਪਹਿ ਤਨੀ
1: ਉਨਕੀ ਸੋਭਾ ਉਨਹੂੰ ਬਨੇ
0: ਆਪੇ ਕੌਤਕ ਕਰੇ ਅਨੰਦ ਚੂਜ
1: ਆਪੇ ਰਸ ਭੋਗਨ ਜੋਗ
0: ਜਿਸ ਭਾਵੇ ਤਿਸ ਆਪਨ

0: ਪਾਣੀ ਵੈ ਸੰਤਰ ਮਾਹੀ
1: ਚਾਰ ਗੁਣ ਤੈ ਦਿਸੈ ਸਮਾਏ
0: ਜਿਸ ਤੇ ਪਿੰਨ ਨਹੀਂ ਕੋ ਠਾਉ
1: ਗੁਰ ਬਸਾ ਨਾਨਕ ਸੁਖ ਪਾਉ
0: ਵੇਦ ਪ੍ਰਾਨ ਸਿਮਰਤ ਮਹਿ ਦੇਖ
1: ਸਸਿਆ ਸੋਨ ਖਤਰ ਮੈਂ
0: ਬਾਣੀ ਪ੍ਰਭ ਕੀ ਸਭ ਕੋ ਬੋਲੇ
1: ਆਪ ਡੋਲਾ ਕਬੂ ਡੋਲੇ
0: ਸਰਬ ਕਲਾ ਕਰ ਖੇਲਿਆ ਖੇਲ
1: ਮੋਨਾ ਪਾਈਏ ਗੁਣਿਆ ਮੋਰ
0: ਸਰਬ ਜੋਤ ਮਹਿ ਜਾ ਕੀ ਜੋਤ
1: ਤਾਰੇ ਹੋ ਸਵਾਮੀ ਓਤ ਬੋਧ
0: ਗੁਰ ਪ੍ਰਸਾਦ ਭਰਮ ਕਾ ਨਾਸ
1: ਨਾਨਕ ਤਿਨ ਮੈਂ ਹੋ ਵਿਸਾਸ
0: ਸੰਤ ਜਨਾ ਕਾ ਪੇਖਣ ਸਭ ਰਹਿਮ
1: ਸੰਤ ਜਨਾ ਕੇ ਹਿਰਦੇ ਸਭ ਧਰਮ
0: ਸੰਤ ਜਨਾ ਸੁਣਿਆ ਸਭ ਵਚਨ
1: ਸਰਬ
0: ਆਪੀ ਰਾਮ ਸੰਗ ਰਚਨ ਜਨ ਜਾ
1: ਤਤ ਸਤ ਵਚਨ ਸਾਧੂ ਸਭ ਕੈ
0: ਜੋ ਜੋ ਹੋਏ ਸੋਈ ਸੁਖ ਮਨ
1: ਨਾਨਕ ਰਾਵਨ ਹਾਰ ਪ੍ਰਭ ਜਾਨੇ
0: ਅੰਤਰ ਬਸੇ ਬਾਹਰ ਪੀ ਉਹੀ
1: ਨਾਨਕ ਦਰਸ਼ਨ ਦੇ ਸਮ ਹੋਏ
0: ਆਪ ਸਤ ਕੀਆ ਸਭ ਸਤ
1: ਇਸ ਭਾਵ ਤੇ ਸਗਲੀ ਉਤਪਾਦ
0: ਇਸ ਭਾਵ ਤਾ ਕਰੇ ਵਿਸਾਰ
1: ਇਸ ਭਾਵ ਤਾ ਇੱਕ ਅੰਕਾਰ
0: ਅਨੇਕ ਕਲਾ ਲਖੀ ਨਹਿ ਜਾਏ
1: ਇਸ ਭਾਵ ਤਿਸ ਲਏ ਮਲਾਏ
0: ਕਵਨ ਨਿਕਟ ਕਵਨ ਕਹੀਐ ਦੂਰ
1: ਆਪੇ ਆਪ ਭਰਪੂਰ
0: ਅੰਤਰ ਗਤ ਜਿਸ ਆਪ ਜਨਾਏ
1: ਨਾਨਕ ਤਿਸ ਜਨ ਆਪ ਬੁਝਾਏ
0: ਸਭ ਭੂਤ ਆਪ ਵਰਤਾਰ ਸਗਲ ਸਮਗਰੀ ਜਾ ਕਾ ਤਨ
1: ਆਪਨ ਜਾਸਾ ਪੀ ਸੁਨਾ
0: ਆਪਨ ਜਾਨਕ ਖੇਲ ਬਨਾਇਆ
1: ਆਗਿਆਕਾਰੀ ਕੀ ਨੀਮ ਆਇਆ
0: ਸਭ ਕੇ ਮਦ ਅਲਿਪਤ ਰਹੇ
1: ਜੋ ਕਛ ਕਹਿਣਾ ਸੋ ਆਪੇ ਕਹੇ
0: ਆਗਿਆ ਆਵੇ ਆਗਿਆ ਜਾਏ
1: ਨਾਨਕ ਜਾ ਭਾਵੇ ਤਾ ਲਏ ਸਮਾਏ
0: ਇਸ ਤੇ ਹੋਏ ਸੋ ਨਾਹੀ ਬੁਰਾ
1: ਬੁਰੇ ਕਹੋ ਕਿਨੇ ਕਛ ਕਰਾ
0: ਆਪ ਭਲਾ ਕਰ ਤੂ ਤਤ ਨੀਕੀ
1: ਆਪੇ ਜਾਣੇ ਆਪਣੀ ਜੀ
0: ਆਪ ਸਾਚ ਧਾਰੀ ਸਭ ਸਾਚ
1: ਬੋਤ ਬੋਤ ਆਪਨ ਸੰਗ ਰਾਜ
0: ਤਾਕੀ ਗਤ ਮਤ ਕਹੀ ਨਾ ਜਾਏ
1: ਦੂਸਰ ਹੋਏ ਤਾ ਸੋ ਜੀਵਾਏ
0: ਇਸ ਕਾ ਕੀਆ ਸਭ ਪ੍ਰਵਾਨ
1: ਸਾ ਨਾਨਕ
0: ਜੋ ਜਾਣੇ ਤਿਸ ਸਦਾ ਸੁਖ ਹੋਏ।

0: ਪੂਰੇ ਗੁਰ ਕਾ ਸੁਨ
1: ਉਪਦੇਸ਼
0: ਗੋਬਿੰਦ
1: ਆਸ
0: ਅਨਿਤ ਤਿਆਗ ਹੋ ਤਰੰਗ
1: ਆਪ
0: ਛੋੜ ਬੇਨਤੀ ਕਰੋ
1: ਸਾਗਰ
0: ਹਰ ਤਨ ਕੇ ਪਰ ਲਿਹੋ ਭੰਡਾਰ
1: ਗੁਰ ਪੂਰੇ ਨਮਸਕਾਰ
0: ਖੇਮ ਕੁਸਲ ਸਹਿਜ ਆਨੰਦ।

ਫਤਿਹ ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਤਖਤ ਜਬਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਸੰਗੀ ਜਨੋ ਆਓ ਆਪ ਜੀ ਗੁਰੂ ਚਰਨਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦਾ ਰਸ ਪੀਨਾ ਕੀਰਤਨ ਸ਼੍ਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਕਰ ਲਏ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਵਚਨ ਵਰਤਿਆ, ਕਹਿਣ ਲੱਗੇ ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ, ਕਹਿ ਰਵਿਦਾਸ ਇੱਕ ਬੇਨਤੀ ਹਰ ਸਿਉਂ ਪੈਜ ਰਾਖੋ ਰਾਜਾ ਰਾਮ ਮੇਰੀ। ਇਹਦੇ ਅਰਥ ਨੇ ਕਿ ਜਿੰਨਾ ਸਮਾਂ ਕਿਸੇ ਪੁਰਖ ਨੂੰ ਸਤਸੰਗਤ ਦੀ ਪ੍ਰਾਪਤੀ ਨਹੀਂ ਹੁੰਦੀ, ਸਤਸੰਗਤ ਤੋਂ ਬਿਨਾਂ ਬੰਦੇ ਦੇ ਅੰਤਰ ਆਤਮਿਕ ਦੀ ਰੱਬੀ ਪ੍ਰੇਮ ਜਨਮ ਨਹੀਂ ਲੈਂਦਾ। ਤੇ ਨਾਲ ਬਾਬਾ ਜੀ ਨੇ ਵਚਨ ਵਰਤੇ, ਭਗਤ ਰਵਿਦਾਸ ਸਾਹਿਬ ਕਹਿੰਦੇ ਰੱਬੀ ਪ੍ਰੇਮ ਤੋਂ ਬਿਨਾਂ ਕੋਈ ਭਗਤੀ ਦੇ ਰਾਹ ਨਹੀਂ ਤੁਰਦਾ, ਭਗਤੀ ਤੋਂ ਬਿਨਾਂ ਜੀਵਨ ਸਫਲ ਨਹੀਂ। ਇਹ ਇੱਕ ਤਰਤੀਬ ਹੈ ਜਿਹਨੂੰ ਮਹਾਰਾਜ ਨੇ ਕਿਹਾ, ਤੈਨੂੰ ਸਤਸੰਗਤ ਦੀ ਪ੍ਰਾਪਤੀ ਹੋਵੇ, ਤੇਰੇ ਅੰਤਰ ਆਤਮੇ ਰੱਬੀ ਭਾਉ ਜਨਮ ਲਏਗਾ, ਭਾਉ ਵਿੱਚੋਂ ਭਗਤੀ ਨਿਕਲੇਗੀ, ਭਗਤੀ ਵਿੱਚੋਂ ਪਰਮਾਤਮਾ ਦੀ ਕਿਰਪਾ ਵਰਤੇਗੀ। ਤੋ ਆਪ ਜੀ ਸੁਭਾਗੇ ਹੋ ਗੁਰੂ ਚਰਨਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਸ਼੍ਰਵਣ ਕਰਕੇ ਜੀਵਨ ਸਫਲ ਕਰ ਰਹੇ ਹੋ। ਅੱਜ ਦਾ ਜੋ ਅੰਮ੍ਰਿਤ ਬਚਨ ਹੈ, ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਵਿੱਚੋਂ, ਇਹ ਗੁਰੂ ਗ੍ਰੰਥ ਸਾਹਿਬ ਜੀ ਦੇ 253 ਅੰਗ ਤੇ ਸੁਸ਼ੋਭਿਤ ਬਚਨ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਕਿਰਪਾ ਕਰ ਰਹੇ ਨੇ, ਇਕਾਗਰਤਾ ਨਾਲ ਧਿਆਨ ਦਿਓ ਸਲੋਕ। ਅੰਤਰ ਮਨ ਤਨ ਵਸ ਰਹੇ ਈਤ ਊਤ ਕੇ ਮੀਤ, ਅੰਤਰ ਦਾ ਅਰਥ ਹੋ ਗਿਆ ਅੰਦਰ। ਅੰਤਰ ਮਨ ਤਨ ਵਸ ਰਹੇ, ਜਿਨ੍ਹਾਂ ਦੇ ਅੰਤਰ ਆਤਮੇ ਮਨ ਵਿੱਚ ਤਨ ਵਿੱਚ ਗੁਰੂ ਦਾ ਸ਼ਬਦ ਨਾਮ ਵਸ ਗਿਆ, ਤੇ ਅੱਗੇ ਬਚਨ ਵਰਤਿਆ ਈਤ ਊਤ ਕੇ ਮੀਤ। ਈਤ ਊਤ ਦਾ ਇੱਥੇ ਅਰਥ ਹੈ ਲੋਕ ਤੇ ਪਰਲੋਕ, ਇੱਥੇ ਤੇ ਉੱਥੇ। ਮਹਾਰਾਜ ਕਹਿਣ ਲੱਗੇ ਜਿਹਦੇ ਅੰਤਰ ਆਤਮੇ ਨਾਮ ਵਸਿਆ ਤੇ ਨਾਮ ਪਰਮਾਤਮਾ ਦਾ ਐਸਾ ਵੀ ਇੱਥੇ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਤੇਰਾ ਸੱਚਾ ਮਿੱਤਰ ਹੈ, ਨਾਮ ਤੋਂ ਬਿਨਾਂ ਤੇਰਾ ਮਿੱਤਰ ਕੋਈ ਨਹੀਂ। ਪਰ ਅਗਲੀ ਪੰਕਤੀ ਨਾਲ ਹੋਰ ਪੜ੍ਹੋ, ਮਹਾਰਾਜ ਨੇ ਅੱਗੇ ਕਿਹਾ ਇਹ ਨਾਮ ਵਸਦਾ ਕਿਵੇਂ, ਗੁਰ ਪੂਰੈ ਉਪਦੇਸ਼ਿਆ। ਜਦੋਂ ਪੂਰਾ ਗੁਰੂ ਤੁਹਾਨੂੰ ਪਵਿੱਤਰ ਨਾਮ ਦਾ ਉਪਦੇਸ਼ ਦਿੰਦਾ, ਗੁਰ ਪੂਰੈ ਉਪਦੇਸ਼ਿਆ, ਤੇ ਗੁਰੂ ਦੀ ਕਿਰਪਾ ਲੈ ਕੇ ਉਪਦੇਸ਼ ਲੈ ਕੇ ਨਾਨਕ ਜਪੀਐ ਨੀਤ, ਤੇ ਕੋਈ ਜੀਵਾਤਮਾ ਨਿਤਾ ਪ੍ਰਤੀ ਫਿਰ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ। ਇਹ ਗੁਰੂ ਦੀ ਕਿਰਪਾ ਨਾਲ ਮਿਲਦਾ। ਆਪਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਉਹ ਬਚਨ ਬੜੇ ਵਾਰੀ ਪੜ੍ਹਦੇ ਸੁਣਦੇ ਹਾਂ, ਗੁਰੂ ਕਿੰਨੀ ਕੁ ਬਖਸ਼ਿਸ਼ ਵਰਤਾਉਂਦਾ ਹੈ। ਮਹਾਰਾਜ ਨੇ ਵਚਨ ਵਰਤੇ, ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕੌ ਗੁਰ ਸਦਾ ਦਿਆਲ। ਗੁਰੂ ਆਪਣੇ ਸਿੱਖ ਦੀ ਪ੍ਰਤਪਾਲਣਾ ਕਰਦਾ, ਗੁਰੂ ਆਪਣੇ ਸਿੱਖ ਤੇ ਹਮੇਸ਼ਾ ਦਿਆਲੂ ਸੁਭਾਅ ਰੱਖਦਾ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕੌ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰੈ। ਹਿਰੈ ਦਾ ਅਰਥ ਨੇ ਖਿੱਚ ਲੈਣਾ, ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਜਦੋਂ ਗੁਰੂ ਕਿਰਪਾ ਕਰਦਾ ਤੇ ਸਿੱਖ ਦੀ ਜਿਹੜੀ ਦੁਰਮਤ ਹੈ, ਭੈੜੀ ਮਤ ਹੈ, ਖੋਟੀ ਮਤ ਹੈ, ਉਹਨੂੰ ਹਿਰ ਲੈਂਦਾ, ਨਾਸ਼ ਕਰਦਾ, ਤੇ ਗੁਰੂ ਦੀ ਕਿਰਪਾ ਲੈ ਕੇ ਫਿਰ ਮੁੱਖ ਤੋਂ ਸਿੱਖ ਅੰਮ੍ਰਿਤ ਨਾਮ ਨੂੰ ਉਚਾਰਦਾ ਹੈ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਅੱਗੇ ਬਚਨ ਵਰਤਿਆ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਬੇਕਾਰ ਤੇ ਹਟੈ। ਕਹਿਣ ਲੱਗੇ ਇਹ ਗੁਰੂ ਦੀ ਦਇਆ ਤਰਸ ਨਜ਼ਰ ਹੈ ਕਿ ਗੁਰੂ ਕਿਰਪਾ ਕਰਕੇ ਸਿੱਖ ਦੇ ਜੀਵਨ ਵਿੱਚੋਂ ਬਕਾਰਾਂ ਦੇ ਵਿਸ਼ਿਆਂ ਦੇ ਬੰਧਨ ਕੱਢ ਦਿੰਦਾ।
ਬੰਧਨਾਂ ਤੋਂ ਮੁਕਤ ਕਰ ਦਿੰਦਾ। ਫਿਰ ਕਹਿਣ ਲੱਗੇ ਗੁਰੂ ਦੀ ਕਿਰਪਾ ਵਰਤਦੀ ਆ, ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ। ਇਹਦਾ ਮਤਲਬ ਸਿੱਖ ਅੰਦਰ ਵਿਕਾਰ ਕੋਈ ਨਹੀਂ, ਜੇ ਵਿਕਾਰ ਹੈ ਤੇ ਉਹ ਸਿੱਖ ਕੋਈ ਨਹੀਂ, ਕਿਉਂਕਿ ਗੁਰੂ ਤਾਂ ਜਦੋਂ ਨਜ਼ਰ ਕਰਦਾ ਹੈ ਇਹਦੇ ਅੰਦਰ ਕਿਸੇ ਤਰ੍ਹਾਂ ਦਾ ਵਿਕਾਰ ਰਹਿਣ ਹੀ ਨਹੀਂ ਦਿੰਦਾ। ਫਿਰ ਮਹਾਰਾਜ ਨੇ ਅੱਗੇ ਕਿਹਾ, ਕਹਿੰਦੇ ਸਤਿਗੁਰੂ ਫਿਰ ਤਰਸ ਕਰਦਾ ਹੈ, ਸਿੱਖ ਦੀ ਢੋਲੀ ਵਿੱਚ ਨਾਮ ਦੀ ਦਾਤ ਪਾਉਂਦਾ ਧਨ ਦੀ। ਜਿਹੜਾ ਇੱਥੇ ਕਿਹਾ ਨਾ ਗੁਰਪੂਰੈ ਉਪਦੇਸ਼ਿਆ ਨਾਨਕ ਜਪੀਐ ਨੀਤ, ਉੱਥੇ ਕਿਹਾ ਫਿਰ ਸਤਿਗੁਰ ਸਿੱਖ ਕਹੋ ਨਾਮ ਧਨ ਦੇ, ਗੁਰ ਕਾ ਸਿੱਖ ਬੜਭਾਗੀ ਹੈ। ਕਹਿੰਦੇ ਗੁਰੂ ਸਿੱਖ ਦੀ ਝੋਲੀ ਵਿੱਚ ਨਾਮ ਧਨ ਪਾਉਂਦਾ, ਸ਼ਬਦ ਦੀ ਦਾਤ ਪਾਉਂਦਾ, ਤੇ ਉਸ ਵੇਲੇ ਸਿੱਖ ਬੜਾ ਬੜਭਾਗਾ ਸੁਭਾਗਾ ਸੁਚੱਜਾ ਹੋ ਜਾਂਦਾ ਜਦੋਂ ਗੁਰੂ ਉਹਦੀ ਝੋਲੀ ਵਿੱਚ ਤਰੁੱਟ ਕੇ ਨਾਮ ਧਨ ਦੀ ਦਾਤ ਪਾਉਂਦਾ। ਸਤਿਗੁਰ ਸਿੱਖ ਉਹ ਨਾਮ ਧਨ ਦੇ, ਗੁਰ ਕਾ ਸਿੱਖ ਬੜਭਾਗੀ ਹੈ। ਤਾਂ ਮਹਾਰਾਜ ਨੇ ਫਿਰ ਅੱਗੇ ਕਿਹਾ, ਕਹਿੰਦੇ ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰ ਹੈ, ਜਿਹੜਾ ਬਚਨ ਇੱਥੇ ਆਇਆ ਅੰਤਰ ਮਨ ਤਨ ਵਸ ਰਹੇ ਈਤ ਊਤ ਕੇ ਮੀਤ, ਇੱਥੇ ਉਸੇ ਸ਼ਬਦ ਨੂੰ ਕਿਹਾ ਈਤ ਊਤ ਲੋਕ ਪ੍ਰਲੋਕ, ਉੱਥੇ ਮਹਾਰਾਜ ਨੇ ਕਿਹਾ ਹਾਲਤ ਪਲਤ ਲੋਕ ਪ੍ਰਲੋਕ। ਕਹਿੰਦੇ ਫਿਰ ਗੁਰੂ ਕਿਰਪਾ ਕਰਦਾ ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰ ਹੈ, ਗੁਰੂ ਸਿੱਖ ਦਾ ਲੋਕ ਤੇ ਪ੍ਰਲੋਕ ਸਵਾਰਦਾ, ਨਾਨਕ ਸਤਿਗੁਰ ਸਿੱਖ ਕਹੋ ਜੀ ਨਾਲ ਸੰਭਾਰੈ। ਇਹ ਬੰਦੇ ਬਾਕੀ ਤੇ ਗੱਲ ਛੱਡ, ਇੱਥੇ ਦੁਨੀਆਂ ਦੇ ਤੇਰੇ ਸਾਖ ਸੰਬੰਧੀ ਤੇਰਾ ਪਰਿਵਾਰ ਤਨ ਨੂੰ ਅਗਨ ਭੇਟ ਕਰ ਸਕਦਾ, ਪਰ ਗੁਰੂ ਤਾਂ ਤੇਰੀ ਜਿੰਦ ਦੇ ਨਾਲ ਨਿਭਦਾ ਹੈ। ਜੀ ਨਾਲ ਸੰਭਾਰੈ ਦਾ ਅਰਥ ਹੈ ਗੁਰੂ ਤੇਰੀ ਜਿੰਦ ਦੇ ਨਾਲ ਨਿਭਦਾ। ਤੇ ਮਹਾਰਾਜ ਨੇ ਫਿਰ ਅਗਲਾ ਇੱਕ ਬਚਨ ਹੋਰ ਵੀ ਵਰਤਿਆ, ਉਹ ਸਾਡੇ ਲਈ ਕਿਹਾ। ਕਹਿਣ ਲੱਗੇ ਜੇ ਗੁਰੂ ਇੰਨੀ ਨਦਰ ਕਰੇ, ਏਡੀ ਵੱਡੀਆਂ ਬਖਸ਼ਿਸ਼ਾਂ ਵਡਿਆਈਆਂ ਰਹਿਮਤਾਂ ਕਰੇ, ਤਾਂ ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਸਿੱਖ ਦਾ ਵੀ ਕੋਈ ਫਰਜ਼ ਹੈ। ਮਹਾਰਾਜ ਜੀ ਸਿੱਖ ਦਾ ਕੀ ਫਰਜ਼ ਹੈ? ਫਿਰ ਮਹਾਰਾਜ ਨੇ ਕਿਹਾ ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ। ਇਹ ਸਿੱਖ ਦਾ ਫਰਜ਼ ਹੈ ਵੀ ਸਿੱਖ ਗੁਰੂ ਦੇ ਘਰ 'ਚ ਰਹੇ। ਘਰ 'ਚ ਰਹੇ ਦਾ ਮਤਲਬ ਇਹ ਨਹੀਂ ਵੀ ਜਿਸ ਥਾਂ ਗੁਰਦੁਆਰਾ ਬਣਿਆ ਤੇ ਚਾਰ ਦੀਵਾਰੀ ਦੇ ਅੰਦਰ ਰਹਿਣਾ। ਘਰ 'ਚ ਰਹਿਣ ਦਾ ਭਾਵ ਹੈ ਹਰ ਵੇਲੇ ਗੁਰੂ ਦੀ ਭੈ ਭਾਵਨੀ ਵਿੱਚ, ਗੁਰੂ ਦੀ ਆਗਿਆ ਵਿੱਚ ਤੁਰੇ। ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕੱਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦਗਾਵੈ। ਕਹਿਣ ਲੱਗੇ ਜਦੋਂ ਗੁਰੂ ਦੀ ਆਗਿਆ ਵਿੱਚ ਸੁਖ ਤੁਰੇਗਾ, ਹਰੀ ਪਰਮੇਸ਼ਵਰ ਦੇ ਨਾਮ ਨੂੰ ਉਚਰੇਗਾ, ਗੁਰੂ ਦੀ ਆਗਿਆ ਨੂੰ ਜੀਵਨ ਵਿੱਚ ਕਮਾਏਗਾ ਤੇ ਸਿੱਖ ਦਾ ਭਲਾ ਹੋਏਗਾ। ਮੈਂ ਬੇਨਤੀ ਤੁਹਾਨੂੰ ਹੱਥ ਜੋੜ ਕੇ ਕਹਾਂ, ਵੇਖੋ ਅੱਜ ਆਪਾਂ ਜਿਹੜੇ ਬੰਦੇ ਕੋਲ ਗੱਲ ਛੇੜੋ ਨਾ, ਉਂਝ ਹਰ ਬੰਦਾ ਕਹਿੰਦਾ ਕੋਈ ਹਾਲ ਨਹੀਂ, ਸਿੱਖੀ ਤੋਂ ਟੁੱਟਦੇ ਪਏ ਨੇ, ਵਿਕਾਰਾਂ ਨਾਲ ਪਰਮਾਰ ਹੈ, ਨਸ਼ਿਆਂ ਵਿੱਚ ਗਲਤਾਰ ਨੇ। ਪਰ ਸਿੱਖ ਗੁਰੂ ਦੀ ਆਗਿਆ ਵਿੱਚ ਭਾਵਨਾ ਨਾਲ ਤੁਰੇ ਨਾ, ਤੇ ਇਹ ਸਭ ਕੁਝ ਵਿਸ਼ੇ ਨਸ਼ੇ ਜਿੰਨੇ ਪਾਪ ਕਰਮ ਮਾੜੇ ਕਰਮ ਇੱਕ ਖਿੰਨ ਵਿੱਚ ਦੂਰ ਹੋ ਸਕਦੇ ਨੇ। ਇੱਕ ਇਤਿਹਾਸ ਵਿੱਚ ਗਾਥ ਹੈ ਛੋਟੀ ਜੀ, ਪਰ ਹਰ ਸਿੱਖ ਨੂੰ ਪੱਲੇ ਬੰਨ ਲੈਣਾ ਚਾਹੀਦਾ। ਕਹਿੰਦੇ ਨੇ ਜਦੋਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਨੇ, ਤੇ ਖਡੂਰ ਸਾਹਿਬ ਦੀ ਧਰਤੀ ਤੇ ਬੇਅੰਤ ਸੰਗਤਾਂ ਨੂੰ ਰੱਬੀ ਉਪਦੇਸ਼ ਦੇ ਕੇ ਰਹਿਮਤਾਂ ਵਰਤਾ ਰਹੇ ਨੇ, ਤੇ ਬਾਬਾ ਅਮਰਦਾਸ ਜੀ ਸੇਵਾ ਵਿੱਚ ਆਏ। ਮੈਂ ਬਾਬਾ ਸ਼ਬਦ ਤਾਂ ਵਰਤ ਰਿਹਾ, ਸੇਵਾ 'ਚ ਆਏ। 62 ਸਾਲ ਦੀ ਉਮਰ ਏ, ਚਿੱਟਾ ਦਾੜ ਹੈ ਜਿਸ ਦਿਨ ਸੇਵਾ 'ਚ ਆਏ। 12 ਸਾਲ ਗਾਗਰ ਢੋਂਦੇ ਆ। ਇੱਕ ਦਿਨ ਦੀ ਗੱਥ ਹੈ ਵੀ ਇੱਕ ਦਿਨ ਸ਼ਾਮ ਦਾ ਵੇਲਾ ਤੇ ਗੁਰੂ ਅੰਗਦ ਸਾਹਿਬ ਜੀ ਦੇ ਨਾਲ ਬਾਬਾ ਅਮਰਦਾਸ ਜੀ ਸਤਿਗੁਰੂ ਦੇ ਹੁਕਮ ਵਿੱਚ ਸਾਹਿਬ ਦੇ ਨਾਲ ਗਏ। ਸ਼ਾਮ ਦਾ ਵੇਲਾ, ਮਹਾਰਾਜ ਕਿਸੇ ਪਾਸੇ ਦੂਰ ਦੁਰਾੜੇ ਸੰਗਤ ਨੂੰ ਉਪਦੇਸ਼ ਦੇ ਕੇ ਆਏ ਆ, ਤੇ ਗੁਰੂ ਅੰਗਦ ਸਾਹਿਬ ਨਾਲ ਬਾਕੀ ਵੀ ਸਿੱਖ ਸੰਗਤਾਂ ਨੇ, ਬਾਬਾ ਅਮਰਦਾਸ ਜੀ ਵੀ ਨਾਲ ਨੇ। ਤੇ ਸੰਗਤ ਨੂੰ ਉਪਦੇਸ਼ ਦੇ ਕੇ ਜਦੋਂ ਵਾਪਸ ਪਰਤੇ ਨਾ, ਖਡੂਰ ਸਾਹਿਬ ਪੈਦਲ ਚੱਲ ਕੇ ਆਏ, ਮਹਾਰਾਜ ਅੱਗੇ ਅੱਗੇ, ਪਿੱਛੇ ਸੰਗਤਾਂ, ਬਾਬਾ ਅਮਰਦਾਸ ਜੀ।
ਕਹਿਣ ਲੱਗੇ ਸ਼ਾਮਾਂ ਟਲ ਗਈਆਂ, ਰਾਤ ਨੂੰ ਵਿਸ਼ਰਾਮ ਕੀਤਾ ਤੇ ਦੂਸਰੇ ਦਿਨ ਜਦੋਂ ਦਰਬਾਰ ਸਜਿਆ ਨਾ ਗੁਰੂ ਅੰਗਦ ਸਾਹਿਬ ਮਹਾਰਾਜ ਦਾ, ਤੇ ਬਾਬਾ ਅਮਰਦਾਸ ਜੀ ਨੇ ਆਪਣੀ ਬਾਂਹ ਗਲ ਵਿੱਚ ਪਰਨਾ ਪਾ ਕੇ ਪੱਲਾ ਪਾ ਕੇ ਬੰਨਿਆ ਹੋਇਆ, ਜਿਵੇਂ ਸੱਟ ਲੱਗ ਜਾਂਦੀ ਆ। ਅੱਜ ਵੀ ਜਦੋਂ ਕੁਦਰਤੀ ਰੱਬ ਸੱਟ ਲੱਗ ਜਾਏ, ਰੱਬ ਨਾ ਕਰੇ, ਤੇ ਬੰਦਾ ਗਲ ਚ ਪਰਨਾ ਪਾ ਕੇ ਬਾਂਹ ਨੂੰ ਬੰਨਦਾ। ਉੱਥੇ ਬਾਬਾ ਜੀ ਨੇ ਪਰਨਾ ਪਾ ਕੇ, ਗੁਰੂ ਅਮਰਦਾਸ ਜੀ ਨੇ, ਬਾਬਾ ਅਮਰਦਾਸ ਜੀ ਨੇ ਆਪਣੀ ਬਾਂਹ ਨੂੰ ਬੰਨਿਆ ਤੇ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਗਏ ਤੇ ਗੁਰੂ ਅੰਗਦ ਸਾਹਿਬ ਨੇ ਪੁੱਛਿਆ, ਕਹਿਣ ਲੱਗੇ, ਪੁਰਖਾ ਕੀ ਹੋਇਆ, ਤੇਰੀ ਬਾਂਹ ਨੂੰ ਸੱਟ ਲੱਗ ਗਈ? ਕਹਿਣ ਲੱਗੇ, ਹਾਂ ਮਹਾਰਾਜ, ਇਹਨੂੰ ਕੱਲ ਸ਼ਾਮੀ ਸੱਟ ਲੱਗ ਗਈ ਆ। ਤੇ ਮਹਾਰਾਜ ਨੇ ਨਾਲ ਹੀ ਕਿਹਾ, ਕਹਿਣ ਲੱਗੇ, ਕੱਲ ਤੇ ਤੁਸੀਂ ਸਾਡੇ ਨਾਲ ਸੀ, ਸ਼ਾਮ ਵੇਲੇ ਬਿਲਕੁਲ ਠੀਕ ਸੀ, ਕੱਲ ਫਿਰ ਕੀ ਪਾਣਾ ਵਾਪਰਿਆ? ਇੱਥੇ ਬਾਬਾ ਅਮਰਦਾਸ ਜੀ ਨੇ ਜਵਾਬ ਦਿੱਤਾ, ਕਹਿਣ ਲੱਗੇ, ਸਤਿਗੁਰੂ, ਕੱਲ ਤੁਹਾਡੇ ਨਾਲ ਤੁਰਦਿਆਂ ਇਹ ਬਾਂਹ ਅੱਗੇ ਨਿਕਲ ਗਈ। ਜਦੋਂ ਆਪਾਂ ਤੁਰਦਿਆਂ ਬਾਹਾਂ ਹਿਲਦੀਆਂ, ਕੱਲ ਤੁਹਾਡੇ ਨਾਲ ਤੁਰਦਿਆਂ ਇਹ ਬਾਂਹ ਅੱਗੇ ਨਿਕਲ ਗਈ। ਮੇਰੇ ਮਨ ਵਿੱਚ ਇੱਕ ਖਿਆਲ ਆਇਆ, ਅਮਰਦਾਸ, ਅੱਜ ਗੁਰੂ ਅੰਗਦ ਸਾਹਿਬ ਦੇ ਦਰ ਤੇ, ਗੁਰੂ ਅੰਗਦ ਸਾਹਿਬ ਦੇ ਸਾਹਮਣੇ ਤੇਰਾ ਤਨ ਦਾ ਇੱਕ ਅੰਗ ਅੱਗੇ ਨਿਕਲਿਆ, ਇਹ ਨਾ ਹੋਵੇ ਕੱਲ ਤੇਰਾ ਗੁਰੂ ਤੋਂ ਮਨ ਹੀ ਅੱਗੇ ਨਿਕਲ ਜਾਏ। ਇਹਨੂੰ ਇਸ ਗੱਲ ਦੀ ਸੱਟ ਲੱਗ ਗਈ ਆ ਕਿ ਇਹ ਤਨ ਦਾ ਅੰਗ ਅੱਗੇ ਨਿਕਲਿਆ। ਮੈਂ ਇਹ ਬੇਨਤੀ ਤਾਂ ਕਹਿ ਰਿਹਾ, ਸਿੱਖ ਇਸ ਭੈ ਭਾਵਨੀ ਵਿੱਚ ਰਹੇ ਕਿ ਮੇਰਾ ਮਨ ਗੁਰੂ ਤੋਂ ਅੱਗੇ ਨਿਕਲੇ, ਇਹ ਤੇ ਬਹੁਤ ਦੂਰ ਦੀ ਬਾਤ ਹੈ, ਮੇਰਾ ਤਾਂ ਇੱਕ ਤਨ ਵੀ ਗੁਰੂ ਦੀ ਭੈ ਭਾਵਨੀ ਤੋਂ ਕਦੀ ਦੂਰ ਨਾ ਹੋਵੇ, ਭਲਾ ਹੋ ਜਾਏਗਾ। ਫਿਰ ਮੈਂ ਤੁਹਾਨੂੰ ਹੱਥ ਜੋੜ ਕੇ, ਮੈਂ ਕਈ ਵਾਰੀ ਬੰਗਲਾ ਸਾਹਿਬ ਮੰਜੀ ਸਾਹਿਬ ਤੋਂ ਵੀ ਬੇਨਤੀ ਆਖਦਾ, ਇਹ ਜਿੰਨਾ ਖਿਲਾਰਾ ਹੈ ਨਾ, ਇਹ ਅਸੀਂ ਖੁਦ ਹੀ ਪਾਇਆ ਹੋਇਆ। ਆਪਾਂ ਆਖਦੇ ਹਾਂ ਵੀ ਵਿਸ਼ੇ ਨੇ, ਨਸ਼ੇ ਨੇ, ਚੋਰੀਆਂ, ਧੋਖੇ, ਤੜੀਆਂ, ਖੋਆ ਕਿੰਨੀਆਂ। ਮੈਂ ਅੱਜ ਕੋਈ ਸਿੱਖ ਤੁਸੀਂ ਕਿਤੇ ਲਾ ਲਓ, ਪੰਜਾਬ ਦੇ ਪਿੰਡਾਂ ਵਿੱਚ ਲਾ ਲਓ, ਇੱਥੇ ਲਾ ਲਓ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚਾਹੁਣ ਪਿੰਡਾਂ ਦੇ ਪਿੰਡ, ਪੰਜ ਪਿਆਰਿਆਂ ਨੂੰ ਬੇਨਤੀ ਕਰਨ, ਅੰਮ੍ਰਿਤ ਦਾ ਵਾਟ

ਦੂਜੇ ਪਾਸੇ ਨਿਕਲਦੀ ਆ, ਤੂੰ ਗੁਰੂ ਦੀ ਗੱਲ ਇੱਕ ਕੰਨ ਨਾਲ ਸੁਣੇ ਤੇ ਦੂਜੇ ਰਾਹੀਂ ਮਨ ਨੂੰ ਬਾਹਰ ਕੱਢ ਦਿੰਦੇ, ਜੀਵਨ ਚ ਨਹੀਂ ਕਮਾਉਂਦਾ। ਇੱਥੇ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਕਿਹਾ, ਕਹਿਣ ਲੱਗੇ, ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ। ਗੁਰੂ ਦੀ ਆਗਿਆ, ਗੁਰੂ ਦਾ ਬਚਨ, ਸੱਤ ਬਚਨ ਕਹਿ ਕੇ ਕਮਾ, ਗੁਰ ਕੀ ਆਗਿਆ ਮਨ ਮੈਂ ਸਹਿ। ਆਪਸ ਕਉ ਕਰ ਕੱਛ ਨਾ ਜਨਾਵੈ, ਆਪਣੇ ਆਪ ਨੂੰ ਕੁਛ ਨਾ ਜਾਣਿਆ ਕਰ। ਭਾਵ ਆਪਣੇ ਆਪ ਵਿੱਚ ਨਿਮਰਤਾ ਵਿੱਚ ਰਹਿ। ਆਪਸ ਕਉ ਕਰ ਕੱਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ। ਗੁਰੂ ਦਾ ਦਿੱਤਾ ਨਾਮ ਹਿਰਦੇ ਵਿੱਚ ਜਪ, ਤੇਰਾ ਭਲਾ ਹੋ ਜਾਏਗਾ। ਇੱਥੇ ਮਹਾਰਾਜ ਨੇ ਅੱਜ ਕਿਹਾ ਜੀ, ਕਹਿਣ ਲੱਗੇ, ਅੰਤਰ ਮਨ ਤਨ ਵਸ ਰਹੇ ਈਤ ਊਤ ਕੇ ਮੀਤ। ਕਹਿੰਦੇ, ਹੇ ਭਾਈ, ਤੇਰੇ ਅੰਤਰ ਆਤਮੇ ਗੁਰੂ ਦਾ ਦਿੱਤਾ ਉਪਦੇਸ਼, ਗੁਰੂ ਦਾ ਜਦੋਂ ਨਾਮ ਵਸ ਗਿਆ, ਤੇ ਇਹ ਨਾਮ ਗੁਰੂ ਦਾ ਸ਼ਬਦ ਈਤ ਊਤ ਕੇ ਮੀਤ ਲੋਕ ਪਰਲੋਕ ਵਿੱਚ ਤੇਰੇ ਨਾਲ ਨਿਭੇਗਾ, ਤੇਰਾ ਸਾਥੀ ਬਣੇਗਾ। ਸਤਿਗੁਰੂ ਦੀ ਬਾਣੀ ਵਿੱਚ ਇੱਕ ਬਚਨ ਆਉਂਦਾ, ਤੇ ਬਾਣੀ ਦੇ ਅਰਥ ਨੂੰ ਜ਼ਰੂਰ ਸਮਝੋ। ਮਹਾਰਾਜ ਨੇ ਇੱਕ ਥਾਂ ਕਿਹਾ, ਕਹਿੰਦੇ, ਬੰਦੇ ਦੀਵਾ ਓਨਾ ਸਮਾਂ ਬਲਦਾ ਜਿੰਨਾ ਸਮਾਂ ਉਹਦੇ ਅੰਦਰ ਤੇਲ ਤੇ ਬੱਤੀ ਹੈ। ਵਿੱਚੋਂ ਤੇਲ ਮੁੱਕ ਜਾਏ, ਜਿਹੜਾ ਦੀਵਾ ਦੂਜਿਆਂ ਨੂੰ ਚਾਨਣ ਕਰਦਾ ਉਹ ਖੁਦ ਹਨੇਰੇ 'ਚ ਹੋ ਜਾਂਦਾ। ਸਤਿਗੁਰੂ ਕਹਿਣ ਲੱਗੇ, ਦੀਵਾ ਓਨਾ ਸਮਾਂ ਬਲਦਾ ਜਿੰਨਾ ਸਮਾਂ ਤੇਲ ਬੱਤੀ, ਤੇਲ ਮੁੱਕਿਆ ਉਹ ਦੀਵਾ ਦੂਜਿਆਂ ਨੂੰ ਚਾਨਣ ਕਰਨ ਵਾਲਾ ਹਨੇਰੇ 'ਚ ਹੋ ਗਿਆ। ਇਹ ਬਾਹਰੀ ਭਾਵ ਦਿੱਤਾ, ਅੰਤਰੀ ਭਾਵ ਇਹ ਵੇ, ਆ ਸਰੀਰ ਮਾਨੋ ਤੇਰਾ ਇੱਕ ਦੀਵੇ ਦੀ ਤਰ੍ਹਾਂ, ਇਹਦੇ ਅੰਦਰ ਸਵਾਸਾਂ ਦਾ ਤੇਲ ਬਲੀ ਜਾ ਰਿਹਾ। ਜਿੰਨਾ ਸਮਾਂ ਸਵਾਸਾਂ ਦਾ ਤੇਲ ਬਲਦਾ ਆ ਚਾਨਣ ਹੋ ਰਿਹਾ, ਤੂੰ ਦੇਖੀ ਸੁਣੀ ਬੋਲੀ ਖਾਈ ਪੀ ਪਹਿਨੀ ਜਾ ਰਿਹਾ। ਔਰ ਜਿਸ ਦਿਨ ਸਵਾਸਾਂ ਦਾ ਤੇਲ ਮੁੱਕਿਆ, ਇਹ ਗੱਲ ਯਾਦ ਰੱਖੀ, ਜਗਦਾ ਹੋਇਆ ਦੀਵਾ ਬੁੱਝ ਜਾਣਾ। ਮਹਾਰਾਜ ਨੇ ਫਿਰ ਅੱਗੇ ਇੱਕ ਗੱਲ ਕਹੀ, ਮੈਂ ਜਿਹੜੀ ਬੇਨਤੀ ਆਖਣੀ, ਮਹਾਰਾਜ ਕਹਿੰਦੇ, ਇਹ ਸਵਾਸਾਂ ਦਾ ਤੇਲ ਮੁੱਕਣ ਦੀ ਦੇਰ ਹੈ, ਸਰੀਰ ਰੂਪੀ ਦੀਵਾ ਬੁੱਝ ਜਾਣਾ, ਤੇ ਇਹ ਗੱਲ ਯਾਦ ਰੱਖੀ, ਇਹ ਬੌਰੇ ਬੰਦੇ ਤੈਨੂੰ ਘਰ ਵਿੱਚ ਕਿਸੇ ਇੱਕ ਘੜੀ ਨਹੀਂ ਰੱਖਣਾ ਬਾਅਦ ਚ, ਜਿਹਦੇ ਪਿੱਛੇ ਤੁਰਿਆ ਫਿਰਨਾ ਨਾ ਦਾਅਵੇ ਬਣਦਾ। ਤੇ ਪੁੱਛਿਆ, ਮਹਾਰਾਜ ਫਿਰ ਮੈਂ ਕੀ ਕਰਾਂ, ਮੇਰਾ ਸਾਥੀ ਕੌਣ ਬਣੇਗਾ? ਤਾਂ ਬਚਨ ਵਰਤਿਆ, ਕਹਿਣ ਲੱਗੇ, ਘਰਦਿਆਂ ਘੜੀ ਇੱਕ ਪਲ ਨਹੀਂ ਰੱਖਣਾ, ਇਸ ਤੋਂ ਚੰਗਾ ਹੈ ਤੂੰ ਪਰਮਾਤਮਾ ਦਾ ਨਾਮ ਜਪ, ਜਿਹੜਾ ਤੇਰੇ ਨਾਲ ਨਿਭੇਗਾ। ਇਹ ਸ਼ਬਦ ਬੜਾ ਕੀਮਤੀ ਬਾਣੀ ਦਾ। ਮਹਾਰਾਜ ਕਹਿੰਦੇ, ਕਹਿਣਗੇ, ਜਬ ਲੱਗ ਤੇਲ ਦੀਵੇ ਮੁੱਖ ਬਾਤੀ, ਬੋਲੋ ਸਾਰੇ ਸ਼ਬਦ ਨੂੰ, ਜਬ ਲੱਗ ਤੇਲ ਦੀਵੇ ਮੁੱਖ ਬਾਤੀ ਤਬ ਸੂਝੈ ਸਭ ਕੋਈ। ਉਹਨਾਂ ਸਮਾਂ ਮਹਾਰਾਜ ਕਹਿਣ ਲੱਗੇ, ਸਭ ਕੁਝ ਸੋਚਦਾ ਜਿੰਨਾ ਸਮਾਂ ਸਵਾਸਾਂ ਦਾ ਤੇਲ ਬਲ ਰਿਹਾ। ਤੇਲ ਜਲੇ ਬਾਤੀ ਠਹਿਰਾਨੀ, ਸੁਨਾ ਮੰਦਰ ਹੋਈ। ਰੇ ਬੌਰੇ ਤੋਹੇ ਘੜੀ ਨਾ ਰੱਖੇ ਕੋਈ। ਸਾਹਿਬ ਕਹਿਣ ਲੱਗੇ, ਐ ਬਾਬਰੇ ਬੰਦੇ, ਤੈਨੂੰ ਘੜੀ ਘਰ ਵਿੱਚ ਕਿਸੇ ਰੱਖਣਾ ਨਹੀਂ। ਰੇ ਬੌਰੇ ਤੋਹੇ ਘੜੀ ਨਾ ਰੱਖੇ ਕੋਈ, ਤੂੰ ਰਾਮ ਨਾਮ ਜਪ ਸੋਈ, ਤੂੰ ਪਰਮਾਤਮਾ ਦਾ ਨਾਮ ਜਪਿਆ ਕਰ, ਜਿਹੜਾ ਤੇਰੇ ਨਾਲ ਨਿਭੇਗਾ। ਜਿਹਨੂੰ ਮਹਾਰਾਜ ਨੇ ਕਿਹਾ, ਜਹ ਮਾਤ ਪਿਤਾ ਸੁੱਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਇੱਥੇ ਇਹੀ ਵਚਨ ਮਹਾਰਾਜ ਕਹਿ ਰਹੇ ਨੇ, ਕਹਿੰਦੇ, ਭਾਈ ਅੰਤਰ ਮਨ ਤਨ ਵਸ ਰਹੇ ਈਤ ਊਤ ਕੇ ਮੀਤ, ਗੁਰ ਪੂਰੇ ਉਪਦੇਸ਼ਿਆ ਨਾਨਕ ਜਪੀਏ ਨੀਤ। ਕਹਿਣ ਲੱਗੇ, ਗੁਰੂ ਦਾ ਉਪਦੇਸ਼ ਲੈ, ਤੇ ਉਪਦੇਸ਼ ਲੈ ਕੇ ਪਰਮਾਤਮਾ ਦੇ ਨਾਮ ਨੂੰ ਜਪ। ਜਦੋਂ ਪਰਮਾਤਮਾ ਦਾ ਨਾਮ, ਗੁਰੂ ਦਾ ਸ਼ਬਦ ਤੇਰੇ ਅੰਤਰ ਆਤਮੇ ਵਸ ਗਿਆ, ਇਹ ਲੋਕ ਤੇ ਪਰਲੋਕ ਦਾ ਤੇਰਾ ਸੱਚਾ ਮਿੱਤਰ ਬਣੇਗਾ, ਇਹਨੇ ਨਾਲ ਨਿਭਣਾ। ਵੇਖੋ, ਮੈਂ ਫਿਰ ਤੁਹਾਨੂੰ ਬਾਣੀ ਵਿੱਚੋਂ ਬੇਨਤੀ ਕਰਾਂ, ਕੁਝ ਬਾਣੀ ਦੇ ਸ਼ਬਦ ਐਸੇ ਨੇ, ਆਪਾਂ ਥੋੜੇ ਥੋੜੇ ਸੁਰਤ ਵਿੱਚ ਵਸਾਉਂਦੇ ਜਾਈਏ ਤੇ ਮਨੁੱਖ ਨੂੰ ਜੀਵਨ ਦੀ ਅਸਲੀਅਤ ਪਤਾ ਲੱਗਦੀ ਆ। ਇੱਕ ਸਲੋਕ ਆਉਂਦਾ ਭਗਤ ਕਬੀਰ ਜੀ ਦਾ, ਕਹਿਣ ਲੱਗੇ, ਕਬੀਰ ਹਰ ਕਾ ਸਿਮਰਨ ਛਾੜ ਕੇ ਪਾਲਿਓ ਬਹੁਤ ਕੁਟੰਬ। ਪੜ੍ਹੋ ਥੋੜਾ ਨਾਲ, ਕਬੀਰ ਹਰ ਕਾ ਸਿਮਰਨ ਛਾੜ ਕੇ ਪਾਲਿਓ ਬਹੁਤ ਕੁਟੰਬ।

ਅੰਬ ਇਹਦਾ ਅਰਥ ਹੋ ਗਿਆ ਹਰੀ ਪਰਮਾਤਮਾ ਦਾ ਸਿਮਰਨ ਛੱਡ ਦਿੱਤਾ, ਤੇ ਕੁਟੰਬ ਦਾ ਅਰਥ ਹੈ ਤੂੰ ਪਰਿਵਾਰ ਬੜਾ ਪਾ ਲਿਆ। ਮੈਂ ਫਿਰ ਤੁਹਾਨੂੰ ਬੇਨਤੀ ਕਰਾਂ, ਗੁਰਮਤਿ ਦੇ ਨੁਕਤੇ ਬੜੇ ਗਹਿਰੇ ਨੇ। ਸਿੱਖ ਨੂੰ ਇਹ ਨਹੀਂ ਕਿਹਾ ਵੀ ਤੂੰ ਪਰਿਵਾਰ ਤੋਂ ਭੱਜਣਾ, ਇਹ ਨਹੀਂ ਕਿਹਾ ਵੀ ਤੂੰ ਪਰਿਵਾਰ ਪਾਲਣਾ ਨਹੀਂ, ਪਰ ਗੁਰਮਤਿ ਕਹਿੰਦੀ ਹੈ ਵੀ ਜੇ ਤੂੰ ਪਰਿਵਾਰ ਲਈ ਕਿਰਤਕਾਰ ਕਰਦਾ ਤੇ ਆਪਣਾ ਮਨੁੱਖਾ ਜਨਮ ਸਵਾਰਨ ਦੇ ਲਈ ਉਸ ਕਰਤਾਰ ਨੂੰ ਵੀ ਚੇਤਾ ਕਰਿਆ ਕਰ। ਜਿਵੇਂ ਸੰਤ ਮਸਕੀਨ ਜੀ ਇੱਕ ਸ਼ਬਦ ਕਹਿੰਦੇ ਹੁੰਦੇ ਸਨ, ਉਹ ਕਹਿਣ ਲੱਗੇ ਬੰਦੇ ਨੂੰ ਇਹਦੇ ਪਰਿਵਾਰ ਲਈ ਕਹੋ, ਇਹ ਇੱਕ ਲੱਤ ਦੇ ਆਸਰੇ ਸਾਰੀ ਰਾਤ ਖਲੋਣ ਨੂੰ ਤਿਆਰ ਹੈ ਆਪਣੇ ਪਰਿਵਾਰ ਬੱਚਿਆਂ ਲਈ, ਪਰ ਕਹਿਣ ਲੱਗੇ ਨੂੰ ਧਰਮ ਲਈ ਕਹੋ, ਤੂੰ ਚੌਂਕੜਾ ਮਾਰ ਕੇ 10 ਮਿੰਟ ਜਪਜੀ ਸਾਹਿਬ ਦਾ ਪਾਠ ਕਰ ਲੈ, ਧਰਮ ਲਈ 10 ਮਿੰਟ ਬਹਿਣ ਨੂੰ ਤਿਆਰ ਨਹੀਂ, ਪਰਿਵਾਰ ਲਈ ਇੱਕ ਲੱਤ ਦੇ ਆਸਰੇ ਸਾਰੀ ਰਾਤ ਖਲੋਣ ਵਾਸਤੇ ਤਿਆਰ ਹੈ, ਪਰ ਧਰਮ ਲਈ ਬੰਦਗੀ ਲਈ ਤੇ 10 ਮਿੰਟ ਬਹਿਣ ਵਾਸਤੇ ਤਿਆਰ ਨਹੀਂ। ਮੈਂ ਬੇਨਤੀ ਫਿਰ ਸੁਣੋ ਸ਼ਬਦ ਨੂੰ, ਕਹਿਣ ਲੱਗੇ ਕਬੀਰ ਹਰ ਕਾ ਸਿਮਰਨ ਛਾੜ ਕੇ ਪਾਲਿਓ ਬਹੁਤ ਕੁਟੰਬ, ਤੂੰ ਪਰਮਾਤਮਾ ਦਾ ਨਾਮ ਛੱਡਿਆ ਪਰਿਵਾਰ ਬੜਾ ਪਾਲਿਆ, ਪਰ ਅੱਗੇ ਮਹਾਰਾਜ ਨੇ ਕਿਹਾ ਧੰਦਾ ਕਰਦਿਆਂ ਰਹਿ ਗਿਆ, ਧੰਦਾ ਕਰਦਿਆਂ ਧਰਮ ਪਿੱਛੇ ਰਹਿ ਗਿਆ, ਧੰਦਾ ਕਰਦਿਆਂ ਰਹਿ ਗਿਆ ਭਾਈ ਰਹਿਆ ਨਾ ਬੰਦ, ਜਿਨ੍ਹਾਂ ਲਈ ਧੰਦਾ ਕੀਤਾ ਭੈਣ ਭਰਾਵਾਂ ਪਰਿਵਾਰ ਲਈ ਉਹਨਾਂ ਵਿੱਚੋਂ ਨਾਲ ਇੱਕ ਵੀ ਨਹੀਂ ਮਿਲਿਆ। ਸਤਿਗੁਰੂ ਨੇ ਕਿਹਾ ਕਿ ਮੈਂ ਫਿਰ ਤੁਹਾਨੂੰ ਕਹਾਂ ਵੀ ਸਿੱਖ ਹੈ ਨਾ ਜਿਹੜਾ ਉਹ ਜੀਵਨ ਵਿੱਚ ਬੈਲੈਂਸ ਬਣਾ ਕੇ ਰੱਖਦਾ ਆਪਣੇ ਜੀਵਨ ਦਾ, ਕਿਵੇਂ ਜਿੱਥੇ ਇਹ ਪਰਿਵਾਰ ਲਈ ਕਿਰਤਕਾਰ ਕਰਦਾ ਉਹ ਚ ਆਪਣੀ ਅੰਤਰ ਆਤਮੇ ਆਪਣੇ ਜੀਵਨ ਦੇ ਭਲਾਈ ਲਈ ਗੁਰੂ ਦੇ ਸ਼ਬਦ ਨਾਲ ਵੀ ਸਾਂਝ ਪਾਉਂਦਾ, ਤੇ ਜਿੰਨਾ ਸਮਾਂ ਇਹ ਸਾਨੂੰ ਗਿਆਤ ਨਹੀਂ। ਕਈ ਵਾਰ ਉਹ ਜਿਵੇਂ ਕਿਸੇ ਵਿਦਵਾਨ ਪੁਰਖ ਨੇ ਕਿਹਾ ਸੀ, ਲਿਖਤ ਅੰਦਰ ਲਿਖਿਆ, ਕਹਿਣ ਲੱਗੇ ਕੋਈ ਪ੍ਰਧਾਨ ਬੰਦਾ ਸੀ ਤੇ ਪ੍ਰਧਾਨ ਬੰਦੇ ਨੇ ਕਿਸੇ ਬੰਦੇ ਦੀ ਡਿਊਟੀ ਲਾ ਦਿੱਤੀ ਵੀ ਪ੍ਰੋਗਰਾਮ ਉਲੀਕਿਆ ਗਿਆ ਸਮਾਗਮ, ਤੇ ਇਸ ਸਮਾਗਮ ਅੰਦਰ ਜਿੰਨੇ ਬੁਲਾਰੇ ਆਉਣਗੇ ਨਾ ਉਹਨਾਂ ਨੂੰ ਸਮਾਂ ਵੰਡ ਕੇ ਦੇਣਾ। ਧਿਆਨ ਨਾਲ ਸੁਣਿਓ, ਇੱਕ ਪ੍ਰਧਾਨ ਮੁਖੀਏ ਨੇ ਇੱਕ ਬੰਦੇ ਦੀ ਸਟੇਜ ਤੇ ਡਿਊਟੀ ਲਾ ਦਿੱਤੀ ਵੀ ਜਿੰਨੇ ਬੁਲਾਰੇ ਆਉਣਗੇ ਤੂੰ ਸਮਾਂ ਵੰਡ ਕੇ ਦੇਣਾ। ਉਹ ਬੰਦੇ ਨੇ ਜੀ ਸਮਾਂ ਵੰਡ ਦਿੱਤਾ, ਬੁਲਾਰੇ ਆ ਰਹੇ ਨੇ, ਬਾਰੀ ਸਿਰ ਉਹਨੇ ਸਮਾਂ ਵੰਡ ਦਿੱਤਾ। ਚੱਲਦੇ ਸਮਾਗਮ ਅੰਦਰ ਖੁਦ ਪ੍ਰਧਾਨ ਆਇਆ ਤੇ ਉਹਨੇ ਕਿਹਾ ਜੀ ਵੀ 2 ਮਿੰਟ ਮੈਂ ਵੀ ਕੋਈ ਬੇਨਤੀ ਕਰਨੀ ਹੈ, ਮੈਂ ਵੀ ਬੋਲਣਾ। ਤੇ ਜਿਹੜਾ ਸਟੇਜ ਸੰਭਾਲਣ ਵਾਲਾ ਬੰਦਾ ਸੀ ਨਾ ਉਹਨੇ ਕਿਹਾ ਵੀ ਤੇਰੇ ਲਈ ਸਮਾਂ ਕੋਈ ਨਹੀਂ, ਸਮਾਂ ਮੈਂ ਵੰਡ ਦਿੱਤਾ। ਹੁਣ ਹੈਰਾਨਗੀ ਦੀ ਗੱਲ ਇਹਦੇ, ਇਹਨੂੰ ਸਮਝੋ ਥੋੜਾ ਜਿਹਾ। ਉਹ ਗੁਰਮੁਖ ਕਹਿੰਦਾ ਰੱਬ ਸਾਡਾ ਪ੍ਰਧਾਨ ਸੀ, ਮਨੁੱਖਾ ਜਨਮ ਉਹਨੇ ਦਿੱਤਾ, ਤੇ ਜਦੋਂ ਉਹਦੇ ਬੋਲਣ ਦੀ ਗੱਲ ਆਉਂਦੀ ਹੈ ਰੱਬ ਪ੍ਰਧਾਨ ਦੀ, ਤੇ ਬੰਦਾ ਕਹਿ ਦਿੰਦਾ ਵੀ ਤੇਰੇ ਲਈ ਸਮਾਂ ਕੋਈ ਨਹੀਂ, ਸਮਾਂ ਤਾਂ ਮੈਂ ਪਰਿਵਾਰ ਲਈ, ਫੋਨ ਲਈ, ਟੀਵੀ ਲਈ, ਸਾਖ ਸੰਬੰਧੀਆਂ ਲਈ ਵੰਡ ਦਿੱਤਾ, ਤੇਰੇ ਬੋਲਣ ਵਾਸਤੇ ਸਮਾਂ ਨਹੀਂ ਬਚਿਆ। ਦਿੱਤਾ ਤਾਂ ਉਹਦਾ ਨਾ ਸਮਾਂ, ਉਸ ਨੇ ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ, ਦੇਵ ਦਰਸ ਹਰ ਰਾਇਆ। ਮਹਾਰਾਜ ਇੱਥੇ ਇਹੀ ਗੱਲ ਮੈਂ ਬੇਨਤੀ ਕਹਿ ਰਿਹਾ ਸਾਂ ਵੀ ਸਿੱਖ ਹੈ ਨਾ ਜਿਹੜਾ ਉਹ ਜੀਵਨ ਦਾ ਬੈਲੈਂਸ ਰੱਖਦਾ, ਉਹ ਆਪਣੇ ਪਰਿਵਾਰ ਲਈ ਕਿਰਤਕਾਰ ਵੀ ਕਰਦਾ, ਪਰ ਉਹ ਨਿਰੰਕਾਰ ਦੇ ਚਰਨਾਂ ਵਿੱਚ ਜੁੜਨ ਵਾਸਤੇ ਨਿਤਨੇਮ ਦਾ, ਸਤਸੰਗਤ ਦਾ, ਸੇਵਾ ਸਿਮਰਨ ਦਾ ਵੀ ਸਮਾਂ ਕੱਢਦਾ। ਇਕੱਲੇ ਧੰਦੇ ਵਿੱਚ ਗਲਤਾਨ ਹੋਣਾ ਤੇ ਧਰਮ ਤੋਂ ਕਿਨਾਰਾ ਕਰਨਾ ਇਹ ਵੀ ਬਹੁਤਾ ਚੰਗਾ ਨਹੀਂ। ਮਹਾਰਾਜ ਨੇ ਇੱਥੇ ਤਾਂ ਕਿਹਾ, ਕਹਿੰਦੇ ਭਾਈ ਜਦੋਂ ਨਾਮ ਦੀ ਟੇਕ ਲਏਗਾ ਗੁਰਪੂਰੇ ਉਪਦੇਸ਼ਿਆ ਨਾਨਕ ਜਪੀਏ ਨੀਤ ਤੇਰਾ ਭਲਾ ਹੋਣਾ, ਫਿਰ ਪੌੜੀ ਵਿੱਚ ਬਚਨ ਵਰਤੇ ਪੌੜੀ, ਇਹਦੇ ਅਰਥਾਂ ਨੂੰ ਸੁਣੋ। ਕਹਿੰਦੇ ਅਣਦਿਨ ਸਿਮਰੋ ਤਾਸ ਕਹੋ ਜੋ ਅੰਤ ਸਹਾਈ ਹੋਏ। ਅਣਦਿਨ ਦਾ ਅਰਥ ਹੁੰਦਾ ਦਿਨ ਰਾਤ, ਇਹ ਬਾਣੀ ਵਿੱਚ ਬਹੁਤ ਵਾਰੀ ਸ਼ਬਦ ਆਉਂਦਾ ਅਣਦਿਨ ਦਿਨ ਰਾਤ। ਅਣਦਿਨ ਸਿਮਰੋ ਤਾਸ ਕਹੋ, ਕਹਿੰਦੇ ਹੇ ਭਾਈ ਤੂੰ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਿਆ ਕਰ। ਮਹਾਰਾਜ ਕਿਉਂ? ਕਹਿੰਦੇ ਜੋ ਅੰਤ ਸਹਾਈ ਹੋਏ, ਕਿਉਂਕਿ ਅੰਤ ਵੇਲੇ ਤੇਰੇ ਨਾਲ ਪਰਮਾਤਮਾ ਦਾ ਨਾਮ ਹੀ ਨਿਭਣਾ ਹੈ।
ਅਣਦਿਨ ਸਿਮਰੋ ਤਾਸ ਕੁਝ ਅੰਤ ਸਹਾਈ ਹੋਏ। ਅੱਗੇ ਹੁਣ ਆ ਜਗਤ ਦੀ ਗੱਲ ਕੀਤੀ, ਕਹਿੰਦੇ ਇਹ ਵਿਖਿਆ ਦਿਨ ਚਾਰ ਛੇ ਛਾੜ ਚਲਿਓ ਸਭ ਕੋਈ। ਕਹਿੰਦੇ ਆਹ ਜਿਹੜਾ ਸੰਸਾਰ ਹੈ ਇਹਦੇ ਲਈ ਸ਼ਬਦ ਵਰਤੇ, ਇਹ ਵਿਖਿਆ, ਵਿਖ ਹੁੰਦਾ ਜ਼ਹਿਰ, ਇੱਥੇ ਤੇ ਜ਼ਹਿਰ ਰੂਪੀ ਤਮਾਸ਼ਾ ਵਰਤਦਾ। ਦਿਨ ਚਾਰ ਛੇ, ਚਾਰ ਛੇ ਦਾ ਅਰਥ ਹੋ ਗਿਆ ਚਾਰ ਤੇ ਛੇ ਦਸ। ਮਹਾਰਾਜ ਨੇ ਇੱਕ ਵਚਨ ਵਰਤਿਆ, ਕਹਿਣ ਲੱਗੇ ਜਿਸ ਆ ਜ਼ਹਿਰ ਰੂਪੀ ਸੰਸਾਰ ਵਿੱਚ ਜਗਤ ਵਿੱਚ ਤੂੰ ਗ੍ਰਸਿਆ ਫਿਰਦਾ ਨਾ, ਉਹ ਭਲਿਆ ਇੱਥੇ ਤੇ ਤੂੰ ਦਸ ਦਿਨਾਂ ਦਾ ਪ੍ਰਾਹੁਣਾ ਹੈ, ਪਾਪ ਥੋੜੇ ਦਿਨਾਂ ਲਈ ਆਏ। ਇਹ ਵਿਖਿਆ ਦਿਨ ਚਾਰ ਛੇ, ਇਹ ਚਾਰ ਛੇ ਫਿਰ ਵਚਨ ਵਰਤਿਆ ਛਾੜ ਚੱਲਿਓ ਸਭ ਕੋਏ, ਇੱਥੇ ਸਾਰਿਆਂ ਨੇ ਜਗਤ ਨੂੰ ਛੱਡ ਕੇ ਤੁਰ ਜਾਣਾ, ਪੱਕਾ ਕਿਸੇ ਨੇ ਬਹਿਣਾ ਨਹੀਂ। ਮਹਾਰਾਜ ਨੇ ਬਾਣੀ ਵਿੱਚ ਕਿਤੇ ਕਿਤੇ ਇਹ ਵੀ ਕਿਹਾ, ਕਹਿਣ ਲੱਗੇ ਜਿਵੇਂ ਇੱਕ ਪ੍ਰਾਹੁਣਾ ਕਿਸੇ ਦੇ ਘਰ ਆਉਂਦਾ ਹੈ ਨਾ, ਤੇ ਉਹ ਇੱਕ ਰਾਤ ਜਾਂ ਦੋ ਰਾਤਾਂ ਗੁਜ਼ਾਰ ਕੇ ਵਾਪਸ ਪਰਤ ਜਾਂਦਾ ਹੈ, ਇਹ ਬੰਦੇ ਤੂੰ ਇਸ ਜਗਤ ਦੇ ਅੰਦਰ ਮਾਨੋ ਪ੍ਰਾਹੁਣਿਆਂ ਦੀ ਤਰ੍ਹਾਂ ਆਇਆ ਹੈ। ਮਹਾਰਾਜ ਨੇ ਬਾਣੀ ਵਿੱਚ ਕਿਹਾ ਜੈਸੇ ਨੈਣ ਪ੍ਰਾਹੁਣੇ ਉੱਠ ਚਲਸੇ ਪ੍ਰਭਾਤ, ਜਿਵੇਂ ਕਿਸੇ ਘਰ ਵਿੱਚ ਆਇਆ ਪ੍ਰਾਹੁਣਾ ਇੱਕ ਦੋ ਰਾਤਾਂ ਗੁਜ਼ਾਰ ਕੇ ਵਾਪਸ ਪਰਤਦਾ, ਤੂੰ ਬੰਦੇ ਪ੍ਰਾਹੁਣੇ ਦੀ ਤਰ੍ਹਾਂ ਹੈ, ਤੂੰ ਵਾਪਸ ਪਰਤਨੇ। ਹੁਣ ਮਹਾਰਾਜ ਨੇ ਪ੍ਰਾਹੁਣਾ ਸ਼ਬਦ ਕਿਉਂ ਵਰਤਿਆ, ਇਹ ਗੱਲ ਯਾਦ ਰੱਖੋ ਵੀ ਜਿਹੜਾ ਬੰਦਾ ਕਿਸੇ ਘਰ ਪ੍ਰਾਹੁਣਾ ਬਣ ਕੇ ਗਿਆ ਨਾ, ਬਟਾਊ ਬਣ ਕੇ, ਉਹਦੇ ਵਿੱਚ ਕੁਝ ਗੁਣ ਹੁੰਦੇ ਨੇ। ਇੱਕ ਤੇ ਜਿਹੜਾ ਗਿਆ ਉਹਦੇ ਧਿਆਨ ਵਿੱਚ ਹੁੰਦਾ ਵੀ ਮੈਂ ਇੱਕ ਦੋ ਰਾਤਾਂ ਗੁਜ਼ਾਰਨੀਆਂ, ਮੈਂ ਵਾਪਸ ਜ਼ਰੂਰ ਪਰਤਨਾ। ਮਹਾਰਾਜ ਨੇ ਤਾਂ ਸ਼ਬਦ ਵਰਤੇ ਕਿ ਇਹ ਬੰਦੇ ਤੂੰ ਵੀ ਜਗਤ ਵਿੱਚ ਪ੍ਰਾਹੁਣਿਆਂ ਦੀ ਤਰ੍ਹਾਂ ਆਏ, ਤੇਰੇ ਚਿੱਤ ਵਿੱਚ ਵੀ ਖਿਆਲ ਰਹਿਣਾ ਚਾਹੀਦਾ ਵੀ ਮੈਂ ਆਇਆ ਜ਼ਰੂਰ ਹਾਂ ਪਰ ਮੈਂ ਇੱਥੋਂ ਵਾਪਸ ਜ਼ਰੂਰ ਪਰਤਨਾ। ਨਹੀਂ ਤੇ ਬੰਦਾ ਵਾਪਸ ਜਾਣ ਦਾ ਚੇਤਾ ਨਹੀਂ ਕਰਦਾ। ਦੂਜੀ ਗੱਲ, ਪ੍ਰਾਹੁਣਾ ਜਿਸ ਘਰ ਵਿੱਚ ਆਇਆ ਨਾ, ਉੱਥੇ ਕਿਸੇ ਵੀ ਚੀਜ਼ ਦਾ ਦਾਅਵਾ ਨਹੀਂ ਕਰਦਾ। ਉਹ ਜਿਸ ਘਰ ਵਿੱਚ ਰਾਤ ਠਹਿਰਦਾ, ਕਦੀ ਦਾਅਵਾ ਕਰਦਾ ਵੀ ਘਰ ਮੇਰਾ, ਭਾਂਡੇ ਮੇਰੇ, ਵਸਤੂਆਂ ਮੇਰੀਆਂ ਨਹੀਂ। ਉਹਨੂੰ ਪਤਾ ਵੀ ਮਨਾ ਤੂੰ ਤੇ ਇੱਕ ਦੋ ਦਿਨਾਂ ਲਈ ਆਇਆ, ਵਾਪਸ ਪਰਤਨਾ ਤੇਰਾ ਕੁਝ ਵੀ ਨਹੀਂ। ਬੰਦੇ ਨੂੰ ਸਮਝਾਇਆ, ਬੰਦੇ ਇੱਥੇ ਜਗਤ ਵਿੱਚ ਆਇਆ ਤੂੰ ਵੀ ਹੈ, ਦਾਅਵੇ ਜ਼ਰੂਰ ਬੰਨੀ ਜਾਂਦਾ ਪਰ ਕੌੜਾ ਸੱਚ ਏ ਵੀ ਇੱਥੇ ਜਗਤ ਵਿੱਚ ਤੁਰਨ ਲੱਗਿਆ ਨਾਲ ਤੇਰੇ ਕੁਝ ਵੀ ਨਹੀਂ ਜਾਣਾ। ਤੇ ਤੀਜਾ ਉਹਦੇ ਵਿੱਚ ਗੁਣ ਹੈ ਪ੍ਰਾਹੁਣੇ ਅੰਦਰ ਕਿ ਉਹ ਜਿੱਥੇ ਆਇਆ ਨਾ, ਸਿਆਣਾ ਪ੍ਰਾਹੁਣਾ ਸੋਚਦਾ ਵੀ ਆਪਾਂ ਕਿਸੇ ਨਾਲ ਝਗੜਾ ਕੀ ਕਰਨਾ, ਆਪਾਂ ਆਏ ਹਾਂ ਕੋਈ ਭਲੇ ਦੀ ਗੱਲ ਕਰੀਏ, ਚੰਗੀ ਗੱਲ ਕਰੀਏ, ਤਾਂ ਜੋ ਜਾਣ ਤੋਂ ਬਾਅਦ ਵੀ ਕਹਿਣ ਵੀ ਸਾਡਾ ਰਿਸ਼ਤੇਦਾਰ ਸਾਖ ਸੰਬੰਧੀ ਆਇਆ ਸੀ, ਉਹ ਭਲੇ ਦੀ ਗੱਲ ਕਰਕੇ ਗਿਆ। ਸਤਿਗੁਰੂ ਕਹਿਣ ਲੱਗੇ ਤੂੰ ਪ੍ਰਾਹੁਣੇ ਵਰਗਾ ਸੁਭਾਅ ਬਣਾ, ਇੱਥੇ ਜਗਤ ਵਿੱਚ ਆਇਆ ਵਾਪਸ ਪਰਤਨਾ, ਦਾਅਵੇ ਨਾ ਕਰ, ਇੱਥੇ ਆਇਆ ਤੇ ਕੋਈ ਭਲੇ ਦਾ ਕਰਮ ਕਰਿਆ ਕਰ, ਤਾਂ ਤੇਰਾ ਜੀਵਨ ਸਫਲ ਹੋ ਜਾਏ। ਸ਼ਬਦ ਵਰਤਿਆ ਜੈਸੇ ਰਹਿਣ ਪ੍ਰਾਹੁਣੇ ਉੱਠ ਚੱਲ ਸੇ ਪ੍ਰਭਾਤ, ਇੱਥੇ ਬਚਨ ਕਿਹਾ, ਕਹਿੰਦੇ ਭਾਈ ਨਾਮ ਨੂੰ ਸਿਮਰ ਤੇ ਇਹ ਵਿਖਿਆ ਦਿਨ ਚਾਰ ਛੇ ਛਾੜ ਚੱਲਿਓ ਸਭ ਕੋਏ, ਇਹ ਤੇ ਦਸ ਦਿਨ ਦਾ ਤੂੰ ਪ੍ਰਾਹੁਣਾ, ਬਕਾਰਾਂ ਦਾ ਇਹ ਵਿਸ਼ਿਆਂ ਦਾ ਸੰਸਾਰ ਏ, ਇਹਨੂੰ ਛੱਡ ਕੇ ਤੂੰ ਵਾਪਸ ਪਰਤਨਾ। ਹੁਣ ਅੱਗੇ ਮਹਾਰਾਜ ਨੇ ਕਿਹਾ, ਕਹਿੰਦੇ ਕਾਕੋ ਮਾਤ ਪਿਤਾ ਸੁੱਤ ਧੀਆ, ਬੋਲੋ ਕਿ ਪੰਕਤੀ, ਕਾਕੋ ਮਾਤ ਪਿਤਾ ਸੁੱਤ ਧੀਆ, ਇਹਦਾ ਅਰਥ ਹੋ ਗਿਆ ਕਹਿੰਦੇ ਇੱਥੇ ਤੇਰੇ ਮਾਂ ਬਾਪ ਸੁੱਤ ਹੁੰਦਾ ਪੁੱਤਰ ਧੀਆਂ, ਇੱਥੇ ਪੁੱਤਰ ਧੀਆਂ ਮਾਂ ਬਾਪ ਹੈ ਜ਼ਰੂਰ ਨੇ, ਕਾਕੋ ਮਾਤ ਪਿਤਾ ਸੁੱਤ ਧੀਆ। ਅਗਲੀ ਪੰਕਤੀ ਕਹਿੰਦੇ ਗ੍ਰਹਿ ਬਣਤਾ ਕੱਚ ਸੰਗ ਨਾ ਲੀਆ, ਗ੍ਰਹਿ ਦਾ ਅਰਥ ਘਰ, ਬਣਤਾ ਦਾ ਅਰਥ ਹੁੰਦੇ ਇਸਤਰੀ ਪਰਿਵਾਰ, ਗ੍ਰਹਿ ਬਣਤਾ ਕੱਚ ਸੰਗ ਨਾ ਲੀਆ। ਹੁਣ ਮਹਾਰਾਜ ਕਹਿੰਦੇ ਆ, ਕਹਿੰਦੇ ਇੱਥੇ ਤੇਰੇ ਪੁੱਤਰ ਧੀਆਂ ਪਰਿਵਾਰ ਮਾਤਾ ਪਿਤਾ ਘਰ ਵਾਲੀ ਘਰ ਹੈ ਜ਼ਰੂਰ, ਪਰ ਕੱਚ ਸੰਗ ਨਾ ਲੀਆ, ਇਹਨਾਂ ਵਿੱਚੋਂ ਨਾਲ ਤੇਰੇ ਕਿਸੇ ਨੇ ਨਹੀਂ ਨਿਭਣਾ। ਕਿੱਡੀ ਵੱਡੀ ਬੰਦੇ ਨੂੰ ਸੱਚ ਦੀ ਬਾਤ ਸਮਝਾਈ, ਕਹਿੰਦੇ ਭਾਈ ਹੈ ਜ਼ਰੂਰ ਪਰ ਨਿਭਣਾ ਕੋਈ ਨਹੀਂ, ਕਿਸੇ ਨੇ ਕਿਸੇ ਦੇ ਨਾਲ ਜਾਣਾ। ਸਤਿਗੁਰੂ ਕਹਿੰਦੇ ਭਾਈ
ਬਾਣੀ ਚ ਇੱਕ ਹੋਰ ਵੀ ਬਚਨ ਆਉਂਦਾ, ਵੇਖੋ ਬਾਣੀ ਉਂਝ ਹੈ ਬੜੀ ਗਹਿਰੀ। ਸਤਿਗੁਰੂ ਇੱਕ ਥਾਂ ਕਹਿੰਦੇ ਆ, ਉਹਨੂੰ ਹੋਰ ਭਾਵ ਵਿੱਚ ਕਿਹਾ ਮਹਾਰਾਜ ਨੇ, ਕਹਿੰਦੇ ਇੱਥੇ ਕੋਈ ਕਿਸੇ ਦਾ ਮਾਂ ਬਾਪ ਨਹੀਂ, ਕੋਈ ਕਿਸੇ ਦਾ ਭੈਣ ਭਰਾ ਨਹੀਂ, ਕਿਸੇ ਨੂੰ ਘਰ ਵਾਲੀ ਜਾਂ ਘਰ ਵਾਲਾ ਨਹੀਂ ਚਾਹੀਦਾ, ਕਿਸੇ ਨੂੰ ਸਤਿਗੁਰੂ ਕਹਿਣ ਲੱਗੇ ਪੁੱਤ ਧੀਆਂ ਨਹੀਂ ਚਾਹੀਦੇ। ਤੇ ਮਹਾਰਾਜ ਨੂੰ ਕਿਹਾ, ਸਤਿਗੁਰੂ ਸਾਡੇ ਇੱਥੇ ਰਿਸ਼ਤੇ ਨਾਤੇ ਨੇ, ਪੁੱਤਰ ਧੀਆਂ ਪਰਿਵਾਰ ਮਾਪੇ। ਸਤਿਗੁਰੂ ਸਾਹਿਬ ਬਾਣੀ ਵਿੱਚ ਕਹਿੰਦੇ ਇੱਥੇ ਸਭ ਨੂੰ ਸੁੱਖ ਚਾਹੀਦਾ, ਸੁੱਖ ਚਾਹੀਦਾ। ਜੇ ਤੇ ਮਨ ਭਾਉਂਦਾ ਸੁੱਖ ਮਿਲ ਰਿਹਾ ਬਹੁ ਭਲਾ। ਤੁਸੀਂ ਵੇਖੋ, ਮਾਂ ਬਾਪ ਤੋਂ ਮਨ ਭਾਉਂਦਾ ਸੁੱਖ ਮਿਲਿਆ ਬੱਚਿਆਂ ਨੂੰ ਬਹੁ ਭਲਾ, ਕੱਲ ਮਾਂ ਬਾਪ ਤੋਂ ਸੁੱਖ ਭਾਉਂਦਾ ਮਨ ਭਾਉਂਦਾ ਸੁੱਖ ਨਾ ਮਿਲਿਆ, ਲੋਕਾਂ ਬਿਰਧ ਆਸ਼ਰਮ ਛੱਡ ਦਿੰਦੇ। ਕੌੜਾ ਸੱਚ ਹੈ ਨਾ, ਘਰ ਵਾਲੀ ਤੇ ਘਰ ਵਾਲਾ ਮਨ ਭਾਉਂਦਾ ਇੱਕ ਦੂਜੇ ਨੂੰ ਸੁੱਖ ਮਿਲਿਆ ਤੇ ਭਲਾ, ਨਹੀਂ ਮਿਲਿਆ ਤੇ ਤਲਾਕ ਹੋ ਗਏ, ਭਰਾ ਦੀ ਭਰਾ ਦੇ ਵਿਚਕਾਰ ਕੰਧ ਨਿਕਲ ਗਈ। ਵੈਸੇ ਉਂਝ ਗੁਰੂ ਕਿਰਪਾ ਕਰੇ ਇਹ ਜਿੰਨੇ ਕਰਮ ਨੇ ਗੁਰਮਤ ਤੋਂ ਉਲਟ ਨੇ, ਸਾਡੀ ਕੌਮ ਹੈ ਨਾ ਜਿਹੜੀ, ਮੈਨੂੰ ਖਿਮਾ ਕਰਿਓ, ਇਹ ਕਈ ਵਾਰੀ ਕਰਮ ਬਹੁਤੇ ਚੰਗੇ ਵੀ ਨਹੀਂ ਕਰਦੀ। ਗੁਰਮਤ ਅੰਦਰ ਬਿਰਧ ਆਸ਼ਰਮ ਬਣਾਉਣਾ ਮਨਾਹੀ ਆ, ਸ਼ਬਦ ਨੂੰ ਧਿਆਨ ਨਾਲ ਸੁਣਿਓ। ਗੁਰਮਤ ਦੇ ਅੰਦਰ ਮਾਂ ਬਾਪ ਦੀ ਸੇਵਾ ਬੜਾ ਵੱਡਾ ਤੀਰਥ ਕਮਾਉਣਾ ਹੈ, ਮਾਂ ਬਾਪ ਦੀ ਸੇਵਾ ਬੜਾ ਵੱਡਾ ਪੁੰਨ ਕਰਮ ਹੈ। ਪਰ ਸਾਡੀ ਕੌਮ ਦਾ ਹਾਲ ਵੇਖ ਲਓ, ਭਾਵੇਂ ਉੱਥੇ ਲਾ ਲਓ ਇੱਥੇ ਵੀ ਤੜਾ ਤੜ ਬਿਰਧ ਆਸ਼ਰਮ ਬਣ ਰਹੇ ਨੇ, ਕੀ ਇਹ ਗੁਰਮਤ ਉਲਟ ਕਰਮ ਨਹੀਂ ਕਰਦੇ? ਸੀ ਅੱਜ ਮੰਨ ਲਓ 10 ਬੰਦੇ ਇਕੱਠੇ ਹੋ ਕੇ ਆਉਣ ਤੁਹਾਡੇ ਘਰਾਂ ਅੰਦਰ, ਤੁਹਾਨੂੰ ਕਹਿਣ ਜੀ ਵੀ ਇੱਥੇ ਜਗ੍ਹਾ ਲਈ ਆ, ਬਿਰਧ ਆਸ਼ਰਮ ਬਣਾਉਣ ਲੱਗੇ ਹੈ, ਹਿੱਸਾ ਪਾਓ। ਹਰ ਬੰਦਾ ਜੇਬ ਚੋਂ ਪੈਸਾ ਕੱਢ ਕੇ ਦੇ ਰਿਹਾ, ਕਿਉਂ? ਗੁਰਮਤ ਤੇ ਮੰਨਦੀ ਨਹੀਂ। ਗੁਰੂ ਸਾਹਿਬ ਨੇ ਤੇ ਬਾਣੀ ਵਿੱਚ ਇੱਕ ਬਚਨ ਵਰਤਿਆ, ਗੁਰੂ ਰਾਮਦਾਸ ਜੀ ਨੇ, ਕਹਿੰਦੇ ਕਾਹੇ ਪੂਤ ਝਗਰ ਤਹੋਂ ਸੰਗ ਬਾਪ, ਜਿਨਕੇ ਜਨੇ ਵਡੀਰੇ ਤੁਮ ਹੋ ਤਿਨ ਸਿਓ ਝਗਰਤ ਪਾਪ। ਜਿਸ ਮਾਂ ਬਾਪ ਨੇ ਜਨਿਆ ਹੋਵੇ ਉਹਦੇ ਸਾਹਮਣੇ ਖਲੋ ਕੇ ਕਬੋਲ ਬੋਲਣਾ, ਇਹ ਤੋਂ ਵੱਡਾ ਪਾਪ ਹੀ ਕੋਈ ਨਹੀਂ। ਬਾਣੀ ਤੇ ਪਾਪ ਕਹਿੰਦੀ ਹੈ ਨੂੰ, ਮਾਂ ਬਾਪ ਦੀ ਸੇਵਾ ਕਰਨੀ ਰੱਬ ਦੀ ਸੇਵਾ। ਪਰ ਮੈਂ ਬੇਨਤੀ ਕਹਿ ਰਿਹਾ, ਫਿਰ ਤਲਾਕ ਦੀ ਗੱਲ ਸੁਣੋ। ਚਲੋ ਇਹ ਵਿਸ਼ਾ ਤੇ ਨਹੀਂ ਮੇਰਾ, ਪਰ ਚੱਲਦਿਆਂ ਸ਼ਬਦ ਆ ਗਿਆ, ਤਲਾਕ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਕਿਤੇ ਵੀ ਨਹੀਂ। ਤਲਾਕ ਸ਼ਬਦ ਸਿੱਖ ਰਹਿਤ ਮਰਿਆਦਾ ਵਿੱਚ ਕਿਤੇ ਵੀ ਨਹੀਂ, ਤਲਾਕ ਸ਼ਬਦ ਗੁਰੂ ਸਾਹਿਬਾਨਾਂ ਦੇ ਜੀਵਨ ਵਿੱਚ ਤੁਹਾਨੂੰ ਕਿਤੇ ਨਹੀਂ ਮਿਲਣਾ ਕਿ ਕੋਈ ਸਿੱਖ ਪਰਿਵਾਰ ਆਇਆ ਹੋਵੇ ਤੇ ਉਹਦਾ ਆਨੰਦ ਕਾਰਜ ਗੁਰੂ ਨੇ ਹਜ਼ੂਰੀ 'ਚ ਕਰਵਾਇਆ ਤੇ 4 ਦਿਨਾਂ ਬਾਅਦ ਆ ਕੇ ਉਹਨਾਂ ਆਖਿਆ ਹੋਵੇ ਵੀ ਸਤਿਗੁਰੂ ਸਾਡੀ ਨਿਭਦੀ ਕੋਈ ਨਹੀਂ, ਤਲਾਕ ਕਰਾ ਦਿਓ। ਗੁਰਮਤ ਅੰਦਰ ਤਲਾਕ ਸ਼ਬਦ ਕਿਤੇ ਨਹੀਂ। ਬਦਕਿਸਮਤੀ ਸਿੱਖਾਂ ਦੀ, ਜਦੋਂ ਅਸੀਂ ਰਿਸ਼ਤਿਆਂ ਨੂੰ ਵਪਾਰ ਬਣਾਇਆ, ਇਹਨੂੰ ਵਪਾਰੀ ਨਜ਼ਰ ਨਾਲ ਵੇਖਿਆ, ਤੁਸੀਂ ਕੀ ਦਓਗੇ ਕੀ ਲਓਗੇ, ਅੱਜ ਧੜਾ ਧੜ ਪਿੱਛੇ ਅੰਕੜੇ ਆਏ, ਇਸ ਤਰ੍ਹਾਂ ਸਭ ਤੋਂ ਵੱਧ ਤਲਾਕ ਸਾਡੇ ਵਿੱਚ ਹੋ ਰਹੇ ਨੇ। ਹੈਰਾਨਗੀ ਦੀ ਗੱਲ ਨਹੀਂ, ਪਤੀ ਤੇ ਪਤਨੀ ਦਾ ਇੱਕ ਪਵਿੱਤਰ ਰਿਸ਼ਤਾ ਹੈ, ਇੱਕ ਦੀਨ ਇਮਾਨ ਦਾ ਰਿਸ਼ਤਾ ਹੈ, ਉੱਥੋਂ ਗ੍ਰਿਸ਼ਤੀ ਪਰਿਵਾਰ ਦਾ ਵਾਧਾ ਹੋਣਾ। ਪਰ ਇੱਥੇ ਗੁਰੂ ਤੋਂ ਟੁੱਟ ਕੇ ਧੜਾ ਧੜ ਤਲਾਕ, ਇਹਦੇ ਵਿੱਚ ਵੀ ਸਾਡੀਆਂ ਕਮੀਆਂ ਕਮਜ਼ੋਰੀਆਂ। ਆਹ ਤੁਸੀਂ ਵੇਖੋ, ਕਦੀ ਅਸੀਂ ਧੀ ਬੱਚੀ ਦਾ ਜਾਂ ਪੁੱਤ ਦਾ ਰਿਸ਼ਤਾ ਕਰਨ ਜਾਂਦੇ ਹਾਂ, ਕਦੀ ਕਿਸੇ ਨੇ ਪੁੱਛਿਆ ਵੀ ਤੁਹਾਡਾ ਪੁੱਤ ਨਿਤਨੇਮ ਕਰਦਾ, ਤੁਹਾਡੀ ਧੀ ਅੰਮ੍ਰਿਤ ਬਾਣੀ ਪੜ੍ਹਦੀ ਆ, ਤੁਹਾਡਾ ਧੀ ਪੁੱਤ ਅੰਮ੍ਰਿਤ ਵੇਲਾ ਸਾਂਭਦਾ? ਕਿਸੇ ਪੁੱਤ ਵਾਲੇ ਨੇ ਪੁੱਛਿਆ ਵੀ ਕੱਲ ਇਸ ਧੀ ਨੇ ਆ ਕੇ ਘਰ ਸੰਭਾਲਣਾ, ਕਿ ਇਹ ਅੰਮ੍ਰਿਤ ਵੇਲੇ ਉੱਠ ਕੇ ਅੰਮ੍ਰਿਤ ਬਾਣੀ ਪੜ੍ਹੇਗੀ ਤਾਂ ਜੋ ਆਉਣ ਵਾਲਾ ਸਮਾਂ ਮੇਰਾ ਘਰ ਸਵਰਗ ਬਣ ਜਾਏ? ਜਾਂ ਕਿਸੇ ਧੀ ਵਾਲੇ ਨੇ ਪੁੱਛਿਆ ਵੀ ਤੁਹਾਡਾ ਪੁੱਤਰ ਹੈ ਜਿਹੜਾ ਇਹ ਅੰਮ੍ਰਿਤ ਬਾਣੀ ਪੜ੍ਹਦਾ, ਕੱਲ ਜੋ ਮੇਰੀ ਧੀ ਦਾ ਜੀਵਨ ਸਵਰ ਜਾਏ? ਅਸੀਂ ਨਹੀਂ ਪੁੱਛਦੇ, ਅਸੀਂ ਵਪਾਰ ਦੀ ਬਿਰਤੀ ਰੱਖਦੇ ਹਾਂ। ਇੰਨੇ ਪਦਾਰਥਵਾਦੀ ਹੋ ਗਏ ਕਿ ਤੁਸੀਂ ਕੀ ਦਓਗੇ ਅਸੀਂ ਕੀ ਲਾਂਗੇ, ਫਿਰ ਧੜਾ ਧੜ ਉਹ ਰਿਸ਼ਤੇ ਨਿਭਦੇ ਨਹੀਂ। ਮੈਂ ਬੇਨਤੀ ਕੇਵਲ ਇਹ ਤਾਂ ਕਹਿ ਰਿਹਾ, ਸਿੱਖਾਂ ਨੇ ਇੰਨੇ ਉਲਟ ਕਰਮ ਕੀਤੇ ਗੁਰੂ ਤੋਂ ਟੁੱਟ ਕੇ ਕਿ ਜਿਹੜੇ ਇਹਨਾਂ ਨੂੰ ਕਰਨੇ ਨਹੀਂ ਚਾਹੀਦੇ ਸਨ, ਭਾਵੇਂ ਬਿਰਧ ਆਸ਼ਰਮ ਬਣਾ ਲਏ, ਭਾਵੇਂ ਇਹੋ ਜਿਹੇ ਕਰਮ। ਖੈਰ, ਮਹਾਰਾਜ ਜਿਹੜੀ ਗੱਲ ਕਹਿ ਰਹੇ ਨੇ, ਫਿਰ ਮੈਂ ਤੁਹਾਨੂੰ ਬੇਨਤੀ ਕਰਾਂ, ਭਲਾ ਹੋਵੇਗਾ ਜਿਸ ਦਿਨ ਅਸੀਂ ਗੁਰੂ ਨਾਲ ਜੁੜਾਂਗੇ, ਭਲਾ ਹੋਵੇਗਾ ਜਿਸ ਦਿਨ ਘਰਾਂ ਵਿੱਚ ਗੁਰੂ ਦੀ ਮੱਤ ਹੋਵੇਗੀ, ਭਲਾ ਹੋਵੇਗਾ ਜਿਸ ਦਿਨ ਗੁਰੂ ਦਾ ਭਾਉ
ਭੈ ਭਾਵਨੀ ਗੁਰੂ ਦੀ ਅੰਮ੍ਰਿਤ ਬਾਣੀ ਹੋਵੇਗੀ। ਇਹ ਮੈਂ ਜਿਹੜੀ ਬੇਨਤੀ ਤੁਹਾਨੂੰ ਕਹਿ ਰਿਹਾ ਸਾਂ, ਉਹ ਮਹਾਰਾਜ ਨੇ ਕੌੜਾ ਸੱਚ ਕਿਹਾ। ਕਹਿੰਦੇ ਇੱਥੇ ਮਾਂ ਬਾਪ ਨਹੀਂ ਚਾਹੀਦਾ, ਪੁੱਤਰ ਧੀਆਂ ਨਹੀਂ ਚਾਹੀਦੇ, ਘਰ ਵਾਲੀ ਘਰ ਵਾਲਾ ਨਹੀਂ ਚਾਹੀਦਾ, ਮਹਾਰਾਜ ਕੀ ਚਾਹੀਦਾ? ਕਹਿਣ ਲੱਗੇ ਸਭ ਨੂੰ ਸੁੱਖ ਚਾਹੀਦਾ। ਕਾਕੀ ਮਾਤ ਪਿਤਾ ਕਹੋ ਕਾਕੋ, ਕਵਨ ਪੁਰਖ ਕੀ ਜੋਈ, ਘੱਟ ਫੂਟੇ ਕੋ ਬਾਤ ਨਾ ਪੁੱਛੇ, ਕਾਢੋ ਕਾਢੋ ਹੋਈ। ਸਤਿਗੁਰੂ ਨੇ ਇੱਥੇ ਕਿਹਾ, ਇਹ ਇਹ ਜੀਵਨ ਦਾ ਸੱਚ ਸਮਝਾ ਰਹੇ ਆ ਮਹਾਰਾਜ। ਕਹਿੰਦੇ ਭਾਈ ਕਾਕੋ ਮਾਤ ਪਿਤਾ ਸੁੱਤ ਧੀਆ, ਗ੍ਰਹਿ ਬਣਤਾ ਕੱਛ ਸੰਗ ਨਾ ਲੀਆ, ਇਹਨਾਂ ਵਿੱਚੋਂ ਕਿਸੇ ਨਾਲ ਨਹੀਂ ਨਿਭਣਾ, ਤੂੰ ਜੀਵਨ ਵਿੱਚ ਨਾਮ ਕਮਾ ਧਰਮ ਕਮਾ, ਐਸੀ ਸੰਚ ਜੋ ਬਿਨਸਤ ਨਾਹੀਂ। ਸੰਚ ਦਾ ਅਰਥ ਹੁੰਦਾ ਇਕੱਠਾ ਕਰਨਾ। ਕਹਿੰਦੇ ਭਾਈ ਇਹੋ ਜਿਹੀ ਵਸਤੂ ਇਕੱਠੀ ਕਰ ਜਿਹਨੇ ਕਦੀ ਬਿਨਸਨਾ ਨਹੀਂ, ਪਤ ਸੇਤੀ ਆਪਣੇ ਘਰ ਜਾਹੀ, ਤੇ ਉਹ ਵਸਤੂ ਇਹ ਪਰਮਾਤਮਾ ਦਾ ਨਾਮ, ਗੁਰੂ ਦਾ ਸ਼ਬਦ, ਗੁਰੂ ਦੇ ਸ਼ਬਦ ਨਾਮ ਨਾਲ ਤੂੰ ਇੱਜ਼ਤ ਪਤ ਨਾਲ ਪਰਮਾਤਮਾ ਦੇ ਘਰ ਜਾਏਗਾ। ਬਾਣੀ ਵਿੱਚ ਇੱਕ ਬਚਨ ਵੀ ਆਉਂਦਾ, ਮਹਾਰਾਜ ਕਹਿਣਗੇ ਪ੍ਰਾਣੀ ਏਕੋ ਨਾਮ ਧਿਆਵੋ, ਆਪਣੀ ਪਤ ਸੇਤੀ ਘਰ ਜਾਵੋ। ਕਹਿੰਦੇ ਹੇ ਪ੍ਰਾਣੀ ਤੂੰ ਗੁਰੂ ਦਾ ਦਿੱਤਾ ਸ਼ਬਦ ਕਮਾ, ਗੁਰੂ ਦੇ ਦਿੱਤੇ ਨਾਮ ਦੀ ਕਮਾਈ ਕਰ, ਤੇ ਇੱਜ਼ਤ ਪਤ ਨਾਲ ਪਰਮੇਸ਼ਵਰ ਦੇ ਘਰ ਜਾਏਗਾ। ਇੱਥੇ ਬਚਨ ਵਰਤਿਆ, ਕਹਿਣ ਲੱਗੇ ਐਸੀ ਸੰਚ ਜੋ ਬਿਨਸਤ ਨਾਹੀਂ, ਇਹ ਦੀ ਵਸਤੂ ਇਕੱਤਰ ਕਰ ਜਿਹਨੇ ਬਿਨਸਨਾ ਨਹੀਂ, ਪਤ ਸੇਤੀ ਆਪਣੇ ਘਰ ਜਾਹੀ, ਤੂੰ ਇਹ ਲੋਕ ਪਰਲੋਕ ਵਿੱਚ ਤੇਰੀ ਨਾਮ ਦੀ ਬਦੌਲਤ, ਸ਼ਬਦ ਦੀ ਬਦੌਲਤ ਪਤ ਇੱਜ਼ਤ ਬਣੇਗੀ। ਅਖੀਰ ਤੇ ਫਿਰ ਕਿਹਾ, ਕਹਿੰਦੇ ਸਾਧ ਸੰਗ ਕੱਲ ਕੀਰਤਨ ਗਾਇਆ, ਜਿਨ੍ਹਾਂ ਨੇ ਸਤ ਸੰਗਤ ਵਿੱਚ ਬੈਠ ਕੇ ਪ੍ਰਭੂ ਪਰਮਾਤਮਾ ਦੀ ਕੀਰਤੀ ਕੀਤੀ, ਵਡਿਆਈ ਕੀਤੀ, ਆਪਣੀ ਸੁਰਤ ਨੂੰ ਰੱਬ ਦੀ ਸ਼ਿਫਤ ਵਿੱਚ ਲਾਇਆ, ਨਾਨਕ ਤੇ ਬਹੁਰ ਨਾ ਆਇਆ। ਕਹਿਣ ਲੱਗੇ ਫਿਰ ਉਹ ਵਾਰ ਵਾਰ ਜੰਮਣ ਮਰਨ ਦੇ ਗੇੜ ਵਿੱਚ ਨਹੀਂ ਪੈਂਦੇ, ਜਿਨ੍ਹਾਂ ਨੇ ਸਤ ਸੰਗਤ ਕੀਤੀ, ਨਾਮ ਵਿੱਚ ਸੁਰਤ ਜੋੜੀ, ਸ਼ਬਦ ਦਾ ਪੱਲਾ ਪਕੜਿਆ। ਮਹਾਰਾਜ ਕਹਿਣ ਲੱਗੇ ਫਿਰ ਉਹ ਜੰਮਣ ਮਰਨ ਦੇ ਗੇੜ ਵਿੱਚ ਨਹੀਂ ਆਉਂਦੇ। ਗੁਰਮੁਖੋ ਸਤ ਸੰਗਤ ਬੜੀ ਜ਼ਰੂਰੀ ਆ। ਮੈਂ ਇੱਕ ਬੇਨਤੀ ਕਹਿ ਕੇ ਫਤਿਹ ਬੁਲਾਵਾਂ, ਕੇਵਲ ਦੁਨਿਆਵੀ ਉਦਾਹਰਣ, ਬੰਦਾ ਜੈਸੀ ਸੰਗਤ ਕਰਦਾ ਉਹ ਰੰਗਤ ਚੜ੍ਹਨੀ ਚੜ੍ਹਨੀ। ਜਿਵੇਂ ਇੱਕ ਬੰਦਾ ਫੁੱਲਾਂ ਦੇ ਬਾਗ ਵਿੱਚ ਚਲਿਆ ਜਾਏ, ਕੋਈ ਫੁੱਲਾਂ ਦੀ ਬਗੀਚੀ ਬਾਗ ਵਿੱਚ ਚਲਿਆ ਜਾਏ, ਉਹਨੂੰ ਉੱਥੇ ਸੁਨੇਹਾ ਲਾਉਣ ਦੀ ਲੋੜ ਨਹੀਂ ਵੀ ਮੈਂ ਤੁਹਾਡੇ ਕੋਲ ਚੱਲ ਕੇ ਆਇਆ, ਮਹਿਕ ਦਿਓ। ਨਹੀਂ, ਉਹ ਫੁੱਲਾਂ ਦੇ ਬਾਗ ਬਗੀਚੇ ਵਿੱਚ ਗਿਆ, ਉੱਥੋਂ ਸੁਗੰਧ ਮਹਿਕ ਆਏਗੀ, ਕਿਉਂਕਿ ਉਹ ਥਾਂ ਐਸੀ ਹੈ। ਤੇ ਜੇ ਬੰਦਾ ਬਦਕਿਸਮਤੀ ਨਾਲ ਕੂੜੇ ਦੇ ਢੇਰ ਤੇ ਚਲਿਆ ਜਾਏ, ਕਹਿਣ ਦੀ ਲੋੜ ਕੋਈ ਨਹੀਂ, ਦੁਰਗੰਧ ਆਏਗੀ। ਮੇਰੇ ਕਹਿਣ ਦਾ ਭਾਵ, ਗੁਰੂ ਤਾਂ ਹੀ ਸਾਨੂੰ ਕਹਿੰਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਜਿਹੜਾ ਸੰਗਤ ਕਰਦਾ ਉਹਦਾ ਭਲਾ ਹੁੰਦਾ। ਗੁਰੂ ਕਿਰਪਾ ਕਰੇ, ਘਰਾਂ ਵਿੱਚ ਅੰਮ੍ਰਿਤ ਬਾਣੀ ਪੜ੍ਹੋ, ਨਿਤਨੇਮੀ ਬਣੋ, ਸੇਵਾ ਸਿਮਰਨ ਕਰੋ, ਬੱਚਿਆਂ ਨੂੰ ਬਾਣੀ ਨਾਮ ਨਾਲ ਜੋੜੋ, ਫਿਰ ਜੀਵਨ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਫੁੱਲਾਂ ਦੀ ਖੀਮਾ ਸਮੁੱਚੀ ਸੰਗਤ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ। ਫਤਿਹ ਦੀ ਸਾਂਝ ਪਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕੋ ਓਅੰਕਾਰੁ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਨੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇ ਰਾ, ਮਨ ਜਿਨੀ ਮਸਾਇਆ, ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਹੋ ਕਰੇ ਤੇਰਾ ਕਾਰ ਸਭ ਸਵਾਰਨਾ, ਸਭਨਾ ਗੱਲਾਂ ਸਮਰਾ ਸੁਆਮੀ, ਸੋ ਕਿਉਂ ਮਨੋ ਮਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ, ਸਾਚੇ ਸਾਹਿਬਾ ਕਿਆ ਨਾ ਹੀ ਕਰ ਤੇਰੇ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇ ਹੇ ਸੁ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾ ਹੀ ਕਰ ਤੇਰੇ,
ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਚ ਹੂੰ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੂ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚੋ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਤਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਚਕ ਮਾਰਿਆ ਤੁਰਕ

ਪਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਘਰ ਨਉ ਨਿਧ ਆਵੈ ਤਾਏ ਸਭ ਥਾਈ ਹੋਏ ਸਹਾਇ। ਦਸਵੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ। ਦਸਾਂਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਕੇ ਬੋਲੋ ਜੀ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰੱਖ ਹੇ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ

ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ, ਨਿਤਾਣਿਓ ਕੇ ਤਾਣ, ਨਿਓਟਿਓ ਕੀ ਓਟ, ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ, ਧੰਨ ਹੋ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ, ਧੰਨ ਹੋ ਸਰਬੰਸ ਦਾਨੀ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ, ਧੰਨ ਹੋ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ। ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਕੀਤੀ, ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾ ਅੰਦਰ ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਕੇ ਜਾਪ ਵਾਹਿਗੁਰੂ ਗੁਰਮੰਤਰ ਸਿਮਰਨ ਜਾਪ ਆਸਾ ਕੀ ਵਾਰ ਦੇ ਕੀਰਤਨ ਲੜੀ ਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ। ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ, ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ, ਦਰ ਕਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਪੇਟਾਵਾਂ ਚਰਨਾਂ ਤੇ ਪ੍ਰਵਾਨ

ਵਰਕਤਾਂ ਬਖਸ਼ਣੇ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਜੀ ਪਾਤਸ਼ਾਹ। ਆਪ ਜੀਆਂ ਦੇ ਦਰ ਕਰਦੇ ਪ੍ਰੀਤਵਾਨ ਭਾਈ ਹਰਜੋਤ ਸਿੰਘ ਜੀ ਸਮੁੱਚੇ ਹੀ ਪਰਿਵਾਰ ਵੱਲੋਂ ਕੜਾ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨੀ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਦੇਹ ਰੋਗਤਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਪਰਿਵਾਰ ਅੰਦਰ ਆਪਸੀ ਪ੍ਰੇਮ ਪਿਆਰ ਇਤਫਾਕ ਵਿਸ਼ਵਾਸ ਭਰੋਸਾ ਬਖਸ਼ਣਾ, ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰੀ ਬਣਾ ਕੇ ਰੱਖਣਾ, ਮਾੜੀ ਭੈੜੀ ਸੰਗਤ ਵਿਸ਼ੇ ਵਿਕਾਰਾਂ ਤੋਂ ਬਚਾ ਕੇ ਦੁਨਿਆਵੀ ਵਿਦਿਆ ਦੇ ਸਹਿਤ ਬ੍ਰਹਮ ਵਿਦਿਆ ਦੀ ਦਾਤ ਬਖਸ਼ਣੀ, ਕਿਰਤ ਕਮਾਈਆਂ ਵਿੱਚ ਵਰਕਤਾਂ ਬਖਸ਼ਿਸ਼ ਕਰਨੀਆਂ, ਸਦਾ ਵਾਸਤੇ ਅੰਗ ਔਰ ਸੰਗ ਸਹਾਈ ਹੋਣਾ ਜੀ ਗਰੀਬ ਨਿਵਾਜ। ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ।

ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਬਿਕਰਮਜੀਤ ਸਿੰਘ ਜੀ, ਗੁਰਦਾਸਪੁਰ ਵਾਲਿਆਂ ਦਾ ਰਾਗੀ ਜਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜਥੇ ਨੂੰ ਕਿ ਉਹ ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧ ਸਿੰਘ ਜੀ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਭਗਤ ਕਬੀਰ ਜੀਆਂ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਸ਼੍ਰੀ ਅਖੰਡਪਾਲ ਸਾਹਿਬ ਜੀ ਜੋ ਕਿ 12 ਜੂਨ ਦਿਨ ਸ਼ੁੱਕਰਵਾਰ ਸਵੇਰ ਨੂੰ ਆਰੰਭ ਹੋਣਗੇ ਅਤੇ ਇਹਨਾਂ ਦੇ ਭੋਗ 14 ਜੂਨ ਦਿਨ ਐਤਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸਜਣਗੇ ਜੀ। ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਸ਼ਹੀਦੀ ਨੂੰ ਸਮਰਪਿਤ ਅਤੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਸ਼੍ਰੀ ਅਖੰਡਪਾਲ ਸਾਹਿਬ ਜੀ ਜੋ ਕਿ 16 ਜੂਨ ਦਿਨ ਮੰਗਲਵਾਰ ਸਵੇਰ ਨੂੰ ਆਰੰਭ ਹੋਣਗੇ ਅਤੇ ਇਹਨਾਂ ਦੇ ਭੋਗ 18 ਜੂਨ ਦਿਨ ਵੀਰਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸਜਣਗੇ ਜੀ। ਆਪ ਜੀਆਂ ਨੇ ਸਾਰੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਆਓ ਹੁਣ ਸਾਰੇ ਜਾਣੇ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ, ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਪ੍ਰਗਟ ਸਿੰਘ ਜੀ ਮੋਗੇ ਵਾਲਿਆਂ ਨੂੰ ਕਿ ਉਹ ਆਪ ਜੀ ਨੂੰ ਗੁਰਮਤਿ ਵਿਚਾਰਾਂ ਸ਼ਰਵਣ ਕਰਵਾਉਣ ਜੀ। ਆਪ ਜੀ ਗੁਰਮਤਿ ਵਿਚਾਰਾਂ ਸ਼ਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧ ਸਿੰਘ ਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਭਗਤ ਕਬੀਰ ਜੀਆਂ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਜੀ ਜੋ ਕਿ 12 ਜੂਨ ਦਿਨ ਸ਼ੁੱਕਰਵਾਰ ਸਵੇਰ ਨੂੰ ਆਰੰਭ ਹੋਣਗੇ ਅਤੇ ਇਹਨਾਂ ਦੇ ਭੋਗ 14 ਜੂਨ ਦਿਨ ਐਤਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸੱਜਣਗੇ ਜੀ। ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਸ਼ਹੀਦੀ ਨੂੰ ਸਮਰਪਿਤ ਅਤੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਜੀ ਜੋ ਕਿ 16 ਜੂਨ ਦਿਨ ਮੰਗਲਵਾਰ ਸਵੇਰ ਨੂੰ ਆਰੰਭ ਹੋਣਗੇ ਅਤੇ ਇਹਨਾਂ ਦੇ ਭੋਗ 18 ਜੂਨ ਦਿਨ ਵੀਰਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸੱਜਣਗੇ ਜੀ। ਆਪ ਜੀਆਂ ਨੇ ਸਾਰੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਆਓ ਹੁਣ ਸਾਰੇ ਜਾਣੇ ਗੁਰਮਤਿ ਵਿਚਾਰਾਂ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਣੀ ਬੈਦ ਆਪ ਜਣਾਵਹੁ ਹਰ ਜਨ ਮੰਗਲ ਗਾਵਹੁ ਬਿਸਰ ਨਾਹੀ ਕਬਹੂ ਹੀਏ ਤੇ ਇਹ ਬੈਦ ਮਨ ਮੈਂ ਪਾਵਹੁ ਗੁਰਪੁਰਾ ਭੇਟਿਓ ਵਡਭਾਗੀ

ਚਰਨ ਕਮਲ ਨਿਜ ਆਸਨ ਸਿੰਘਾਸਨ ਕੈ ਤ੍ਰੇ ਭਵਨ ਔ ਤ੍ਰਿਕਾਲ ਗਮਤਾ ਪ੍ਰਬੀਨੇ ਹੈ। ਚਰਨ ਕਮਲ ਰਸ ਗੰਧ ਰੂਪ ਸੀਤਲਤਾ ਦੁਤੀਆ ਨਾਸਤ ਏਕ ਟੇਕ ਲੈਵਲੀਨੇ ਹੈ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਲੋਕ ਅਤੇ ਪਰਲੋਕ ਸਵਾਰ ਦੇਣ ਵਾਲੇ ਸਤਿਗੁਰੂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜ਼ਿੰਦਗੀ ਦੇ ਕੁਝ ਪਲ ਸਫਲ ਕਰ ਰਹੀ ਗੁਰੂ ਨਿਵਾਜੀ ਸਾਧ ਸੰਗਤ ਜੀਓ ਪਿਆਰ ਅਦਬ ਸਹਿਤ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਗਾਂ ਨਾਲ ਸੰਗਤ ਦੀਆਂ ਘੜੀਆਂ ਨਸੀਬ ਹੋਈਆਂ। ਪੁਰਾਣੇ ਸਮਿਆਂ ਵਿੱਚ ਅੱਜ ਨਾਲੋਂ ਸਾਡੀਆਂ ਭਾਈਚਾਰਕ ਸਾਂਝਾਂ ਜ਼ਿਆਦਾ ਵਧੀਆ ਸੀ। ਕੋਈ ਵੀ ਤੁਰਿਆ ਜਾਂਦਾ, ਰਾਹੀ ਪਾਂਦੀ ਵੀ ਆ ਜਾਂਦਾ ਅਤੇ ਬਜ਼ੁਰਗ ਉਹਨੂੰ ਪ੍ਰਸ਼ਾਦਾ ਵੀ ਛਕਾ ਦਿੰਦੇ, ਚਾਹ ਵੀ ਪਿਆ ਦਿੰਦੇ ਸੀ ਅਤੇ ਘਰਾਂ 'ਚ ਵੀ ਇੱਦਾਂ ਹੀ ਸੀ। ਹੁਣ ਅਸੀਂ ਕਹਿੰਦੇ ਹਾਂ ਵੀ ਸਾਡਾ ਸਟੇਟਸ ਆ, ਹੁਣ ਤਾਂ ਕਹਾਣੀ ਹੋਰ ਤਰ੍ਹਾਂ ਦੀ ਹੈ ਜੀ। ਆਪਾਂ ਇੱਕ ਦੂਜੇ ਤੋਂ ਉਧਾਰ ਸੁਧਾਰ ਤੰਗਲੀ ਪੱਲੀ ਰੰਬੇ ਦਾਤਰੀਆਂ ਅਤੇ ਟਰਾਲੀਆਂ ਉਧਾਰ ਲੈਂਦੇ ਸੀ। ਇੱਥੋਂ ਤੱਕ ਵੀ ਆਂਡੀਆਂ ਗੁਆਂਢੀਆਂ ਤੋਂ ਕੱਪੜੇ ਉਧਾਰੇ ਮੰਗ ਕੇ ਵਿਆਹ ਵੀ ਜਾਈਦਾ ਸੀ, ਜੁੱਤੀ ਵੀ ਮੰਗ ਲਈਦੀ ਸੀ। ਹਨੇਰੇ ਸਵੇਰੇ ਕੋਈ ਪ੍ਰਾਹੁਣਾ ਧਰਾਉਣਾ ਆ ਜੇ ਆਟਾ ਵੀ ਮੰਗ ਲਈਦਾ ਸੀ ਅਤੇ ਬਣੀ ਬਣਾਈ ਸਬਜ਼ੀ ਵੀ ਲਈਦੀ ਸੀ ਮੰਗ ਕੇ। ਹੁਣ ਤਾਂ ਸਕੇ ਭਰਾ ਦੇ ਘਰ 'ਚ ਕੱਪੜੇ ਪਾਉਣ ਨੂੰ ਨਹੀਂ ਕੋਈ ਤਿਆਰ। ਖੈਰ, ਪੁਰਾਣੇ ਸਮਿਆਂ ਵਿੱਚ ਸਾਧਨ ਘੱਟ ਹੁੰਦੇ, ਨਗਰ ਦੇ ਵਿੱਚ ਖੂਹ ਹੁੰਦੇ ਜਾਂ ਥੋੜ੍ਹਾ ਜਿਹਾ, ਉਦੋਂ ਬਾਅਦ ਵਿੱਚ ਲੋਕ ਕੁਝ ਘਰ ਰਲ ਕੇ ਖੂਹੀਆਂ ਛੋਟੀਆਂ ਘਰਾਂ 'ਚ ਲਾਉਣ ਲੱਗ ਗਏ, ਦੋ ਦੋ ਤਿੰਨ ਤਿੰਨ ਘਰ ਵੀ। ਖੂਹੀ ਵਿੱਚੋਂ ਪਾਣੀ ਕੱਢਦਿਆਂ ਕੱਢਦਿਆਂ ਮੌਣ ਦੇ ਨਾਲ ਉਹ ਰੱਸੀ ਘੱਸਦੀ ਰਹਿੰਦੀ, ਲੱਜ ਕਹਿੰਦੇ ਹੁੰਦੇ ਸੀ।

ਬਾਹਰਲੇ ਕੁੰਡੇ ਵਿੱਚ ਬਾਲਟੀ ਦਾ ਕੁੰਡਾ ਅੜ ਜਾਣਾ ਤੇ ਉਹਨੂੰ ਬਾਲਟੀ ਨੂੰ ਖਿੱਚ ਕੇ ਬਾਹਰ ਕੱਢ ਲਈਦਾ ਸੀ। ਪਾਣੀ ਦੀਆਂ ਬਾਲਟੀਆਂ 10 ਵੀ ਮਧਿਆ ਦੇਣੀਆਂ ਵੀ ਚਲੋ ਜੇ ਪਾਣੀ ਗੰਧਲ ਗਿਆ ਹੋਵੇ ਤਾਂ। ਸੱਚਮੁੱਚ ਸਾਡੀ ਸੁਰਤ ਹੈ ਬਾਲਟੀ, ਵਿਕਾਰਾਂ ਦੇ ਖੂਹ ਵਿੱਚ ਡਿੱਗੀ ਪਈ ਹੈ। ਧਿਆਨ ਨਾਲ ਸੁਣਿਓ, ਸੁਰਤ ਸਾਡੀ ਬਾਲਟੀ ਆ ਤੇ ਵਿਕਾਰਾਂ ਦੇ ਖੂਹ ਵਿੱਚ ਡਿੱਗੀ ਪਈ ਹੈ। ਗੁਰੂ ਸ਼ਬਦ ਦਾ ਕੁੰਡਾ ਵਗਾਉਂਦਿਆਂ ਵਗਾਉਂਦਿਆਂ ਵਗਾਉਂਦਿਆਂ ਵਗਾਉਂਦਿਆਂ ਸਾਧਨਾ ਕਰਦਿਆਂ ਕਰਦਿਆਂ ਡਿੱਗੀ ਹੋਈ ਸੁਰਤ ਦੀ ਬਾਲਟੀ ਵਿਕਾਰਾਂ ਦੇ ਖੂਹ ਚੋਂ ਬਾਹਰ ਆ ਜਾਂਦੀ ਹੈ। ਬਾਹ ਪਕੜ ਕੱਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ। ਵਿਕਾਰਾਂ ਦੇ ਖੂਹ ਵਿੱਚ ਸਾਡੀ ਸੁਰਤੀ ਡਿੱਗੀ ਪਈ ਆ। ਗੁਰੂ ਸ਼ਬਦ ਦਾ ਕੁੰਡਾ ਵਗਾਉਂਦਿਆਂ ਵਗਾਉਂਦਿਆਂ ਅਭਿਆਸ ਕਰਦਿਆਂ ਕਰਦਿਆਂ ਇਹ ਸੁਰਤੀ ਦੀ ਬਾਲਟੀ ਬਾਹਰ ਆ ਜਾਂਦੀ ਹੈ। ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਸੰਗਤ ਦੀਆਂ ਘੜੀਆਂ ਨਸੀਬ ਹੋਈਆਂ, ਜਿੱਥੇ ਤਨ ਕਰਕੇ ਬੈਠੇ ਹਾਂ ਕਿਤੇ ਸਾਡੀ ਮਨ ਕਰਕੇ ਵੀ ਹਾਜ਼ਰੀ ਲੱਗ ਜਾਏ, ਕੰਨਾਂ ਨਾਲ ਸੁਣੇ ਹੋਏ ਬੋਲ ਕਿਤੇ ਸਾਡੇ ਮਨ ਤੱਕ ਪਹੁੰਚ ਜਾਣ। ਬਹੁਤੇ ਸਤਸੰਗੀ ਰੋਜ਼ਾਨਾ ਹਾਜ਼ਰੀ ਭਰਨ ਵਾਲੇ ਆ। ਮੈਂ ਅਕਸਰ ਹੀ ਸਟੇਜ ਤੋਂ ਬੇਨਤੀ ਕਰਦਾ ਹੀ ਰਹਿੰਦਾ, ਅੱਜ ਵੀ ਕਰ ਰਿਹਾ, ਜੇ ਕੋਈ ਸਰੀਰਕ ਖੇਚਲ ਨਾ ਹੋਵੇ ਤੇ ਯਤਨ ਕਰਿਆ ਕਰੋ ਅੱਗੇ ਬੈਠਣ ਲਈ। ਪੰਗਤੀਆਂ ਤੁਹਾਨੂੰ ਸਾਰਿਆਂ ਨੂੰ ਚੇਤੇ ਆ, ਪਰ ਅਸੀਂ ਨਾ ਅਵੇਸਲੇ ਜਿਹੇ ਹੋ ਕੇ ਮਗਰ ਨੂੰ ਭੱਜ ਕੇ ਜਾਂਦੇ ਜਿਵੇਂ ਮੂਹਰਿਓਂ ਥਾਂ ਹੀ ਮੁੱਕ ਗਿਆ ਹੋਵੇ। ਨਾਲੇ ਪੜ੍ਹਦੇ ਹਾਂ ਉਂਝ ਝੂਮ ਕੇ ਕਿ ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋ ਹੀ ਹੈ। ਨਾਲੇ ਝੂਮ ਕੇ ਪੜ੍ਹਦੇ ਹਾਂ ਤੇ ਨਾਲੇ ਭੱਜ ਕੇ ਦੂਰ ਨੂੰ ਜਾਂਦੇ ਹਾਂ, ਨਾਲੇ ਕਹੀ ਜਾਂਦੇ ਵੀ ਪਾਸ ਬੈਠਿਆ ਸੋ ਹੀ ਹੈ। ਉਹ ਭਾਈ ਇਸ ਗੁਰੂ ਦੇ ਤਾਂ ਕੋਲੇ ਬੈਠੇ ਸ਼ੋਭਾ ਹੋਣ ਲੱਗ ਜਾਂਦੀ ਆ। ਜੇ ਕੋਈ ਸਰੀਰਕ ਖੇਚਲਾ ਤਾਂ ਅਲੱਗ ਗੱਲ ਆ, ਜਿਹੜੇ ਬੈਠ ਸਕਦੇ ਉਹ ਅੱਗੇ ਬੈਠਿਆ ਕਰੋ ਜ਼ਰੂਰ। ਬੱਚਿਆਂ ਨੂੰ ਨਾਲ ਜ਼ਰੂਰ ਲਿਆਉਣਾ, ਪਰ ਡਿਸਿਪਲਿਨ ਦਾ ਧਿਆਨ ਵੀ ਆਪਾਂ ਆਪ ਰੱਖਣਾ ਵੀ ਜੇ ਬੱਚਾ ਕੋਈ ਬਹੁਤਾ ਸ਼ਰਾਰਤ ਕਰੇ ਜਾਂ ਆਵਾਜ਼ ਆਵੇ, ਮਾਤਾ ਪਿਤਾ ਨੂੰ ਲੈ ਕੇ ਪਿੱਛੇ ਬੈਠਣ ਦਾ ਯਤਨ ਕਰਨ ਤਾਂ ਕਿ ਬਾਕੀ ਦੀ ਸੰਗਤ ਡਿਸਟਰਬ ਨਾ ਹੋਵੇ, ਇਹ ਜ਼ਰੂਰੀ ਆ। ਗੁਰੂ ਪਾਤਸ਼ਾਹ ਜੀ ਵਿੱਚ ਵਰਤ ਕੇ ਜਿਸ ਤਰ੍ਹਾਂ ਨਾਲ ਸੇਵਾ ਲੈਣਗੇ, ਆਪ ਸੰਗਤਾਂ ਦੀ ਅਸੀਸ ਨਾਲ ਵਿਚਾਰਾਂ ਦੀ ਸਾਂਝ ਹੋਏਗੀ। ਵਿਚਾਰ ਆਰੰਭਣ ਤੋਂ ਪਹਿਲਾਂ ਮਨ ਦੀ ਇਕਾਗਰਤਾ ਲਈ ਇੱਕ ਵਾਰ ਸਮੂਹ ਸੰਗਤ ਪ੍ਰੇਮ ਨਾਲ ਹਾਜ਼ਰੀ ਲਵਾਇਓ।

ਸਤਿਗੁਰੂ ਦੇ ਚਰਨਾਂ ਕਮਲਾਂ ਦਾ ਅੰਮ੍ਰਿਤ ਪਾਨ ਕੀਤਿਆਂ, ਨਾਮ ਸਿਮਰਨ ਦੇ ਭੁੰਚਣ ਨਾਲ ਛਕਣ ਨਾਲ ਤ੍ਰੈ ਗੁਣੀ ਮਾਇਆ ਦੇ ਪ੍ਰਭਾਵ ਤੋਂ ਬਚ ਜਾਈਦਾ। ਧਿਆਨ ਨਾਲ ਸੁਣਿਓ, ਗੁਰੂ ਦੇ ਚਰਨਾਂ ਕਮਲਾਂ ਦਾ ਅੰਮ੍ਰਿਤ ਪਾਨ ਕਰਨ ਨਾਲ, ਸਿਮਰਨ ਕਰਨ ਨਾਲ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਬਚ ਜਾਈਦਾ। ਉਹ ਤਿੰਨ ਗੁਣ ਕਿਹੜੇ ਆ ਜੀ? ਰਜ ਗੁਣ, ਤਮ ਗੁਣ, ਸਤ ਗੁਣ ਕਹੀ ਹੈ, ਇਹ ਤੇਰੀ ਸਭ ਮਾਇਆ। ਰਜੋ ਤਮੋ ਤੇ ਸਤੋ ਤਿੰਨ ਗੁਣ ਆ ਮਾਇਆ ਦੇ। ਰਜੋ ਕਿਹਨੂੰ ਕਹਿੰਦੇ ਆ? ਜਿਹੜਾ ਰਜੋਗੁਣੀ ਬਿਰਤੀ ਵਾਲਾ ਬੰਦਾ ਨਾ, ਇਹ ਇੰਨੀ ਭੱਜ ਦੌੜ ਕਰਦਾ, ਇੰਨੀ ਭੱਜ ਦੌੜ ਕਰਦਾ ਨਾ, ਇਹਨੂੰ ਰੁਕਣਾ ਹੀ ਭੁੱਲ ਗਿਆ। ਗੱਡੀ ਤੁਹਾਡੀ $3,00,000 ਵਾਲੀ ਹੋਵੇ, ਇਹ ਕਹਿ ਦਈਏ ਵੀ ਇੰਨੇ ਸੈਕਿੰਡ ਵਿੱਚ ਇਹ 150 ਦੀ ਸਪੀਡ 'ਤੇ ਪਹੁੰਚ ਜਾਂਦੀ ਆ। ਜੇ ਪਹੁੰਚ ਐਡੀ ਛੇਤੀ 150 'ਤੇ ਜਾਂਦੀ ਤਾਂ ਉਹਨੂੰ ਰੋਕਣ ਵਾਸਤੇ ਬ੍ਰੇਕ ਵੀ ਜ਼ਰੂਰੀ ਆ ਨਾ।

ਬ੍ਰੇਕ ਨਾ ਹੋਵੇ ਤੇ ਸਪੀਡ ਆ ਜਿਹੜੀ ਕਈ ਖਤਰਿਆਂ ਨੂੰ ਤੁਹਾਡੇ ਵਾਸਤੇ ਖੜਾ ਕਰ ਦੇਵੇਗੀ। ਰਜੋ ਗੁਣੀ ਬਿਰਤੀ ਵਾਲਾ ਬੰਦਾ ਭੱਜ ਦੌੜ ਇੰਨੀ ਕਰੀ ਜਾਂਦਾ ਵੀ ਉਹ ਰੁਕਣਾ ਹੀ ਭੁੱਲ ਗਿਆ। ਉਹ ਦੁਕਾਨ ਤੇ ਵੀ ਕੰਮ ਕਰ ਰਿਹਾ ਤੇ ਕਿਤਾਬਾਂ ਨਾਲ ਚੱਕ ਕੇ ਘਰੇ ਵੀ ਲੈ ਕੇ ਆ ਰਿਹਾ। ਕਾਹਦੇ ਵਾਸਤੇ ਭੱਜ ਦੌੜ ਜੀ? ਦੋ ਰੋਟੀਆਂ ਦੀ ਕਹਾਣੀ ਆ। ਘਰ ਵਾਲਿਆਂ ਨੇ ਰੋਟੀ ਰੱਖੀ, ਉਹ ਠੰਡੀ ਹੋ ਗਈ, ਉਹ ਖਾਧੀ ਨਹੀਂ। ਗਾਹਕ ਇੰਨੇ ਜ਼ਿਆਦਾ ਜੀ, ਰੋਟੀ ਖਾਣ ਦਾ ਟਾਈਮ ਨਹੀਂ, ਭੱਜ ਦੌੜ ਰੋਟੀ ਵਾਸਤੇ, ਰੋਟੀ ਖਾਣਾ ਵੀ ਭੁੱਲ ਗਿਆ। ਕਿਤੇ ਜਾਣਾ, ਬੱਚੇ ਤਿਆਰ ਹੋਏ, ਵੇਟ ਕਰੀ ਜਾਂਦੇ ਆ ਤੇ ਇਹ ਭੱਜ ਦੌੜ ਵਿੱਚ ਹੀ ਲੱਗਾ ਰਹਿੰਦਾ, ਉਸ ਪਾਸੇ ਧਿਆਨ ਨਹੀਂ, ਆਪਣਾ ਆਪ ਭੁੱਲ ਗਿਆ। ਭੱਜ ਦੌੜ ਬਹੁਤ ਆ, ਰੁਕਣਾ ਭੁੱਲ ਗਿਆ। ਇਸ ਬਿਰਤੀ ਵਾਲੇ ਲੋਕ ਜਿਹੜੇ ਨੇ ਨਾ, ਉਹ ਤਮੋ ਗੁਣੀ ਵਾਲਿਆਂ ਨਾਲੋਂ ਗਿਣਤੀ ਚੁੰਜ ਘੱਟ ਹੁੰਦੇ ਆ। ਭੱਜ ਦੌੜ ਇੰਨੀ ਵੀ ਦੂਜੇ ਨੂੰ ਪਿੱਛੇ ਛੱਡਣਾ, ਜਿਹੜਾ ਪਿੱਛੇ ਆ ਉਹ ਨਾਲ ਨਾ ਰਲ ਜਾਵੇ, ਉਹਨੂੰ ਵੀ ਠਿੱਬੀ ਲਾ ਕੇ ਰੱਖਣੀ, ਭਾਵੇਂ ਸਕਾ ਭਰਾ ਹੋਵੇ ਤੇ ਭਾਵੇਂ ਭੈਣ ਹੋਵੇ। ਇਹ ਰਾਜਨੀਤੀ ਦੀ ਦੁਨੀਆਂ ਵਿੱਚ ਐਸਾ, ਤਿੰਨ ਤਿੰਨ ਥਾਵਾਂ ਤੇ ਜਾ ਕੇ ਭਾਸ਼ਣ ਦੇਣਾ, ਰੋਟੀ ਖਾਣੀ ਵੀ ਭੁੱਲ ਗਏ। ਇਹਨੂੰ ਰਜੋ ਗੁਣੀ ਬਿਰਤੀ ਕਹਿੰਦੇ ਨੇ। ਦੂਜੀ ਆ ਜੀ ਤਮੋ ਗੁਣੀ। ਤਮ ਦਾ ਅਰਥ ਹੁੰਦਾ ਹਨੇਰਾ। ਮਾਲਕ ਨੇ ਦਿਨ ਤੋਂ ਮਗਰੋਂ ਰਾਤ ਬਣਾਈ ਵੀ ਸੌਣ ਵਾਸਤੇ ਹਨੇਰਾ ਜ਼ਰੂਰੀ ਆ ਤੇ ਗੂੜੀ ਨੀਂਦ ਲੈ ਕੇ ਆਉਂਦਾ। ਜਿਹੜਾ ਤਮੋ ਗੁਣੀ ਬਿਰਤੀ ਵਾਲਾ, ਰਜੋ ਗੁਣੀ ਵਾਲਾ ਰੁਕਣ ਦਾ ਹੀ ਨਾਂ ਨਹੀਂ ਲੈਂਦਾ। ਜਿਹੜਾ ਤਮੋ ਗੁਣੀ ਬਿਰਤੀ ਵਾਲਾ, ਇਹ ਆਲਸੀ ਤੇ ਦਲਿੱਦਰੀ ਹੁੰਦਾ ਸਿਰੇ ਦਾ। ਇਹ ਕਹਿੰਦਾ ਵੀ ਮੈਨੂੰ ਕੁਝ ਵੀ ਕਰਨਾ ਨਾ ਪਵੇ, ਸਾਰਾ ਕੁਝ ਬੈਠਿਆਂ ਬਿਠਾਇਆਂ ਮਿਲ ਜਾਏ। ਇੰਨਾ ਆਲਸੀ ਤੇ ਦਲਿੱਦਰੀ ਆ, ਜਦੋਂ ਜਾਗਦਾ ਉਦੋਂ ਵੀ ਨਸ਼ਿਆਂ ਦਾ ਸਹਾਰਾ ਲੈਂਦਾ ਵੀ ਮੈਂ ਜਾਗ ਕੇ ਵੀ ਸੁੱਤਿਆਂ ਵਾਂਗੂ ਰਹਿਣਾ ਚਾਹੁੰਦਾ। ਅੰਤਾਂ ਦਾ ਆਲਸ, ਅੰਤਾਂ ਦੀ ਦਲਿੱਦਰੀ, ਇਹ ਬ੍ਰੇਕਾਂ ਲਾ ਕੇ ਬਹਿ ਗਿਆ, ਤੁਰਨਾ ਹੀ ਭੁੱਲ ਗਿਆ। ਇੱਕ ਨੇ ਸਪੀਡ ਇੰਨੀ ਵਧਾ ਲਈ, ਉਹ ਰੁਕਣਾ ਭੁੱਲ ਗਿਆ। ਤੁਰਨਾ ਵੀ ਜ਼ਰੂਰੀ ਆ, ਕੰਮ ਕਾਰ ਵੀ ਜ਼ਰੂਰੀ ਤੇ ਨਾਲ ਦੀ ਨਾਲ ਇਸ ਗੱਡੀ ਨੂੰ ਰੋਕਣਾ ਵੀ ਜ਼ਰੂਰੀ ਹੈ। ਇਹ ਸਾਡੇ ਮਨ ਦੀਆਂ ਅਵਸਥਾਵਾਂ ਨੇ। ਜਿਹੜੀ ਬਾਹਰਲੀ ਰਾਤ ਆ ਨਾ, ਉਹ ਤਾਂ 8-10 ਘੰਟਿਆਂ ਦੀ ਆਪਣੇ ਆਪ ਚਾਨਣ ਹੋ ਜਾਣਾ। ਜਿਨ੍ਹਾਂ ਦੀ ਬਿਰਤੀ ਅੰਦਰਲੀ ਆ ਨਾ, ਮਨ ਕਰਕੇ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਤੇ ਕਈ ਵਾਰੀ ਚਾਨਣ ਹੁੰਦਾ ਹੀ ਨਹੀਂ, ਇੱਦਾਂ ਹੀ ਚੱਲੀ ਜਾਂਦੀ ਕਹਾਣੀ। ਅੱਗੇ ਤੀਜੀ ਬਿਰਤੀ ਹੈ ਮਾਇਆ ਦੇ ਤਿੰਨ ਗੁਣ ਲਿਖੇ ਆ, ਪਾਤਸ਼ਾਹ ਨੇ ਉਗਣ ਨਹੀਂ ਲਿਖੇ ਉਂਝ। ਉਹ ਸਤੋ ਗੁਣੀ ਬਿਰਤੀ। ਸਤੋ ਗੁਣੀ ਬਿਰਤੀ ਵਾਲੇ ਬੰਦੇ ਹੁੰਦੇ ਤਾਂ ਬਹੁਤ ਥੋੜ੍ਹੇ ਆ। ਉਹਨਾਂ ਦੇ ਜੀਵਨ ਵਿੱਚ ਦਇਆ ਵੀ ਆ, ਪਰਉਪਕਾਰ ਵੀ ਆ ਤੇ ਨੇਕੀ ਵੀ ਆ, ਪਰ ਇਹਨੂੰ ਵੀ ਪਾਤਸ਼ਾਹ ਜੀ ਨੇ ਮਾਇਆ ਦਾ ਗੁਣ ਲਿਖਿਆ। ਰਜ ਗੁਣ, ਤਮ ਗੁਣ, ਸਤ ਗੁਣ ਕਹੀ ਹੈ, ਇਹ ਤੇਰੀ ਸਭ ਮਾਇਆ, ਇਹ ਵੀ ਮਾਇਆ ਦਾ ਗੁਣ ਆ। ਇਸ ਬਿਰਤੀ ਵਾਲਾ ਬੰਦਾ ਕੰਮ ਤਾਂ ਚੰਗੇ ਕਰਦਾ ਪਰ ਅੰਦਰ ਸੂਖਮ ਹੋਮੇ ਰਹਿ ਜਾਂਦੀ ਆ। ਕੰਮ ਚੰਗੇ ਕਰਦਾ, ਕਰਦਿਆਂ ਕਰਦਿਆਂ ਜਦੋਂ ਕਿਤੇ ਹੰਕਾਰ ਨੂੰ ਚੋਟ ਵੱਜਦੀ ਆ ਤੇ ਉਦੋਂ ਆਪਣੇ ਆਪ ਤੋਂ ਬਾਹਰ ਹੋ ਜਾਂਦਾ ਤੇ ਛੱਡ ਕੇ ਦੌੜ ਵੀ ਜਾਂਦਾ। ਕੰਮ ਚੰਗੇ ਕਰਦਾ, ਅੰਮ੍ਰਿਤ ਵੇਲੇ ਦੀ ਸੰਭਾਲ ਆ, ਨੇਮ ਵੀ ਕਰਦਾ ਤੇ ਕਈ ਵਾਰੀ ਖੜਿਆਂ ਬੈਠਿਆਂ ਵਿੱਚ ਦੂਜਿਆਂ ਨੂੰ ਨੀਵੇਂ ਵੀ ਦਿਖਾਉਂਦਾ ਹੈ। ਉੱਠਣਾ ਬੜੀ ਚੰਗੀ ਗੱਲ ਆ, ਪਰਿਵਾਰ ਦੇ ਮੈਂਬਰਾਂ ਨੂੰ ਅੱਗੋਂ ਪਿੱਛੋਂ ਸਮਝਾਉਣ ਜਾਂ ਕਹਿਣ ਦੀ ਬਜਾਏ ਜਦੋਂ ਚਾਰ ਰਿਸ਼ਤੇਦਾਰ ਆਏ ਉਹਨਾਂ ਵਿੱਚ ਬੈਠਿਆਂ ਵਿੱਚ ਕਹਿਣਾ ਵੀ ਮੈਂ 3 ਵਜੇ ਉੱਠ ਖੜਦਾ, ਆਹ ਬਾਕੀ ਦੇ ਤਾਂ 9 ਵਜੇ ਤੋਂ ਹੀ ਘਰਾੜੇ ਮਾਰਦੇ ਆ। ਚੰਗੀ ਗੱਲ ਆ ਉੱਠਣਾ, ਚੰਗੀ ਗੱਲ ਆ ਨੇਮ, ਚੰਗੀ ਗੱਲ ਆ ਪਰਉਪਕਾਰ। ਪਰ ਚੌਥੇ ਪਦ ਕੋ ਜੋ ਨਰ ਚੀਨੇ ਸੋ ਜਿਣ ਬਾਜੀ ਘਰ ਆਇਆ, ਉਹ ਚੌਥਾ ਕੀ ਆ? ਇਹ ਚੰਗੇ ਕੰਮ ਕਰਕੇ ਵੀ ਅੰਦਰੋਂ ਕਹਿਣਾ ਨਾ ਕਿਛ ਕੀਆ ਨਾ ਕਰਾਂਗੇ, ਨਾ ਕਰ ਸਕੈ ਸਰੀਰ ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ ਕਬੀਰ। ਮਾਲਕਾ ਮੈਂ ਕੁਝ ਵੀ ਕਰਨ ਜੋਗਾ ਨਹੀਂ, ਇਹ ਤਾਂ ਤੇਰਾ ਤਰਸ ਸੀ, ਤੂੰ ਮਿਹਰ ਕਰਕੇ ਕਰਵਾ ਲਿਆ। ਉਹ ਚੰਗੇ ਕੰਮਾਂ ਤੇ ਵੀ ਆਪਣੀ ਮੋਹਰ ਨਹੀਂ ਲਾਉਂਦਾ, ਕਿਸੇ ਨੂੰ ਨੀਵਾਂ ਨਹੀਂ ਦਿਖਾਉਂਦਾ, ਮਗਰ ਹਉਮੈ ਹੰਕਾਰ ਦੀ ਕਹਾਣੀ ਰਹਿ ਨਹੀਂ ਜਾਂਦੀ। ਬਹੁਤ ਔਖਾ ਹੈ ਇਸ ਪਦ ਤੱਕ ਪਹੁੰਚਣਾ। ਅੱਜ ਭਾਈ ਸਾਹਿਬ ਜੀ ਕਹਿੰਦੇ ਵੀ ਜਿਹੜੇ ਚਰਨਾਂ ਕਮਲਾਂ ਨਾਲ ਜੁੜ ਗਏ ਉਹ ਮਾਇਆ ਦੇ ਤਿੰਨ ਗੁਣਾਂ ਦੇ ਜਿਹੜੇ ਪ੍ਰਭਾਵ ਨੇ ਉਹਨਾਂ ਤੋਂ ਬਚ ਜਾਂਦੇ ਨੇ ਤੇ ਉਹਨਾਂ ਨੂੰ ਆਪਣੇ ਆਪ ਦੀ ਪਛਾਣ ਹੋ ਜਾਂਦੀ ਆ। ਦੂਜਾ ਕਹਿੰਦੇ ਚਰਨ ਕਮਲ ਰਜ ਮੱਜਨ ਕੈ ਦੈਬ ਦ੍ਰਿਹ,
महामल मूत्र धारी निरंकारी किन्ने हैं। सतगुरु दे चरना कमलां दी धूड़ी विच इशनान कीतिया मनुखी दी देही कंचन वर्गी हो जांदी आ, मलीन विचार छुट जांदे ने, निरंकारी बिरती बन जांदी, मल मूत्र दा बनिया होया ये शरीर संसारी ना रह के निरंकारी बन जांदा है। धूड़ी विच इशनान की आ, बंदगी वालियां दे साथ विच बैठना, संगत विच आण के शब्द दे नाल इस मनुए नूं धोना, गुरमत विच दोनों तरह का इशनान जरूरी है। इत्थे तन की सफाई भी जरूरी है, इत्थे मन की सफाई भी जरूरी है। गुरु दे सिख नूं ताकीद कीती है ना, गुर सतगुर का जो सिख अखाए सो भलके उठ हर नाम त्यावै, उदम करे भलके प्रभाती, इशनान करे अमृत सरनावै। तन का इशनान भी जरूरी ते मन का इशनान भी जरूरी है। श्री गुरु ग्रंथ साहिब दे विच मनुख दा एक जतन भी मैं उस मालक दे दर ते परवान किवें हो सकां, किव सचियारा होई है, किव कूड़ा टुटा पाल, कूड़ दी दीवार किवें टुटे, मैं मालक दे दर ते किवें परवान होवां। उन्हां चंगे कर्मां विचों मनुख दा एक जतन यह सी, मैं तीर्थां ते जाके इशनान करियावां ते पवित्र हो जावांगा। इस गल नूं पातशाह जी ने शुरू विच ही कंडेम कर दिता, यह तो अनपढ़ बंदे जिहड़े बिलकुल उन्होंने भी पंगती चेते आ, सोचा सोच न हो गई जे सोची लख वार, पाठ करने वेले लखवार नहीं कहना नूं, लख वार ललतियादक लग गई। कदे भी सोच शब्द जिहड़ा हिंदी दा जी है सुचालय तो बनिया, सोच दे अर्थ इत्थे विचारना नहीं, इत्थे आ वी लखां वारी तन नूं धो के कदे मन पवित्र नहीं हुंदा। सोचा सोच न हो वई जे सोची लख वार, एक दो चार वारी नहाउण दी गल छड्डो, लखां वार भी तन नूं धोई जाइए कदे मन दी मैल दूर नहीं हुंदी। पाणी चेतन धो पई मुख पीता तिख जाए, पाणी साडे चित नूं नहीं धोंदा कदे वी, ये तन नूं धोंदा मन नूं नहीं। हाँ पी के प्यास बुझाई जा सकती आ, शरीर की मैल लई जा सकती आ। जिहड़ा तन की धोण की गल ना, पातशाह जी कहिंदे भला मानस जिहड़ा करन वाला काम वह तो करदा नहीं, बस पिंडे ते कप भर भर के पानी दे पाई जांदा, ते इदां नाल जिन्ना मर्जी धोई चली। उदाहरण दित्ती, कच्चियां कंधां अपनियां हुंदियां सी, चौड़ियां चौड़ियां दो दो ढाई ढाई फुट दियां हुंदियां, भावें मोटरसाइकिल चला लो इन्नियां चौड़ियां हुंदियां सी ना घरां दे विच बणाईयां, फ्रेम ला के भी बणाउंदे सी कच्चियां इट्टां दियां भी, चौड़ियां हुंदियां सी एड्डियां एड्डियां। हुण उहदे दाले कोई बाल्टी लै के हो जाए भी मैं इहदा गारा दूर कर देना, जिन्नियां मर्जी बाल्टियां पाई चलो कंध सारी समाप्त हो जाऊ, गारा निकलों हटना नहीं। ते जे सोचिए भी तन नूं धो के मन पवित्र हो जू, सारी जिंदगी नहाउंदे रहा, जो मन ने पवित्र नहीं होना जिंदगी समाप्त हो जाएगी। ये पंक्तियां सुखमणी साहब दियां भी तुहानूं चेते आ, सोच करै दिन स अर रात, उत्थे भी नहाउण दी गल ही कीती हुई आ। सोच करै दिन स अर रात, मन की मैल ना तन ते जात, इस देही को बहु साधना करै मन ते कमहू ना बिख्या टरै, जल धोवै बहु देह अनीत, सुध कहां होए काची पीत। कच्ची कंध चो गारा किथे निकलों हटदा, यह शरीर भी इदां दा ही आ, यह विकारां नाल अंदरों भरिया, धोई तू बाहरों पिंडा जाना। कहिंदे सुध कहां होए काची पीत, मन हर के नाम की प्रीत, सुखदाई कर किरपा नानक आप लै लाई। साडा शरीर स्थूल है, मन सूक्ष्म, उधरले पासे पाणी भी स्थूल है ते शब्द गुरु दा सूक्ष्म। पाणी साडे तन नूं धोंदा ते बाणी साडे मन नूं धोंदी आ, दोनों तरह का इशनान जरूरी। गुरमत विच
ਸਰੋਵਰ ਦਾ ਜਿਹੜਾ ਕਨਸੈਪਟ ਆ ਨਾ, ਉੱਥੇ ਪਾਤਸ਼ਾਹ ਜੀ ਦੀਆਂ ਪੰਕਤੀਆਂ ਲਿਖੀਆਂ ਹੋਈਆਂ, ਤੁਸੀਂ ਪੜ੍ਹਦੇ ਹੋ ਤੇ ਤੁਹਾਨੂੰ ਚੇਤੇ ਆ। ਪਾਤਸ਼ਾਹ ਕਹਿੰਦੇ ਪੁੱਤ ਨਹਾਇਆ ਕਰ, ਸਚੇਤ ਹੋ ਜਾਂਦਾ ਬੰਦਾ, ਐਕਟਿਵ ਹੋ ਜਾਂਦਾ, ਅਰੋਗ ਰਹਿੰਦਾ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਇਹ ਅੰਦਰਲਾ ਇਸ਼ਨਾਨ ਉਹ ਬਾਹਰਲਾ ਦੋਨੇ ਜ਼ਰੂਰੀ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਮਨ ਤੇ ਤਨ ਦੋਨੇ ਅਰੋਗ ਹੋ ਜਾਣਗੇ, ਸਰੀਰ ਚੋਂ ਰੋਗ ਤੇ ਮਨ ਵਿੱਚੋਂ ਸੋਗ ਚੱਲਿਆ ਜਾਏਗਾ। ਦੋਨੇ ਤਰ੍ਹਾਂ ਦਾ ਇਸ਼ਨਾਨ ਜ਼ਰੂਰੀ ਆ। ਪਰ ਬੰਦੇ ਨੇ ਕੀ ਸੋਚਿਆ ਵੀ ਮੈਂ ਜੋ ਮਰਜ਼ੀ ਕਰਦਾ ਰਹਾਂ, ਜਾ ਕੇ ਤੀਰਥਾਂ ਤੇ ਨਹਾ ਕੇ ਸ਼ਾਇਦ ਪਵਿੱਤਰ ਹੋ ਜਾਵਾਂਗਾ। ਉੱਥੇ ਬੈਠਾ ਹੋਇਆ ਪੁਜਾਰੀ ਕਹਿੰਦਾ ਵੀ ਸੱਜਣਾ, ਜੇ ਮੇਰੇ ਦੱਸੇ ਮੁਤਾਬਕ ਇਸ਼ਨਾਨ ਕਰੇਗਾ, ਮੇਰੇ ਦੱਸੇ ਮੁਤਾਬਕ ਦਾਨ ਪੁੰਨ ਕਰੇਗਾ, ਤੇਰੇ ਪਾਪ ਦਗਧ ਹੋ ਜਾਣਗੇ। ਲੋਕ ਵਿਸ਼ੇਸ਼ ਦਿਨਾਂ ਤੇ ਵਿਸ਼ੇਸ਼ ਨਦੀ ਤੇ ਜਾ ਕੇ ਇਸ਼ਨਾਨ ਕਰਦੇ ਨੇ, ਕੋਈ ਇਲਾਹਾਬਾਦ ਪ੍ਰਾਗਰਾਜ ਜਾਂਦੇ ਜਿੱਥੇ ਇਹ ਮਨੌਤ ਆ ਵੀ ਗੰਗਾ ਜਮਨਾ ਤੇ ਸਰਸਤੀ ਤਿੰਨੇ ਇਕੱਠੀਆਂ ਹੁੰਦੀਆਂ, ਤਰਬੈਣੀ ਸੰਗਮ ਵੀ ਕਹਿੰਦੇ ਉਹਨੂੰ। ਹੁਣ ਉਹ ਪੁਜਾਰੀ ਕਹਿੰਦਾ ਵੀ ਜਿੱਦਾਂ ਮੈਂ ਕਹਿੰਦਾ ਇੱਦਾਂ ਇਸ਼ਨਾਨ ਕਰੋ, ਇੱਦਾਂ ਦਾਨ ਪੁੰਨ ਕਰੋ। ਹੈਰਾਨੀ ਦੀ ਗੱਲ ਆ, ਉਹ ਕਹਿੰਦੇ ਵੀ ਗਊ ਦਾਨ ਕਰ ਲਓ, ਗਊ ਨੂੰ ਪੱਠੇ ਪਾ ਲਓ, ਪੱਠੇ ਵੇਚਣ ਵਾਲੀ ਟਾਲ ਵੀ ਆਪਣੀ, ਗਾਈਆਂ ਵੀ ਆਪਣੀਆਂ ਰੱਖੀਆਂ ਹੁੰਦੀਆਂ ਨੇ। ਉਹ ਕਿਵੇਂ ਕਰਨਾ ਜੀ, ਗਾਂ ਮੁੱਲ ਲੈ ਲਓ ਤੇ ਜਾ ਕੇ ਇਹਨੂੰ ਛੱਡ ਦਿਆ ਜੋ। ਉਹ ਸਿਖਾਈਆਂ ਹੋਈਆਂ ਮੁੜ ਕੇ ਫੇਰ ਪੁਜਾਰੀ ਕੋਲ ਹੀ ਫੇਰ ਆ ਜਾਂਦੀਆਂ, ਬੰਦੇ ਰੱਖੇ ਹੋਏ ਉਹਨਾਂ ਦੇ, ਤੁਸੀਂ ਜਾ ਕੇ ਦੇਖਿਓ ਕਿਤੇ ਗੰਗਾ ਜਾਂ ਹੋਰ ਥਾਵਾਂ ਤੇ, ਇਲਾਹਾਬਾਦ ਵੀ। ਇੱਦਾਂ ਨਾਲ ਗੱਲ ਨਹੀਂ ਬਣਦੀ। ਭਗਤ ਕਬੀਰ ਜੀ ਕਹਿੰਦੇ, ਨਾਵਣ ਕੋ ਤੀਰਥ ਘਣੇ ਮਨ ਬੋਰਾ ਰੇ, ਪੂਜਣ ਕੋ ਬਹੁ ਦੇਵ ਕਹੋ ਕਬੀਰ, ਛੂਟਣ ਨਹੀਂ ਮਨ ਬੋਰਾ ਰੇ, ਛੂਟਣ ਹਰ ਕੀ ਸੇਵ। ਤੇ ਬੰਦਾ ਨਹਾ ਕੇ ਬਾਹਰੀ ਤੌਰ ਤੇ ਮਨ ਵਿੱਚ ਇੱਕ ਭੁਲੇਖਾ ਪਾਲ ਲੈਂਦਾ, ਕਿਹੜਾ? ਪੁਜਾਰੀ ਜੋ ਕਹਿੰਦਾ ਵੀ ਤੇਰੇ ਪਾਪ ਦਗਧ ਹੋ ਜਾਣਗੇ, ਇਹ ਕੀ ਕਰਦਾ ਵੀ ਇੱਕ ਵਾਰੀ ਨਹਾ ਧੋ ਆਉਂਦਾ, ਮੁੜ ਕੇ ਆਣ ਕੇ 364 ਦਿਨ ਉਹੀ ਪਾਪ ਪੱਧਰ ਫੇਰ ਕਰੀ ਜਾਂਦਾ। ਤੇ ਪਾਤਸ਼ਾਹ ਜੀ ਕਹਿੰਦੇ ਇੱਦਾਂ ਲੱਗਦਾ ਵੀ ਜਿਵੇਂ ਨਹਾ ਕੇ ਨਹੀਂ ਆਇਆ, ਪਾਪਾਂ ਦੀ FD ਨਿਊ ਕਰਾ ਕੇ ਆਇਆ। FD ਨਿਊ ਕਰਾਉਂਦੇ ਨਾ ਸਾਲ ਬਾਅਦ ਆਪਾਂ। ਕਹਿੰਦੇ ਪਾਪ ਕਰੇ ਪੰਚਾਂ ਕੇ ਬਸਰੇ। ਪੁਜਾਰੀ ਨੇ ਇਹ ਆਪਣੇ ਵੱਲੋਂ ਸਮਝਾਤਾ ਨਾ ਵੀ ਕੋਈ ਗੱਲ ਨਹੀਂ, ਤੇਰੇ ਪਾਪ ਦਗਧ ਹੋ ਜਾਣੇ, ਮੇਰੇ ਕਹੇ ਮੁਤਾਬਕ ਇਸ਼ਨਾਨ ਕਰ ਲਈ। ਹੁਣ ਇਹਨੂੰ ਬੇਫਿਕਰੀ ਹੋ ਗਈ ਵੀ ਕੋਈ ਗੱਲ ਨਹੀਂ, ਆਪਾਂ ਜਾਣਾ ਤਾਂ ਹੈਗਾ ਗੰਗਾ ਤੇ ਨਹਾ ਆਉਣਾ। ਪਾਪ ਕਰੇ ਪੰਚਾਂ ਕੇ ਬਸਰੇ, ਤੀਰਥ ਨਾਏ ਕਹਿ ਸਭ ਉਤਰੇ। ਇਹ ਨਹਾ ਕੇ ਸੋਚਦਾ ਵੀ ਲੈ ਗਏ ਮੇਰੇ ਉਹ। ਪਾਪ ਕਰੇ ਪੰਚਾਂ ਕੇ ਬਸਰੇ, ਤੀਰਥ ਨਾਏ ਕਹਿ ਸਭ ਉਤਰੇ, ਬੋਰ ਕਮਾਵੇ ਹੋਏ ਨਿਸ਼ੰਕ, ਜੰਪੁਰ ਬਾਂਧ ਖਰੇ ਕਲੰਕ। ਇੱਦਾਂ ਨਾਲ ਗੱਲ ਨਹੀਂ ਬਣਦੀ। ਜਪਜੀ ਸਾਹਿਬ ਦੀਆਂ ਪੰਕਤੀਆਂ ਤੁਹਾਨੂੰ ਚੇਤੇ ਆ। ਪਾਤਸ਼ਾਹ ਜੀ ਕਹਿੰਦੇ ਕੰਮ ਮੈਂ ਤਾਂ ਕਰਾਂ ਜੇ ਮਾਲਕ ਨੂੰ ਭਾ ਜਾਵਾਂ, ਤੀਰਥ ਨਾਵਾਂ ਜੇ ਤਿਸ ਭਾਵਾਂ। ਸੰਥਿਆ ਨਾ ਕੀਤੇ ਹੋਏ ਨਾਵਾ ਹੀ ਕਹੀ ਜਾਂਦੇ, ਨਾਵਾ ਨਹੀਂ ਕਹਿਣਾ, ਨਾਵਾਂ ਕਹਿਣਾ। ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਾਏ ਕਰੀ। ਜੇ ਕੰਮ ਮੇਰਾ ਮਾਲਕ ਨੂੰ ਭਾਉਂਦਾ ਹੀ ਨਹੀਂ ਤਾਂ ਮੈਂ ਕਿਉਂ ਕਰਾਂ? ਇੱਦਾਂ ਦਾ ਬਾਹਰੀ ਇਸ਼ਨਾਨ ਕਰਕੇ ਹੋ ਸਕਦਾ ਕਿਸੇ ਨੂੰ ਤਿਲ ਜਿੰਨਾ ਕੋਈ ਮਾਣ ਮਿਲ ਜਾਂਦਾ ਹੋਵੇ। ਪਾਤਸ਼ਾਹ ਜੀ ਕਹਿੰਦੇ ਨਾ, ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਣ। ਤੀਰਥਾਂ ਤੇ ਜਾਣਾ ਕੋਈ ਸੌਖਾ ਕੰਮ ਸੀ? ਅੱਜ ਵਾਂਗੂ ਮਰਸਡੀ ਗੱਡੀ ਥੋੜਾ ਸੀ ਥੱਲੇ ਵੀ ਰੇਸ ਦੇਣੀ, ਆਪਾਂ 2 ਘੰਟਿਆਂ ਚ ਪਹੁੰਚ ਜਾਣਾ? ਨਹੀਂ, ਕਈ ਕਈ ਸਾਲਾਂ ਦਾ ਸਮਾਂ ਲੱਗਦਾ। ਬਿਮਾਰ ਸ਼ਮਾਰ ਹੋ ਜਾਓ, ਕੋਈ ਸੰਭਾਲਣ ਵਾਲਾ ਨਾਲ ਨਹੀਂ, ਖਰਚ ਖੇਚਲ ਬਹੁਤ ਹੁੰਦਾ। ਲੰਮੇ ਸਮੇਂ ਦੀ ਸਾਧਨਾ ਕਰਕੇ ਵੀ ਪਾਤਸ਼ਾਹ ਜੀ ਕਹਿੰਦੇ ਤਿਲ ਜਿੰਨਾ ਮਾਣ ਸ਼ਾਇਦ ਮਿਲ ਜਾਏ। ਪਰ ਦੂਜੇ ਪਾਸੇ ਜੇ ਕੋਈ ਨਾਮ ਦਾ ਇਸ਼ਨਾਨ ਕਰੇ ਨਾ ਸ਼ਬਦ ਨਾਲ ਜੁੜ ਕੇ, ਫਿਰ ਪਾਤਸ਼ਾਹ ਜੀ ਕਹਿੰਦੇ ਪਤਤ ਪਾਵਨ ਹਰ ਬਿਰਦ ਸਦਾਏ, ਇੱਕ ਤਿਲ ਨਹੀਂ ਭੰਨੈ ਘਾਲੇ। ਉਹ ਤਿਲ ਜਿੰਨਾ ਵੀ ਬਿਰਥਾ ਨਹੀਂ ਜਾਂਦਾ ਤੇ ਇੱਧਰ ਸਾਰੀ ਵਾਹ ਲਾ ਕੇ ਤਿਲ ਜਿੰਨਾ ਮਾਣ ਮਿਲਦਾ ਸਿਰਫ। ਪਾਤਸ਼ਾਹ ਜੀ ਕਹਿੰਦੇ ਨਹਾਉਣਾ ਜ਼ਰੂਰੀ ਆ, ਪਰ ਜਿਸ ਤਰ੍ਹਾਂ ਦਾ ਪੁੱਤ ਤੂੰ ਨਹਾ ਰਿਹਾ ਨਾ, ਇਹਦੇ ਨਾਲ ਤੇਰਾ ਮਨ ਪਵਿੱਤਰ ਨਹੀਂ ਹੋਣਾ। ਤੇ ਸਗੋਂ ਦੱਸਿਆ ਇਹ ਆਸਾ ਦੀ ਵਾਰ ਦੀਆਂ ਪੰਕਤੀਆਂ ਤੁਹਾਡੀ ਰਸਨਾ ਤੇ ਰਹਿੰਦੀਆਂ, ਤੁਹਾਨੂੰ ਚੇਤੇ ਆ।
ਜੇ ਤੂੰ ਕੱਲਾ ਨਹਾ ਕੇ ਸੋਚੇ ਮੈਂ ਪਵਿੱਤਰ ਹੋ ਗਿਆ, ਪਾਤਸ਼ਾਹ ਜੀ ਕਹਿੰਦੇ ਗੱਲ ਨਹੀਂ ਬਣੀ। ਸੂਚੇ ਇਹ ਨਾ ਆਖੀ ਹੈ ਬਹਿਣ ਜੇ ਪਿੰਡਾਂ ਧੋਏ, ਤਿੰਨ ਕੱਪ ਪਾਣੀ ਦੇ ਪਾ ਕੇ ਸੋਚੀ ਜਾਂਦਾ ਮੈਂ ਪਵਿੱਤਰ ਹੋ ਗਿਆ। ਨਹੀਂ ਨਹੀਂ, ਸੂਚੇ ਇਹ ਨਾ ਆਖੀ ਹੈ ਬਹਿਣ ਜੇ ਪਿੰਡਾਂ ਧੋਏ, ਸੂਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ। ਜਿਨ੍ਹਾਂ ਦੇ ਮਨ ਵਿੱਚ ਗੁਰੂ ਦਾ ਸ਼ਬਦ ਵਸ ਗਿਆ, ਜਿਹੜੇ ਨਾਮ ਨਾਲ ਜੁੜ ਗਏ, ਉਹ ਸੁੱਚੇ ਹੁੰਦੇ ਨੇ। ਕਹੋ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਵਿਚਾਰਾ। ਜਿਨ੍ਹਾਂ ਦੀ ਵਿਚਾਰਧਾਰਾ ਪਵਿੱਤਰ ਹੋ ਗਈ। ਸਾਡਾ ਨਹਾਉਣਾ ਕਿੱਦਾਂ ਦਾ ਜੀ? ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਜਿਹੜੀ ਪੰਕਤੀ ਚੇਤੇ ਹੋਵੇ ਨਾ, ਨਾਲ ਬੋਲਿਆ ਕਰੋ। ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਹਾਤਿਆਂ ਦੋਏ ਭਾ ਚੜੀਅਸ ਹੋਰ। ਦੋਏ ਭਾ ਚੜੀਅਸ ਕੀ ਆ? ਪਹਿਲਾਂ ਘੱਟ ਤੋਂ ਘੱਟ ਇਹ ਤਾਂ ਮੰਨਦਾ ਸੀ ਨਾ ਵੀ ਮੈਂ ਧਰਮੀ ਨਹੀਂ, ਤੇ ਹੁਣ ਭਰਮ ਪਾਲ ਲਿਆ ਵੀ ਆਹ ਗੁਆਂਢੀ ਤਾਂ ਕਿਤੇ ਨਹੀਂ ਗਿਆ, ਮੈਂ ਤਾਂ ਸੱਤ ਵਾਰੀ ਜਾਇਆ। ਹੰਕਾਰ ਦੀ ਇੱਕ ਪਰਤ ਹੋਰ ਚਾੜ ਲਈ, ਇਹਨੂੰ ਦੋਏ ਭਾ ਚੜੀਅਸ ਹੋਰ ਕਹਿੰਦੇ ਨੇ। ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਾਤਿਆਂ ਦੋਏ ਭਾ ਚੜੀਅਸ ਹੋਰ। ਬਾਹਰ ਧੋਤੀ ਤੂੰਬੜੀ ਅੰਦਰ ਵੈਸ ਨਕੋਰ, ਸਾਧ ਭਲੇ ਅਣ ਨਾਤਿਆਂ ਚੋਰ ਸੇ ਚੋਰਾ ਚੋਰ। ਜੇ ਭਾਵਨਾ ਨਾਲ ਜਾ ਰਿਹਾ ਤਾਂ ਮੁਬਾਰਕ ਆ, ਮਨ ਵਿੱਚ ਮੈਲ ਲੈ ਕੇ ਜਾ ਰਿਹਾ ਤੇ ਕਹਾਣੀ ਕੁਝ ਹੋਰ ਆ। ਸਾਡਾ ਜਾਣਾ ਪਤਾ ਕਿੱਦਾਂ ਦਾ ਤੀਰਥਾਂ ਤੇ? ਧਿਆਨ ਨਾਲ ਸੁਣਿਓ। ਇੱਕ ਸ਼ਹਿਰ ਵਿੱਚ ਅਨਾਊਂਸਮੈਂਟ ਕੀਤੀ ਗਈ ਵੀ ਤੀਰਥ ਯਾਤਰਾ ਲਈ ਬੱਸਾਂ ਜਾਣਗੀਆਂ, ਤੇ ਜਿਨ੍ਹਾਂ ਨੇ ਭਾਈ ਜਾਣਾ ਉਹ ਨਾਂ ਲਿਖਾ ਦਿਓ, ਇੰਨੇ ਕੁ ਪੈਸੇ, ਇੰਨੇ ਦਿਨ ਦਾ ਟੂਰ ਹੋਊਗਾ। ਲੋਕਾਂ ਨੇ ਨਾਂ ਲਿਖਾਉਣੇ ਸ਼ੁਰੂ ਕਰ ਦਿੱਤੇ, ਤੇ ਨਾਮ ਲਿਖਾਉਣ ਪਿੰਡ ਦਾ ਉਹ ਸੱਜਣ ਵੀ ਆ ਗਿਆ ਜਿਹਨੂੰ ਚੋਰੀਆਂ ਦੀ ਬਹੁਤ ਆਦਤ ਆ। ਉਹ ਪ੍ਰਬੰਧਕ ਪਿੰਡ ਦਾ ਹੀ ਸੀ, ਜਾਣਦੇ ਸੀ ਇਹਨੂੰ। ਇਹ ਆਣ ਕੇ ਕਹਿੰਦਾ ਜੀ ਦਾਸ ਨੇ ਵੀ ਜਾਣਾ, ਮੇਰਾ ਵੀ ਨਾਂ ਲਿਖ ਲਓ। ਉਹ ਕਹਿੰਦੇ ਨਹੀਂ ਭਰਾਵਾ, ਖਿਮਾ ਕਰ, ਤੈਨੂੰ ਨਹੀਂ ਲੈ ਕੇ ਜਾਣਾ, ਤੈਨੂੰ ਚੋਰੀ ਦੀ ਬਹੁਤ ਆਦਤ ਆ ਤੇ ਤੇਰਾ ਤਾਂ ਮੁਸ਼ਕਲ ਆ ਨਾਲ। ਇਹ ਲੱਗ ਗਿਆ ਜੀ ਮਿੰਨਤਾਂ ਕੱਢਣ ਵੀ ਵੀਰ ਬਣ ਕੇ ਲੈ ਚੱਲੋ, ਸ਼ਾਇਦ ਮੇਰਾ ਵੀ ਭਲਾ ਹੀ ਹੋ ਜੇ। ਉਹ ਬਹੁਤੀਆਂ ਲੇਲੜੀਆਂ ਕੱਢੀ ਜਾਵੇ। ਦੋ ਬਜ਼ੁਰਗ ਕੋਲੇ ਸੀ ਖੜੇ, ਕਹਿੰਦੇ ਯਾਰ ਕੀ ਪਤਾ ਇਹਦਾ ਵੀ ਭਲਾ ਹੋ ਜੇ, ਲੈ ਚੱਲੋ, ਵਾਲੀਆਂ ਮਿੰਨਤਾਂ ਕਰਦਾ। ਉਹ ਕਹਿੰਦੇ ਵੀ ਚਲੋ ਲੈ ਤਾਂ ਚੱਲਦੇ ਹਾਂ, ਪਰ ਇਹ ਵਾਅਦਾ ਕਰ ਵੀ ਇੱਕ ਤਿੱਤ ਰਾਹ 'ਚ ਜਾ ਕੇ ਉੱਥੇ ਨਹੀਂ ਕਰੇਗਾ ਚੋਰੀ ਵਾਲੀ। ਉਹ ਕਹਿੰਦਾ ਜੀ ਵਾਅਦਾ ਰਿਹਾ ਨਹੀਂ ਕਰਦਾ, ਨਾਂ ਲਿਖ ਲਿਆ। ਨਿਯਤ ਦਿਨ 'ਤੇ ਯਾਤਰਾ ਵਾਸਤੇ ਸਾਰੀਆਂ ਸੰਗਤਾਂ ਤੁਰ ਪਈਆਂ, ਜਾ ਕੇ ਇਸ਼ਨਾਨ ਕਰਦੇ ਆ, ਤੁਰੇ ਫਿਰਦੇ ਆ, ਅਤੇ ਕਹਿੰਦੇ ਤਿੰਨ ਚਾਰ ਦਿਨ ਵਧੀਆ ਲੰਘੇ। ਚਾਰਾਂ ਕੁ ਦਿਨਾਂ ਤੋਂ ਮਗਰੋਂ ਕੀ ਹੋਣਾ ਵੀ ਕਿਸੇ ਦਾ ਸਵੇਰੇ ਪਜਾਮਾ ਗੁਆਚ ਜਾਣਾ, ਕਿਸੇ ਦੀ ਪੱਗ ਨਾ ਲੱਭਣੀ, ਕਿਸੇ ਦਾ ਤਕੀਆ ਜਿਹਾ ਗੁਆਚ ਜਾਣਾ, ਉਹ ਲਾਲਾ ਲਾਲਾ ਹੋਈ ਜਾਣੀ, ਰੌਲਾ ਰੱਪਾ ਪੈਣਾ ਅੱਧਾ ਕੁ ਘੰਟਾ, ਅਤੇ ਉਹਨੂੰ ਸਮਾਨ ਸਮੂਨ ਮਿਲ ਜਾਣਾ। ਜਦੋਂ ਨਿੱਤ ਇੱਦਾਂ ਹੋਇਆ ਕਰੇ ਨਾ, ਪ੍ਰਬੰਧਕ ਬਹੁਤ ਪਰੇਸ਼ਾਨ ਹੋ ਗਏ ਵੀ ਆਹ ਕੰਮ ਪਤਾ ਨਹੀਂ ਕਿਹੜਾ ਕਰਦਾ। ਪ੍ਰਬੰਧਕਾਂ ਕੋਲ ਸ਼ਿਕਾਇਤ ਚਲੀ ਗਈ, ਪ੍ਰਬੰਧਕ ਪਰੇਸ਼ਾਨ ਹੋ ਗਏ। ਉਹ ਕਹਿੰਦੇ ਯਾਰ ਉਹ ਆਪਣੇ ਪਿੰਡ ਵਾਲਾ ਜਿਹੜਾ ਆ, ਇੱਕ ਤਿੱਤ ਉਹਦੀ ਨਾ ਹੋਵੇ। ਪਹਿਲਾਂ ਨੂੰ ਸੱਦ ਕੇ ਕਹਿੰਦੇ ਵੀ ਦੱਸ ਦੇ ਭਲਵਾਨ ਸੀ ਨਾ, ਉਹ ਮੰਨਿਆ ਨਾ। ਡਾਂਗ ਲੈ ਕੇ ਜਦੋਂ ਹੋਏ ਨਾ, ਤਿੰਨ ਕੁ ਜਣੇ ਦਾਲੇ ਉਹਦੇ, ਕਹਿੰਦੇ ਸੱਚੀ ਸੱਚੀ ਦੱਸ ਦਿੱਤੇ, ਨਹੀਂ ਤਾਂ ਡਾਂਗ ਵਰਨੀ ਆ ਤੇਰੇ 'ਤੇ। ਉਹ ਕਹਿੰਦਾ ਜੀ ਸੱਚੀ ਗੱਲ ਤਾਂ ਫਿਰ ਇਹ ਆ ਵੀ ਇਹ ਕੰਮ ਮੈਂ ਹੀ ਕਰਦਾ। ਉਹ ਕਹਿੰਦੇ ਕਿਉਂ ਕਰਦਾ ਤੂੰ ਇਹ? ਕਹਿੰਦਾ ਜੀ ਮੈਨੂੰ ਇਉਂ ਦੱਸੋ ਕਿਸੇ ਦਾ ਨੁਕਸਾਨ ਹੋਇਆ ਅੱਜ ਤਾਈਂ? ਉਹ ਕਹਿੰਦਾ ਵੀ ਪ੍ਰਬੰਧਕ ਕਹਿੰਦੇ ਨੁਕਸਾਨ ਤਾਂ ਨਹੀਂ ਹੋਇਆ, ਪਰ ਸਵੇਰੇ ਪ੍ਰਭਾਤ ਵੇਲਾ ਸ਼ਾਂਤੀ ਦਾ ਟਾਈਮ ਹੁੰਦਾ, ਲਾਲਾ ਲਾਲਾ ਤਾਂ ਹੋ ਹੀ ਜਾਂਦੀ ਹੈ ਨਾ। ਕਹਿੰਦਾ ਕਰਦਾ ਤਾਂ ਮੈਂ ਹੀ ਹਾਂ, ਪਰ ਸਮਾਨ ਤਾਂ ਮਿਲ ਜਾਂਦਾ ਨਾ, ਕਿਸੇ ਦਾ ਨੁਕਸਾਨ ਤਾਂ ਨਹੀਂ ਨਾ ਹੋਇਆ। ਉਹ ਕਹਿੰਦੇ ਗੱਲ ਤਾਂ ਤੈਨੂੰ ਦੱਸਿਆ ਨਾ ਵੀ ਨਿੱਤ ਰਾਮ ਰੌਲਾ ਪੈ ਜਾਂਦਾ, ਸਮਾਨ ਤਾਂ ਭਾਵੇਂ ਮਿਲ ਜਾਂਦਾ, ਤਵੱਜਨ ਕਿੰਨਾ ਵਿਗੜਦਾ। ਕੌਣ ਕਰਦਾ ਇਹ ਕੰਮ? ਕਹਿੰਦਾ ਮੈਂ ਹੀ ਕਰਦਾ। ਕਾਹਤੋਂ ਕਰਦਾ? ਉਹ ਕਹਿੰਦੇ ਜੀ ਮੈਂ ਸੋਚਿਆ ਵੀ ਯਾਤਰਾ ਤਾਂ ਕਰਨੀ ਹੈ 20 ਕੁ ਦਿਨ, ਤੇ ਜਾ ਕੇ ਘਰੇ ਤਾਂ ਉਹੀ ਕੰਮ ਕਰਨਾ ਨਾ, ਮੈਂ ਰਹਿਸਲ ਕਰਦਾ ਕਿਤੇ ਭੁੱਲ ਨਾ ਜਾਵਾਂ।
ਸਾਡਾ ਤੀਰਥਾਂ ਤੇ ਜਾਣਾ ਇੱਦਾਂ ਦਾ ਹੀ ਆ। ਸਾਨੂੰ ਪਤਾ ਵੀ ਯਾਤਰਾ ਕਰਕੇ ਕਰਤੂਤਾਂ ਉਹੀ ਕਰਨੀਆਂ ਜਿਹੜੀਆਂ ਪਹਿਲਾਂ ਕਰਦੇ ਤੇ ਸਾਡਾ ਤੀਰਥਾਂ ਤੇ ਜਾਣਾ ਕਿੱਦਾਂ ਦਾ? ਹਜ਼ੂਰ ਸਾਹਿਬ ਦਰਸ਼ਨ ਕਰਨ ਵਾਸਤੇ ਜਾਣਾ ਤੇ ਅਜੇ ਮੱਥਾ ਟੇਕਿਆ ਨੀ, ਪਹਿਲਾਂ ਪੁੱਛਦੇ ਫਿਰਦੇ ਆ ਵੀ ਡੋਡਿਆਂ ਦਾ ਭਾਅ ਕਿੱਥੇ ਘਾਟਾ ਭਲਾ ਨੀ। ਸਹੀ ਗੱਲ ਆ ਕਿ ਗਲਤ ਆ ਜੀ? 2004 ਦੀ ਗੱਲ, ਨਨਕਾਣਾ ਸਾਹਿਬ ਯਾਤਰਾ ਵਾਸਤੇ ਜਾਣਾ ਸੀ। ਹੁਣ ਲੋਕ ਸਤਿਕਾਰ ਕਰਦੇ, ਮੁਸਲਮਾਨ ਵੀਰ ਵੀ ਬੜੀ ਰਿਸਪੈਕਟ ਕਰਦੇ ਆਪਣੇ ਬੰਦਿਆਂ ਦੀ, ਗਿਆਨ ਦੀ, ਜਿਹੜੇ ਗਏ ਸਾਰਿਆਂ ਨੂੰ ਪਤਾ ਇਹ ਗੱਲ ਅਲੱਗ ਆ ਵੀ ਸਰਕਾਰਾਂ ਤੇ ਰਾਜਨੀਤਿਕ ਬੰਦੇ ਜ਼ਰੂਰ ਪਾੜ ਕੇ ਰੱਖਦੇ ਆ, ਬਹੁਤ ਰਿਸਪੈਕਟ ਕਰਦੇ ਉਹ ਲੋਕ। ਯਾਤਰਾ ਤੇ ਗਏ ਤੇ ਜਦੋਂ ਸਿਕਿਉਰਿਟੀ ਵਾਲਿਆਂ ਨੇ ਚੈੱਕ ਕੀਤਾ, ਕਈ ਬੰਦਿਆਂ ਦੇ ਕੋਲੋਂ ਸ਼ਰਾਬ ਦੀਆਂ ਬੋਤਲਾਂ ਫੜੀਆਂ ਗਈਆਂ, 4 ਦੀ ਗੱਲ ਆ ਇਹ। ਹੈਰਾਨੀ ਦੀ ਗੱਲ ਆ ਵੀ ਆਪਾਂ ਵੀ ਰੈਸਲੀ ਕਰ ਰਹੇ ਹਾਂ ਵੀ ਆਪਾਂ ਬਦਲਣਾ ਨਹੀਂ ਰਹਿਣਾ ਉਦਾਂ ਦੀ ਆ ਜਿੱਦਾਂ ਦੇ ਪਹਿਲਾਂ ਸੀ। ਵਿਰਲੇ ਵਿਰਲੇ ਹੋਣਗੇ ਜਿਹੜੇ ਯਾਤਰਾ ਤੇ ਗਏ ਤੇ ਉਹਨਾਂ ਨੇ ਸ਼ਬਦ ਦੀ ਵਿਚਾਰ ਸੁਣੀ ਹੋਏਗੀ, ਕਿਤੇ ਕਥਾ ਕੀਰਤਨ ਸੁਣਿਆ ਹੋਏਗਾ, ਲਾਲਾ ਲਾਲਾ ਹੀ ਕਰਦੇ ਰਹਿੰਦੇ ਹਾਂ। ਜੇ ਇਸ ਤਰੀਕੇ ਦਾ ਜਾ ਰਹੇ ਨਾ ਵੀ ਰੈਸਲੀ ਕਰ ਰਹੇ ਹਾਂ ਤੇ ਫਿਰ ਸਾਡਾ ਭਲਾ ਨਹੀਂ ਹੋਏਗਾ। ਅਗਲੀ ਗੱਲ, ਸ਼ੈਤਾਨ ਲੋਕ ਇੱਕ ਹੋਰ ਕੰਮ ਕਰਦੇ ਆ। ਸਾਡੇ ਉਸਤਾਦ ਜੀ ਗਿਆਨੀ ਜੀ ਹੁਣੀ ਨਾਲ ਅਸੀਂ ਦਿੱਲੀ ਤੋਂ ਜਾ ਰਹੇ ਸੀ, ਇੱਕ ਢਾਬੇ ਤੇ ਆਣ ਕੇ ਬੱਸਾਂ ਰੁਕੀਆਂ ਤੇ ਉਹਨਾਂ ਨੇ ਇੱਕ ਬੈਨਰ ਲਿਖ ਕੇ ਲਾਇਆ ਹੋਇਆ ਮੋਟਾ ਸਾਰਾ, ਤੇ ਵਿੱਚੋਂ ਜਥੇਦਾਰ ਜੀ ਉਤਰੇ। ਉਹ ਪੰਗਤੀਆਂ ਲਿਖੀਆਂ ਹੋਈਆਂ, ਤੀਰਥ ਨਹਾਈਐ ਸੁੱਖ ਫਲ ਪਾਈਐ ਮੈਲ ਨਾ ਲੱਗੈ ਕਾਈ। ਉਸਤਾਦ ਜੀ ਪੁੱਛਦੇ ਕਹਿੰਦੇ ਵੀ ਆਹ ਪੰਗਤੀਆਂ ਕਾਹਤੋਂ ਲਿਖ ਕੇ ਲਾਈਆਂ, ਐਂ ਲੱਗਦਾ ਵੀ ਯਾਤਰਾ ਤੋਂ ਜਾ ਕੇ। ਕਹਿੰਦੇ ਹਾਂਜੀ ਤਾਂ ਹੀ ਤੀਰਥਾਂ ਤੇ ਨਹਾ ਕੇ ਆਏ। ਉਹ ਗਿਆਨੀ ਜੀ ਹੱਸ ਪਏ, ਕਹਿੰਦੇ ਵੀ ਇਹ ਪੰਗਤੀ ਦਾ ਮਤਲਬ ਕੀ ਆ? ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਦੀ ਆ ਜੀ। ਉਹ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਆ, ਇਹਦਾ ਮਤਲਬ ਕੀ ਆ? ਕਹਿੰਦੇ ਵੀ ਇਹਦਾ ਮਤਲਬ ਸਿੱਧਾ ਵੀ ਤੀਰਥ ਨਹਾਈਏ ਸੁੱਖ ਫਲ ਪਾਈਏ ਸੁੱਖਾਂ ਦੀ ਪ੍ਰਾਪਤੀ ਹੁੰਦੀ ਆ। ਸਵਾਰਥੀ ਲੋਕ ਆਪਣੇ ਮਤਲਬ ਦੀਆਂ ਅੱਧੀਆਂ ਕੁ ਪੰਗਤੀਆਂ ਲਿਖ ਕੇ ਲਾ ਲੈਂਦੇ, ਜਿਵੇਂ ਅਸੀਂ ਵੀ ਗੱਡੀਆਂ ਤੇ ਲਿਖਿਆ ਹੁੰਦਾ ਨਾ ਵੀ ਇਹ ਭੇਦਾਤ ਤੇਰੀ ਦਾ ਤਾਰ, ਕਈ ਵਾਰੀ ਸੱਜਣ ਲਿਖਾ ਕੇ ਕਹਿੰਦੇ ਗਿਆਨੀ ਜੀ ਸੋਹਣੀ ਲਿਖੀ ਗਈ, ਮੈਂ ਹੱਸਦਾ ਹੁੰਦਾ ਵੀ ਪੂਰੀ ਲਿਖਿਆ ਕਰੋ। ਕੇਤਿਆਂ ਦੁੱਖ ਭੁੱਖ ਸਦ ਮਾਰ ਇਹ ਭੇਦਾਤ ਤੇਰੀ ਦਾ ਤਾਰ, ਬੰਦਗੀ ਵਾਲਾ ਆਏ ਹੋਏ ਦੁੱਖ ਤਕਲੀਫ਼ ਨੂੰ ਵੀ ਮਾਲਕ ਦੀ ਦਾਤ ਸਮਝਦਾ ਏ, ਜ਼ਿੰਦਗੀ ਨੂੰ ਘੜਕੇ ਜਾਂਦੇ ਨੇ ਦੁੱਖ ਦਾਰੂ ਸੁੱਖ ਰੋਗ ਪਿਆ। ਇਸੇ ਤਰ੍ਹਾਂ ਅਸੀਂ ਮਤਲਬ ਦੀ ਪੰਗਤੀ ਲਿਖ ਲਈ, ਉਹ ਸਮਝਾਉਣ ਲੱਗੇ ਕਹਿੰਦੇ ਜਥੇਦਾਰ ਜੀ ਦਰਅਸਲ ਇਹ ਪੰਗਤੀਆਂ ਲੋਹਰੀਪਾ ਨਾਮ ਦੇ ਸਿੱਧ ਦੀਆਂ ਬੋਲੀਆਂ ਹੋਈਆਂ ਨੇ ਤੇ ਉਹ ਜੋਗ ਮਤ ਦੀ ਕਹਾਣੀ ਪੇਸ਼ ਕਰ ਰਿਹਾ, ਇਹਦੇ ਚ ਗੁਰੂ ਨਾਨਕ ਦਾ ਮਤ ਨਹੀਂ। ਉਹ ਤਾਂ ਅੱਗੇ ਜਾ ਕੇ ਉੱਤਰ ਦਿੱਤਾ ਪਾਤਸ਼ਾਹ ਜੀ ਨੇ ਵੀ ਸਾਡਾ ਮਤ ਕੀ ਆ। ਲੋਹਰੀਪਾ ਨਾਮ ਦਾ ਸਿੱਧ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿੰਦਾ, ਕਹਿੰਦਾ ਹਾਟੀ ਬਾਟੀ ਰਹਿ ਹੈ ਨਿਰਾਲੇ। ਹਾਟੀ ਅਸੀਂ ਹੱਟੀ ਦੁਕਾਨਦਾਰੀ ਵਾਲਾ ਕੰਮ ਨਹੀਂ ਕਰਦੇ, ਜੋਗੀ ਕਹਿੰਦੇ ਸਾਡਾ ਮਤ ਆ ਅਸੀਂ ਦੁਕਾਨਦਾਰੀ ਨਹੀਂ ਪਾ ਕੇ ਬਹਿੰਦੇ। ਵਾਟਕਾ ਖੇਤੀ ਨੂੰ ਕਹਿੰਦੇ ਨੇ, ਅਸੀਂ ਖੇਤੀ ਵੀ ਨਹੀਂ ਕਰਦੇ। ਹਾਟੀ ਬਾਟੀ ਰਹਿ ਹੈ ਨਿਰਾਲੇ, ਰੂਖ ਬਿਰਖੋ ਦਿਆਨੇ, ਅਸੀਂ ਘਰ ਪਰਿਵਾਰ ਛੱਡ ਦਿੱਤਾ, ਜੰਗਲਾਂ ਬੇਲਿਆਂ ਵਿੱਚ ਪਹਾੜਾਂ ਦੀਆਂ ਕੰਦਰਾਂ ਵਿੱਚ ਰਹਿੰਦੇ ਹਾਂ, ਕੰਦ ਮੂਲ ਖਾ ਕੇ ਗੁਜ਼ਾਰਾ ਕਰ ਲਈਦਾ ਜਿੱਦਾਂ ਦਾ ਵੀ ਮਿਲ ਜਾਵੇ। ਹਾਟੀ ਬਾਟੀ ਰਹਿ ਹੈ ਨਿਰਾਲੇ, ਰੂਖ ਬਿਰਖ ਉਦਿਆਨੇ, ਕੰਦ ਮੂਲ ਆਹਾਰੋ ਖਾਈਐ ਉਹਦੂ ਬੋਲੈ ਜਾਣੇ। ਅਗਲੀਆਂ ਪੰਗਤੀਆਂ ਉਸੇ ਮਤ ਦੀਆਂ ਹੀ, ਉਹ ਆਪਣਾ ਪੱਖ ਪੇਸ਼ ਕਰ ਰਿਹਾ ਵੀ ਸਾਡਾ ਯੋਗ ਮਤ ਕੀ ਆ। ਤੀਰਥ ਨਹਾਈਐ ਸੁੱਖ ਫਲ ਪਾਈਐ, ਯੋਗ ਮਤ ਆ ਉਹ ਕਹਿੰਦਾ ਵੀ ਤੀਰਥਾਂ ਤੇ ਨਹਾਉਣ ਨਾਲ ਸੁੱਖ ਫਲ ਦੀ ਪ੍ਰਾਪਤੀ ਹੁੰਦੀ ਆ। ਤੀਰਥ ਨਹਾਈਐ ਸੁੱਖ ਫਲ ਪਾਈਐ ਮੈਲ ਨਾ ਲੱਗੈ ਕਾਈ, ਗੋਰਖ ਪੂਤ ਲੋਹਰੀਪਾ ਬੋਲੇ ਜੋਗ ਜੋਗਤ ਬਿਦ ਸਾਈ। ਇਹ ਜੋਗ ਮਤ ਆ ਨਾ ਕਿ ਗੁਰੂ ਦਾ ਮਤ ਆ, ਤੇ ਗੁਰੂ ਪਾਤਸ਼ਾਹ ਜੀ ਨੇ ਆਪਣਾ ਮਤ ਅੱਗੇ ਦੱਸਿਆ। ਪਾਤਸ਼ਾਹ ਜੀ ਕਹਿੰਦੇ ਹਾਟੀ ਬਾਟੀ ਨੀਂਦ ਨਾ ਆਵੇ, ਰਹਿਣਾ ਘਰ ਪਰਿਵਾਰ ਵਿੱਚ ਆ, ਅਵਿਦਿਆ ਦੀ ਨੀਂਦ ਵਿੱਚ ਨਹੀਂ ਸੌਂ ਜਾਣਾ। ਜੇ ਅੰਦਰੋਂ ਰੱਬ ਨਾਲ ਜੁੜਿਆ ਹੋਇਆ ਕੋਈ ਦੁਕਾਨ ਤੇ ਬੈਠਾ ਵੀ ਧਰਮੀ ਹੋ ਸਕਦਾ, ਤੇ ਜੇ ਅੰਦਰੋਂ ਟੁੱਟਿਆ ਹੋਇਆ ਬੰਦਾ ਧਾਰਮਿਕ ਸਥਾਨਾਂ ਤੇ ਬੈਠਾ ਵਪਾਰੀ ਹੋ ਸਕਦਾ। ਹਾਟੀ ਬਾਟੀ ਨੀਂਦ ਨਾ ਆਵੇ, ਪਰ ਘਰ ਚਿੱਤ ਨਾ ਡੁਲਾਈ, ਬਿਨ ਨਾਵੇਂ ਮਨ ਟੇਕ ਨਾ ਟਿਕਈ, ਨਾਨਕ ਭੁੱਖ ਨਾ ਜਾਈ। ਕਹਿੰਦੇ ਹਾਟੀ ਬਾਟੀ ਨੀਂਦ ਨਾ ਆਵੇ, ਪਰ ਘਰ ਚਿੱਤ ਨਾ ਡੁਲਾਈ, ਬਿਨ ਨਾਵੇਂ ਮਨ ਟੇਕ ਨਾ ਟਿਕਈ, ਨਾਨਕ ਭੁੱਖ ਨਾ ਜਾਈ। ਹਾਟ ਪੱਟਣ ਘਰ ਗੁਰੂ ਦਿਖਾਇਆ, ਸਹਿਜੇ ਸੱਚ ਵਪਾਰੋ, ਖੰਡਤ ਨਿੰਦਰਾ ਅਲਪ ਆਹਾਰੰਗ, ਨਾਨਕ ਤਤ ਵਿਚਾਰੋ। ਇਹ ਗੁਰੂ ਦਾ ਮਤ ਆ, ਰਹਿਣਾ ਘਰ ਪਰਿਵਾਰ ਵਿੱਚ ਹੀ ਆ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੇ। ਜਿਹੜਾ ਇਕੱਲਾ ਇੱਦਾਂ ਦਾ ਨਹਾ ਰਹੇ ਆ, ਪਾਤਸ਼ਾਹ ਜੀ ਕਹਿੰਦੇ ਜਾਣਾ ਤਾਂ ਮਾੜੀ ਗੱਲ ਨਹੀਂ ਸੀ,
ਉਹ ਭੱਲਿਆ ਤੂੰ ਤੀਰਥਾਂ ਦੀ ਗੱਲ ਛੱਡ, ਕਹਿੰਦੇ ਜੇ ਕਿਤੇ ਤੂੰ ਸੱਤਾਂ ਸਮੁੰਦਰਾਂ ਤੇ ਵੀ ਨਾ ਲਵੇਂ ਮਨ ਪਵਿੱਤਰ ਨਹੀਂ ਹੁੰਦਾ ਇਹਦੇ ਨਾਲ। ਕਹਾਂ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ, ਬਕ ਧਿਆਨ ਲਗਾਇਓ, ਨਹਾ ਤੇ ਫਿਰਿਓ ਲੀਏ ਸਾਤ ਸਮੁੰਦਰ ਲੋਕ ਗਇਓ, ਪਰਲੋਕ ਗਵਾਇਓ। ਲੋਕ ਦਾ ਆ ਮਿਲਿਆ ਸਮਾਂ ਕਿੰਨੀ ਐਨਰਜੀ ਕਿੰਨਾ ਟਾਈਮ ਵੇਸਟ ਹੋ ਗਿਆ, ਤੇ ਪਰਲੋਕ ਕਾਹਦੇ ਨਾਲ ਸੌਰਨਾ ਸੀ? ਜਿਹੜਾ ਅੱਜ ਬੀਜਾਂਗੇ ਉਹੀ ਵੱਢਣਾ ਨਾ ਕੱਲ, ਟਾਈਮ ਤਾਂ ਇਹਨਾਂ ਕੰਮਾਂ ਤੇ ਵੇਸਟ ਕਰ ਲਿਆ। ਕਹਿੰਦੇ ਲੋਕ ਗਇਓ ਪਰਲੋਕ ਗਵਾਇਓ, ਬਾਸ ਕੀਓ ਵਿਖੇ ਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਿਤਾਇਓ, ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ, ਤਿੰਨ ਹੀ ਪ੍ਰਪਾਇਓ। ਪਰ ਜਿੱਦਾਂ ਦਾ ਤੂੰ ਜਾ ਰਿਹਾ ਨਾ ਹੁਣ, ਅੰਤਰ ਮੈਲ ਜੇ ਤੀਰਥ ਨਾ ਆਵੇ, ਜੇ ਮਨ ਵਿੱਚ ਮੈਲ ਰੱਖ ਕੇ ਜਾ ਰਿਹਾ ਉਹ ਭੱਲਿਆ, ਇੱਦਾਂ ਦਾ ਨਾਤਾ ਤੇਰਾ ਪ੍ਰਵਾਨ ਨਹੀਂ ਹੈ। ਅੰਤਰ ਮੈਲ ਜੇ ਤੀਰਥ ਨਾ ਆਵੇ, ਤਿਸ ਬੈਕੁੰਠ ਨਾ ਜਾਣਾ, ਲੋਕ ਪਤੀਣੇ ਕਛੂ ਨਾ ਹੋਵੇ, ਨਾ ਹੀ ਰਾਮ ਐਆਨਾ। ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਮਣ ਗੁਰ ਕੀ ਸੇਵਾ। ਜੇ ਤਨ ਧੋਣ ਨਾਲ ਗੱਲ ਬਣ ਜੇ, ਤੂੰ ਤਾਂ ਮਹੀਨੇ ਮਾਸਿਆ ਕਦੇ ਆਉਣਾ, ਡੱਡੂ ਨੱਤੀ ਵਿੱਚ ਹੀ ਰਹਿੰਦੇ ਆ, ਕੱਛੂ ਕੌਮੇ ਮੱਛੀਆਂ ਨੱਤੀ ਰਹਿੰਦੀਆਂ ਨੇ, ਇਹਨਾਂ ਨੂੰ ਸਾਰਿਆਂ ਨੂੰ ਬ੍ਰਹਮ ਗਿਆਨ ਹੋ ਜਾਣਾ ਸੀ, ਇੱਦਾਂ ਨਹੀਂ ਗੱਲ ਬਣਦੀ। ਜਲ ਕਹਿ ਮੱਜਣ ਜੇਗਤ ਹੋਵੇ, ਨਿਤ ਨਿਤ ਮੇਂਢਕ ਨਹਾਵੇ, ਜੈਸੇ ਮੇਂਢਕ ਤੈਸੇ ਹੋਏ ਨਰ, ਫਿਰ ਫਿਰ ਜੋਨੀ ਆਵੇ। ਇੱਦਾਂ ਨਹਾਉਣ ਨਾਲ ਗੱਲ ਨਹੀਂ ਬਣਦੀ। ਉਹ ਭੱਲਿਆ ਸਤਿਗੁਰ ਤੀਰਥ ਛੱਡ ਕੇ 68 ਤੀਰਥ ਨਹਾਵਣ ਜਾਈ, ਜੇ ਤੂੰ ਗੁਰੂ ਦੇ ਸ਼ਬਦ ਨਾਲ ਇਸ਼ਨਾਨ ਕਰ ਲਵੇਂ, ਤੇਰਾ ਮਨਵਾ ਧੋਤਾ ਜਾਏ। ਉਹ ਕੀ ਆ ਜੀ? ਅਮੇ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ ਦੁੱਖ ਸੰਸਾਰੈ ਖੋਵੈ, ਗੁਰ ਨਾਮ ਨਿਦ ਦਰਿਆਓ ਜਨਮ ਹਮ ਕਾਲਖ ਧੋਵੈ। ਗੁਰੂ ਨੌ ਨਿਧੀਆਂ ਦਾ ਸਮੁੰਦਰ ਹੈ, ਦਰਿਆ ਹੈ, ਮਨੁਏ ਨੂੰ ਲੱਗੀ ਜਨਮ ਜਨਮਾਂਤਰਾਂ ਦੀ ਮੈਲ ਧੋ ਦਿੰਦਾ। ਗੁਰ ਨਾਮ ਨਿਦ ਦਰਿਆਓ ਜਨਮ ਹਮ ਕਾਲਖ ਧੋਵੈ, ਸੁਖੋ ਟਲ ਗੁਰ ਸੇਵੀ ਹੈ, ਐਨਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਜਿਹੜਾ ਗੁਰੂ ਨੇ ਨਹਾਉਣ ਵਾਸਤੇ ਕਿਹਾ ਨਾ, ਉਹ ਅਸੀਂ ਨਹਾਉਂਦੇ ਨਹੀਂ। ਹਰ ਬੰਦਾ ਚਿੰਤਾ ਤੇ ਝੋਰੇ ਵਿੱਚ ਸਹਿਮਿਆ ਤੇ ਡਰਿਆ ਡਰਿਆ ਰਹਿੰਦਾ। ਪੰਗਤੀਆਂ ਤੁਹਾਨੂੰ ਚੇਤੇ ਧਿਆਨ ਨਾਲ ਸੁਣਿਓ, ਆਨੰਦ ਸਾਹਿਬ ਦੀਆਂ। ਸਹਿਸਹਿ ਜੀਓ ਮਲੀਨ ਹੈ, ਮਨੁਆ ਮੈਲਾ ਹੋਇਆ ਪਿਆ, ਸਹਿਮੇ ਪਏ ਆ। ਸਹਿਸਾ ਹੁੰਦਾ ਚਿੰਤਾ ਝੋਰੇ ਵਿੱਚ ਰਹਿਣਾ, ਤੇ ਪਾਤਸ਼ਾਹ ਜੀ ਕਹਿੰਦੇ ਪੁੱਤ ਜੇ ਡਰ ਲੱਗਦਾ ਚਿੰਤਾ ਤੇ ਡਿਪਰੈਸ਼ਨ ਆ, ਫਿਰ ਨਹਾਇਆ ਕਰ। ਕਿਵੇਂ ਨਹਾਈਏ ਜੀ? ਪਾਣੀ ਨਾਲ ਤਾਂ ਨੱਤੀ ਨਹਾਈਦਾ, ਉਹ ਕਹਿੰਦੇ ਨਹੀਂ। ਸਹਿਸਹਿ ਜੀਓ ਮਲੀਨ ਹੈ, ਕਿ ਤਾਂ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ। ਕਿੰਨਾ ਕਲੀਅਰ ਲਿਖਿਆ ਹੋਇਆ ਜੀ, ਮਨ ਧੋਵੋ ਸ਼ਬਦ ਲਾਗੋ, ਹਰਸਿਉ ਰਹੋ ਚਿੱਤ ਲਾਏ। ਇਹ ਨਹਾਉਣਾ ਔਖਾ ਹੈ। ਕਿਸੇ ਬੱਚੇ ਨੂੰ ਕੰਮ ਕਰਨ ਭੇਜੀਏ ਨਾ, ਉਹ ਬੰਦਾ ਅੱਧਾ ਅਧੂਰਾ ਕਰਕੇ ਆਵੇ ਤੇ ਮਾਪੇ ਕਹਿੰਦੇ ਉਹ ਕੱਚਿਆ, ਇਹਨੂੰ ਪੂਰਾ ਤਾਂ ਕਰਿਆ ਕਰ। ਹੁਣ ਗੁਰੂ ਸਾਡਾ ਮਾਪਿਆਂ ਵਾਲਾ ਦਿਲ ਰੱਖਦਾ, ਤੇ ਪਾਤਸ਼ਾਹ ਜੀ ਕਹਿੰਦੇ ਭੱਲਿਆ ਨਹਾਉਣ ਲੱਗਾ ਸੀ ਤਾਂ ਅਧੂਰਾ ਨਾ ਨਾ ਨਹਾਇਆ ਕਰ, ਕੱਚਿਆ ਪੂਰਾ ਨਹਾਇਆ ਕਰ। ਕਿਹੜਾ ਨਹਾਈਏ ਜੀ ਪੂਰਾ? ਸੰਗਤ ਮੀਤ ਮਿਲਾਪ ਪੂਰਾ ਨਹਾਵਣੋ, ਸਤ ਸੰਗਤ ਵਿੱਚ ਜੁੜ ਕੇ ਸ਼ਬਦ ਨਾਲ ਸੁਰਤ ਨੂੰ ਜੋੜਨਾ, ਇਹ ਪੂਰਾ ਇਸ਼ਨਾਨ ਆ। ਤੂੰ ਅੱਧਾ ਕਰਦਾ, ਬਾਹਰਲਾ ਤਨ ਵਾਲਾ ਮਨ ਵਾਲਾ ਨਹੀਂ ਕਰਦਾ। ਤੇ ਜੇ ਉਹ ਕਰ ਲਈਏ, ਉਹ ਔਖਾ ਜੀ, ਚਾਰ ਕੱਪ ਪਿੰਡੇ ਤੇ ਪਾਉਣੇ ਕਿੱਡਾ ਕੁ ਮੁਸ਼ਕਲ ਵਾਲਾ ਕੰਮ ਆ। ਚਲੋ ਕੋਈ 1% ਬੰਦੇ ਹੋਣਗੇ ਜਿਹੜੇ ਨਹੀਂ ਨਿੱਤ ਨਹਾਉਂਦੇ, ਪੜ੍ਹੇ ਲਿਖੇ ਤਾਂ ਨਿੱਤ ਰੁਝਾਨ ਨਾਲ ਨਹਾ ਹੀ ਲੈਂਦੇ ਨੇ ਨਾ। ਪਰ ਜਿਹੜੇ ਨਹਾਉਣ ਦੀ ਗੱਲ ਗੁਰੂ ਨੇ ਕੀਤੀ ਆ, ਜਿਹਦੀ ਗੱਲ ਅੱਜ ਭਾਈ ਸਾਹਿਬ ਨੇ ਕੀਤੀ ਆ, ਵੀ ਗੁਰੂ ਦੇ ਸ਼ਬਦ ਨਾਲ ਨਹਾਤਿਆਂ ਮਨੂਏ ਨੂੰ ਲੱਗੀ ਜਨਮ ਜਨਮਾਂਤਰ ਦੀ ਮੈਲ ਲੈ ਗਈ, ਉਹ ਨਹਾਉਣਾ ਕਿਹੜਾ ਜੀ? ਸਾਰਿਆਂ ਨੂੰ ਪੰਕਤੀ ਚੇਤੇ ਆ, ਤੇ ਰੜਕ ਨਾਲ ਬੋਲਿਓ ਥੋੜੇ ਜਿਹੇ, ਸੁਸਤੀ ਜੀ ਨਾਲ ਨਹੀਂ। ਸੁਣਿਆ ਮੰਨਿਆ ਮਨ ਕੀਤਾ ਭਾਓ, ਸੁਣਿਆ ਮੰਨਿਆ ਮਨ ਕੀਤਾ ਭਾਓ। ਪਹਿਲੀ ਗੱਲ ਤਾਂ ਸੁਣਦੇ ਨਹੀਂ, ਉਦੋਂ ਔਖਾ ਕੰਮ ਆ ਵੀ ਸੁਣ ਕੇ ਮੰਨ ਕੇ ਕਮਾ ਲੈਣਾ ਜੀਵਨ ਵਿੱਚ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਹਾਓ, ਇਹ ਹੈ ਤੀਰਥਾਂ ਤੇ ਨਹਾਉਣਾ। ਇਹ ਗੁਰੂ ਨੇ ਸਾਨੂੰ ਕਿਹਾ, ਇਹ ਨਹੀਂ ਕਰਦੇ ਅਸੀਂ। ਭਾਈ ਸਾਹਿਬ ਜੀ ਕਹਿੰਦੇ ਸ਼ਬਦ ਨਾਲ ਜਿਹੜੇ ਜੁੜ ਗਏ ਉਹਨਾਂ ਦਾ ਮਨਵਾ ਪਵਿੱਤਰ ਹੋ ਗਿਆ। ਚਰਨ ਕਮਲ ਨਿਜ ਆਸਨ ਸਿੰਘਾਸਨ ਕੈ, ਜਿਹੜੇ ਚਰਨਾਂ ਕਮਲਾਂ ਨਾਲ ਜੁੜ ਗਏ ਉਹ ਹਿਰਦੇ ਦੇ ਸਿੰਘਾਸਨ ਤੇ ਅਡੋਲ ਬੈਠ ਜਾਂਦੇ ਨੇ। ਤੇਰੇ ਭਵਨ ਔ ਤ੍ਰਿਕਾਲ ਗਮਤਾ ਪ੍ਰਵੀਨੇ ਹੈ, ਉਹਨਾਂ ਨੂੰ ਤਿੰਨਾਂ ਕਾਲਾਂ ਦੀ ਸੋਝੀ ਹੋ ਗਈ। ਸੁਰਤੀ ਦੀਆਂ ਉਡਾਰੀਆਂ ਉੱਚੀਆਂ ਹੋ ਗਈਆਂ, ਚਰਨ ਕਮਲ ਰਸ ਗੰਧ ਰੂਪ ਸੀਤਲਤਾ,
ਗੁਰੂ ਦੇ ਚਰਨਾਂ ਕਮਲਾਂ ਨਾਲ ਜੁੜਿਆ ਹੋਇਆ ਜੀਵਨ ਵਿੱਚ ਅੰਦਰਲੀ ਸ਼ੀਤਲਤਾ ਹੀ ਮਿਲ ਜਾਂਦੀ ਹੈ। ਦੁਤੀਆ ਨਾਸਤ, ਦੂਜਾ ਭਾਉ ਨਾਸ ਹੋ ਗਿਆ, ਏਕ ਟੇਕ ਲਿਵ ਲੀਨੇ ਹੈ, ਤੇ ਇੱਕ ਤੇ ਭਰੋਸਾ ਬਣ ਗਿਆ। ਜੀਵਨ ਦਾ ਕੋਈ ਵੀ ਕਾਰਜ ਹੋਵੇ, ਕਿਸੇ ਹੀ ਕੋਈ ਕੋਏ ਮੰਜ ਨਿਮਾਣੀ, ਇੱਕ ਤੋਂ ਗੁਰੂ ਨੇ ਗੱਲ ਸਮਝਾਈ, ਧਰ ਜੀ ਅਰੇ ਇੱਕ ਟੇਕ ਤੋਂ, ਲਾਹੇ ਬਿਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੇ। ਰਾਸ ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਾਰੀਆਂ ਮੇਰੀਆਂ ਨੇ, ਬਚਨ ਗੁਰੂ ਕੇ ਜਾਣ ਕੇ ਹਿਰਦੇ ਅੰਦਰ ਥਾਂ ਦੇਣੀ। ਆਓ ਜਿਸ ਨਹਾਉਣ ਦੀ ਗੱਲ ਗੁਰੂ ਨੇ ਸਾਨੂੰ ਸਮਝਾਈ, ਗੁਰੂ ਦੇ ਸ਼ਬਦ ਨਾਲ ਜੁੜ ਕੇ, ਨਾਮ ਨਾਲ ਜੁੜ ਕੇ, ਮਨੁਏ ਨੂੰ ਲੱਗੀ ਹੋਈ ਮੈਲ ਜਿਹੜੀ ਉਹ ਲਹਿ ਜਾਂਦੀ ਭਰੀ ਹੈ। ਮਤ ਪਾਪਾਂ ਕੈ ਸੰਗ ਧੁੱਪੈ, ਨਾਮ ਕੈ ਰੰਗ, ਦੋ ਚਾਰ ਮਿੰਟ ਗੁਰਮੰਤਰ ਦਾ ਜਾਪ, ਗੁਰੂ ਚਰਨਾਂ ਵਿੱਚ ਅਰਦਾਸ ਕਰੀਏ, ਮਾਲਕਾ ਮਿਹਰ ਕਰੀ, ਜੋ ਕਹਿੰਦੇ ਹਾਂ ਜੋ ਸੁਣਦੇ ਹਾਂ ਤੁਹਾਡੀ ਸਿੱਖਿਆ ਦਾ ਕੋਈ ਕਿਣਕਾ ਸਾਡੇ ਵੀ ਜੀਵਨ ਦਾ ਅੰਗ ਬਣੇ। ਉੱਚੀ ਆਵਾਜ਼ ਵਿੱਚ ਬੋਲ ਕੇ ਪਿਆਰ ਨਾਲ ਹਾਜ਼ਰੀ ਲਵਾਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਪ੍ਰਗਟ ਸਿੰਘ ਜੀ ਮੋਗੇ ਵਾਲੇ, ਜੋ ਕਿ ਆਪ ਜੀ ਨੂੰ ਗੁਰਮਤ ਵਿਚਾਰਾਂ ਸ਼ਰਵਣ ਕਰਵਾ ਰਹੇ ਸਨ ਸੰਗਤਾਂ ਵੱਲੋਂ। ਗਿਆਨੀ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਢਾਡੀ ਗਿਆਨੀ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਜੀ ਦੇ ਢਾਡੀ ਜਥੇ ਨੂੰ ਕਿ ਉਹ ਆਪ ਜੀ ਨੂੰ ਗੁਰਤਿਆਸ ਤੇ ਬਾਰਾਂ ਸ਼ਰਵਣ ਕਰਵਾਉਣ ਜੀ। ਆਪ ਜੀ ਗੁਰਤਿਆਸ ਤੇ ਬਾਰਾਂ ਸ਼ਰਵਣ ਕਰੋ ਜੀ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਜੀ ਵਾਹਿਗੁਰੂ।

ਆਧਾਰ ਘੱਟ ਘੱਟ ਮਾਲਕ ਦਿਲਾਂ ਦਾ ਸੱਚਾ ਪਰਵਦਗਾਰ ਕਰ ਬੰਦੇ ਤੂੰ ਬੰਦਗੀ ਜਿੱਤਰ ਘੱਟ ਮੈਸਾ ਹੋ ਮੇਰੇ ਪਾਤਸ਼ਾਹ ਗਰੀਬ ਨਵਾਜ ਅਕਾਲ ਪੁਰਖ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਸੋਹਣੇ ਚਰਨਾਂ ਕਮਲਾਂ ਵਿੱਚ ਹਾਜ਼ਰੀ ਭਰ ਰਹੀ ਸਤਿਗੁਰਾਂ ਜੀ ਦੀ ਸਾਜੀ ਨਵਾਜੀ ਅਤਿ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਤਿ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਮੇਰੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੋਹਣੇ ਚਰਨਾਂ ਕਮਲਾਂ ਵਿੱਚ ਹਾਜ਼ਰੀ ਲੱਗ ਜਾਵੇ ਸੀ ਝੁਕਾਉਂਦਿਆਂ ਹੋਇਆਂ ਆਪਦ ਪਿਆਰ ਸਤਿਕਾਰ ਭਾਵਨਾ ਦੇ ਨਾਲ ਫਤਿਹ ਦੀ ਸਾਂਝ ਰਸਨਾ ਤੇ ਲੈ ਕੇ ਆਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਵਿੱਚ ਆ ਕੇ ਬੰਦਿਆ ਪੜਿਆ ਕਰ ਗੁਰਬਾਣੀ ਸਤ ਸੰਗਤ ਵਿੱਚ ਆ ਕੇ ਬੰਦਿਆ ਪੜਿਆ ਕਰ ਗੁਰਬਾਣੀ ਚਾਰ ਦਿਨਾਂ ਦਾ ਰੌਣਕ ਮੇਲਾ ਤੇ ਦੋ ਦਿਨ ਦੀ ਜ਼ਿੰਦਗਾਨੀ ਇਹ ਚਾਰ ਦਿਨਾਂ ਦਾ ਰੌਣਕ ਮੇਲਾ ਦੁਨੀਆ ਚਾਰ ਦਿਨਾਂ ਦਾ ਰੌਣਕ ਮੇਲਾ ਦੋ ਦਿਨ ਦੀ ਜ਼ਿੰਦਗਾਨੀ ਇੱਕ ਦਿਨ ਉੱਡ ਜੂ ਭੌਰ ਨਮਾਣਾ ਹੋ ਜੂ ਖਤਮ ਕਹਾਣੀ ਅਜੀਤ ਬਾਲ ਦੇ ਪਾਰਸ ਤਰ ਗਏ ਜਿਸਨੇ ਰਮਜ ਪਛਾਣੀ ਲੱਖਾਂ ਉਹ ਤਰ ਗਏ ਹੈ ਜਿਨ੍ਹਾਂ ਨੇ ਗੁਰੂ ਦੀ ਰਮਜ ਨੂੰ ਪਛਾਣ ਲਿਆ ਜਿਨ੍ਹਾਂ ਨੇ ਗੁਰੂ ਅਕਾਲ ਪੁਰਖ ਨਿਰੰਕਾਰ ਦੇ ਹੁਕਮ ਨੂੰ ਮੰਨ ਲਿਆ ਜਿਨ੍ਹਾਂ ਨੇ ਬਚਨ ਨੂੰ ਕਮਾ ਲਿਆ ਮਹਾਰਾਜ ਦੇ ਸੱਚੇ ਪਾਤਸ਼ਾਹ ਦੇ ਜਿਨ੍ਹਾਂ ਨੇ ਗੁਰਬਾਣੀ ਨੂੰ ਸਮਝ ਲਿਆ ਨਾ ਗੁਰਬਾਣੀ ਆਈ ਹੀ ਜਗਤ ਜਲਨ ਦੇ ਨੂੰ ਉਤਾਰਨ ਵਾਸਤੇ ਆ ਜਗਤ ਜਲਨ ਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਭਰੇ ਤੇਤੇ ਲਿਹੋ ਅਬਾਰ ਜੇ ਸੜਦੇ ਵਲਦੇ ਸੰਸਾਰ ਤੋਂ ਕੋਈ ਬਚਾਉਣ ਵਾਲਾ ਤੇ ਉਹ ਦਸ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਾ ਸਾਡੇ ਲਈ ਕਿਉਂਕਿ ਮਨੁੱਖ ਇਹ ਸੰਸਾਰ ਵਿੱਚ ਆ ਕੇ ਇੰਨਾ ਕੀ ਸੋਚਦਾ ਮਹਾਰਾਜ ਕਹਿੰਦੇ ਇਹਨੂੰ ਇੰਨੀਆਂ ਕੁ ਚੀਜ਼ਾਂ ਚੇਤੇ ਰਹਿ ਜਾਂਦੀਆਂ ਪਹਿਲੀ ਚੀਜ਼ ਖਾਣਾ ਵੀ ਭੁੱਖ ਲੱਗੀ ਪੇਟ ਨੂੰ ਭੁੱਖ ਲੱਗੀ ਤੇ ਭੋਜਨ ਛਕ ਲਿਆ ਫਿਰ ਭੁੱਖ ਲੱਗੀ ਫਿਰ ਛਕ ਲਿਆ ਕਹਿੰਦੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਮਹਾਰਾਜ ਕਹਿੰਦੇ ਵੀ ਤੈਨੂੰ ਪਹਿਨਣਾ ਪਚਰਨਾ ਹੱਸਣਾ ਖੇਡਣਾ ਖਾਣਾ ਪੀਣਾ ਕੰਮ ਕਾਰ ਇਹ ਸਾਰੀਆਂ ਚੀਜ਼ਾਂ ਚੇਤੇ ਆ ਪਰ ਜਿਹੜਾ ਮਰਨਾ ਉਹ ਭੁੱਲ ਗਿਆ ਮਰਨ ਇੱਥੇ ਇਹ ਨਹੀਂ ਕਿਹਾ ਵੀ ਕੰਮ ਕਾਰ ਨਾ ਕਰਿਓ ਕਿਰਤ ਵੀ ਸਾਡੀ ਤੀਜੀ ਭਗਤੀ ਹੈ ਕਿਰਤ ਆ ਨਾ ਜਿਹੜੀ ਪਹਿਲਾਂ ਨਾਮ ਜਪਣਾ ਦੂਜਾ ਵੰਡ ਛਕਣਾ ਤੀਜੀ ਕਿਰਤ ਕਰਨੀ ਇਹ ਤਿੰਨ ਭਗਤੀਆਂ ਸਾਡੀਆਂ ਜਿਹੜਾ ਬੰਦਾ ਨਾਮ ਜਪਦਾ ਦੂਜੀ ਗੱਲ ਵੰਡ ਛਕਣ ਤੋਂ ਭਾਵ ਵੀ ਦਸਵੰਧ ਕੱਢਦਾ ਆਪਦੀ ਕਮਾਈ ਦੇ ਵਿੱਚੋਂ ਕਿਸੇ ਗਊ ਗਰੀਬ ਦੇ ਭਲੇ ਵਾਸਤੇ ਜਾਂ ਗੁਰੂ ਘਰ ਦੀਆਂ ਸੇਵਾਵਾਂ ਵਾਸਤੇ ਵੰਡ ਛਕਣਾ ਜਿਹਨੂੰ ਕਿਹਾ ਵੀ ਦਸਵੰਧ ਕੱਢ ਆਪਣੀ ਕਿਰਤ ਚੋਂ ਤੇ ਤੀਜੀ ਕਿਰਤ ਕਰਨੀ ਮੇਰਾ ਬਾਬਾ ਨਾਨਕ ਕਹਿੰਦਾ ਵੀ ਜਿਹਦੇ ਪੱਲੇ ਤਿੰਨ ਗਾਉਣਾ ਉਹਦੇ ਵਰਗਾ ਦੁਨੀਆਂ ਚ ਕੋਈ ਸੰਤ ਹੀ ਹੈ ਨਹੀਂ ਉਹਦੇ ਵਰਗਾ ਸਾਧੂ ਮਹਾਤਮਾ ਨਹੀਂ ਕੋਈ ਜਿਹਦੇ ਕੋਲੇ ਤਿੰਨ ਗਾਉਣ ਨੇ ਜਿਵੇਂ ਬਾਬਾ ਫਰੀਦ ਜੀ ਕਹਿੰਦੇ ਗ੍ਰਹਿ ਤਜ ਵਨ ਖੰਡ ਜਾਈਏ ਚੁਣ ਖਾਈਏ ਕੰਧਾ ਅਜੋ ਵਕਾਰ ਨਾ ਛੋਡੀ ਪਾਪੀ ਮਾਨਾ ਮੰਦਾ ਕਈ ਰਾਜੇ ਮਹਾਰਾਜੇ ਜਿਵੇਂ ਆਦਮ ਬਾਦਸ਼ਾਹ ਵਰਗੇ ਕਈ ਲੋਕ ਰਾਜ ਭਾਗ ਛੱਡ ਕੇ ਜੰਗਲਾਂ 'ਚ ਚਲੇ ਗਏ ਵੀ ਰੱਬ ਲੱਭੀਏ ਪਰ ਕਹਿੰਦੇ ਉੱਥੇ ਜਿਹੜੇ ਮੰਨਦੇ ਫੁਰਨੇ ਉੱਥੇ ਵੀ ਜਾ ਕੇ ਨਾ ਠੀਕ ਹੋਏ ਪੱਤੇ ਖਾ ਕੇ ਢਿੱਡ ਭਰੇ ਫਲ ਖਾ ਕੇ ਢਿੱਡ ਭਰ ਲਏ ਬਣਖੰਡ ਨਾਮ ਜੰਗਲਾਂ ਦਾ ਗ੍ਰਹਿ ਤਜ ਤੋਂ ਭਾਵ ਘਰ ਬਾਰ ਨੂੰ ਛੱਡ ਕੇ ਚਲੇ ਜਾਣਾ ਬੱਚਿਆਂ ਨੂੰ ਪਰਿਵਾਰ ਨੂੰ ਚੁਣ ਖਾਈਏ ਕੰਧਾ ਅਜਿਹੋ ਵਕਾਰ ਨਾ ਛੋਡੀ ਪਾਪੀ ਮਨ ਮੰਦਾ ਮਹਾਰਾਜ ਕਹਿੰਦੇ ਜੇ ਮੰਨਦੇ ਫੁਰਨੇ ਮੰਨਦੇ ਵਕਾਰ ਨਾ ਮਿਟੇ ਤੇ ਉਹਨਾਂ ਜੰਗਲਾਂ 'ਚ ਗਿਆਂ ਦਾ ਨਹੀਂ ਕੋਈ ਫਾਇਦਾ ਤੇ ਮਨ ਦੇ ਵਕਾਰ ਫੁਰਨੇ ਗੁਰੂ ਦੀ ਗੁਰਬਾਣੀ ਨੂੰ ਪੜ੍ਹ ਕੇ ਸਮਤ ਲੈ ਕੇ ਮਿਟ ਜਾਂਦੇ ਇੱਥੇ ਆਉਣ ਦਾ ਹੀ ਮਕਸਦ ਇਹ ਆ ਵੀ ਅਸੀਂ ਗੁਰੂ ਘਰੇ ਆਉਣੇ ਆ ਗੁਰਬਾਣੀ ਨੂੰ ਪੜ੍ਹੀਏ ਸੁਣੀਏ ਵਿਚਾਰੀਏ ਇਕੱਲਾ ਮੱਥਾ ਟੇਕਣ ਦਾ ਵਿਸ਼ਾ ਨਹੀਂ ਗੁਰਬਾਣੀ ਅਸੀਂ ਸਤਿਕਾਰ ਕਰਦੇ ਹਾਂ ਸੀ ਝੁਕਾਉਂਦੇ ਹਾਂ ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਦੇ ਵਿੱਚ ਮਹਿਸੂਸ ਕਰਦੇ ਹਾਂ ਵੀ ਪਾਤਸ਼ਾਹ ਤੁਹਾਡੇ ਚਰਨਾਂ 'ਚ ਸੀਸ ਰੱਖਿਆ ਆ ਕੇ ਅਸੀਂ ਤੇ ਇਹ ਜਦੋਂ ਅਸੀਂ ਗੁਰੂ ਮੂਹਰੇ ਮੱਥਾ ਟੇਕਦੇ ਹਾਂ ਅਸੀਂ ਸਮਰਪਿਤ ਹੁੰਦੇ ਹਾਂ ਵੀ ਮਹਾਰਾਜ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੇ ਰੋਮ ਰੋਮ ਤੱਕ ਤੇਰੇ ਹਾਂ ਸਾਡੇ ਤੇ ਕਿਰਪਾ ਕਰਦੀ ਸਮਤ ਬਖਸ਼ੀ ਆਪਾਂ ਨਿਤ ਅਰਦਾਸ 'ਚ ਕਹਿੰਦੇ ਹਾਂ ਨਾ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਰੱਖੀ ਸੱਚੇ ਪਾਤਸ਼ਾਹ
ਗੁਰੂ ਗਰੀਬ ਨਵਾਜ਼ ਫਿਰ ਜਦੋਂ ਕਿਰਪਾ ਕਰਨ ਉਦੋਂ ਮੱਤ ਉੱਚੀ ਹੋ ਜਾਂਦੀ, ਜੇ ਉਹ ਮਾਲਕ ਦੀ ਕਿਰਪਾ ਨਾ ਹੋਵੇ ਫਿਰ ਜਿਹੜਾ ਮਨ ਉੱਚਾ ਹੋ ਜਾਂਦਾ, ਜਿਹਨੂੰ ਆਪਾਂ ਕਹਿ ਦਈਏ ਮਨ ਹੰਕਾਰੀ ਬਣ ਜਾਂਦਾ ਬੰਦੇ ਦਾ। ਤੇ ਮਹਾਰਾਜ ਕਹਿੰਦੇ ਇਹ ਜਿਹੜਾ ਮਨ ਆ ਨਾ, ਮਨ ਵਿੱਚ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ, ਕਹਿੰਦੇ ਇਹਨੂੰ ਟਕਾਲਾ ਇੱਥੇ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਲਿਆ ਕੇ, ਤੇ ਜੇ ਇਹਦੇ ਮਗਰ ਲੱਗ ਕੇ ਤੂੰ ਚੱਲਿਆ ਫਿਰ ਤੇਰਾ ਆਉਣਾ ਸਫਲਾ ਨਹੀਂ ਹੋਣਾ, ਤੇ ਜੇ ਮਨ ਨੂੰ ਆਪਦੇ ਮਗਰ ਲਾ ਲਿਆ ਫਿਰ ਸਫਲਾ ਹੋ ਜਾ। ਆਓ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਗੱਲ ਕਰੀਏ, ਰੱਬ ਦੀ ਵਡਿਆਈ ਕਰਨੀ ਆਪਣੇ ਵਰਗੇ ਇਨਸਾਨਾਂ ਦੇ ਕੋਲ ਏਡੀ ਮੱਤ ਨਹੀਂ ਵੀ ਗੁਰੂ ਨਾਨਕ ਸਾਹਿਬ ਦੀ ਵਡਿਆਈ ਆਪਾਂ ਕਰ ਲਈਏ। ਸਹਿਸ ਫਣੀ ਜਪਿਓ ਸ਼ੇਸ਼ ਨਾਗਾ, ਹਰ ਜਪਦੇ ਅੰਤ ਨਾ ਪਾਇਆ। ਜਦੋਂ ਸ਼ੇਸ਼ ਨਾਗ ਦਾ ਜ਼ਿਕਰ ਆਉਂਦਾ ਆਪਣਾ ਧਿਆਨ ਨਾ ਇੱਕ ਫੋਟੋ ਵੱਲ ਚਲਾ ਜਾਂਦਾ ਵੀ ਸ਼ਾਇਦ ਉਹ ਜਿਹਦੇ 10-20 ਹਜ਼ਾਰ ਫਨ ਬਣਾਏ ਹੁੰਦੇ।

ਵੀ ਪਾਰਾਵਾਰ ਉਹਦੀ ਵੀ ਮਹਿਮਾ ਦਾ ਅੰਤ ਨਹੀਂ ਆਉਣਾ। ਪਰ ਇਹ ਸਮਤ ਮਿਲਣ ਲਈ ਇੱਥੇ ਆ ਗਈ ਹੈ। ਕਹਿੰਦੇ ਉਹ ਸ਼ੇਖ ਨਾਗ ਵਰਗੇ ਜਿਹੜੇ ਰਿਖੀ ਹੋਏ ਆ ਵੀ ਉਹਨਾਂ ਨੇ ਵੀ ਪਾਤਸ਼ਾਹ ਤੇਰਾ ਅੰਤ ਤਾਂ ਜਾਣਿਆ ਨਹੀਂ, ਤੇਰੀ ਉਹ ਵਡਿਆਈ ਨਹੀਂ ਕਰ ਸਕੇ, ਅਸੀਂ ਇੱਕ ਰਸਨਾ ਵਾਲੇ ਤੇਰੀ ਵਡਿਆਈ ਕਿੱਥੋਂ ਕਰ ਲਾਂਗੇ। ਜਹਿਬਾ ਏਕ ਕਵਣ ਗੁਣ ਕਹੀਐ ਬੇਸਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਹਿਣੀ ਹੀ ਲਈ ਹੈ, ਕਿੰਨੀਆਂ ਹੀ ਜੀਭਾਂ ਵਾਲਿਆਂ ਨੇ ਤੇਰਾ ਅੰਤ ਨਹੀਂ ਪਾਇਆ। ਆਓ ਗੁਰੂ ਕਿਰਪਾ ਕਰੇ, ਕੁਝ ਯਤਨ ਕਰੀਏ ਮਾਲਕ ਦੇ ਗੁਣ ਗਾਉਣ ਦਾ, ਤੁਜ ਬਿਨਾ ਵਰਨਾ ਜਾਣਾ ਮੇਰੇ ਸਹਿਬਾ, ਗੁਣ ਗਾਵਾਂ ਨਿਤ ਤੇਰੇ। ਗੁਣ ਗਾਉਣੇ ਚੰਗੀ ਗੱਲ ਆ, ਗੁਣ ਸੁਣਨੇ ਚੰਗੀ ਗੱਲ ਆ, ਗੁਰਬਾਣੀ ਪੜ੍ਹਨੀ ਚੰਗੀ ਗੱਲ ਆ, ਸੁਣਨੀ ਚੰਗੀ ਗੱਲ ਆ, ਗੁਰੂ ਘਰ ਆਉਣਾ ਚੰਗੀ ਗੱਲ ਹੈ, ਸੇਵਾ ਕਰਨੀ ਚੰਗੀ ਗੱਲ ਹੈ, ਪਰ ਇਹਦਾ ਮਾਣ ਕਰ ਲੈਣਾ ਇਹ ਮਾੜੀ ਗੱਲ ਹੈ। ਮਹਾਰਾਜ ਕਹਿੰਦੇ ਮਾਣ ਨਾ ਕੀਜੈ ਸ਼ਰਨ ਪਰੀਜੈ, ਕਰੇ ਸੋ ਭਲਾ ਮਨਾਈਏ। ਬਸ ਜੋ ਕੁਛ ਕਰਾਇਆ ਕਹਿਣਾ ਸੱਚੇ ਪਾਤਸ਼ਾਹ ਤੁਸੀਂ ਕਰਾਉਣ ਵਾਲੇ ਆ, ਸਾਡੇ ਚ ਕਿੱਥੇ ਹੈ ਮਤਾ, ਸਾਡੇ ਚ ਕਿੱਥੇ ਮਤਾ ਵੀ ਅਸੀਂ ਇੱਕ ਵੀ ਬੋਲ ਬੋਲ ਲਈਏ ਜਾਂ ਇੱਕ ਵੀ ਬੋਲ ਸੁਣ ਲਈਏ ਤੇਰੀ ਸਹਿਬਤ ਚ, ਸਾਡੇ ਚ ਕਿੱਥੇ ਇੰਨੀ ਪਾਵਰ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਜਦੋਂ ਤਲਵੰਡੀ ਰਾਏ ਭੋਏ ਤੋਂ ਗਏ ਆ ਨਾ ਬੇਬੇ ਨਾਨਕੀ ਕੋਲੇ ਸੁਲਤਾਨਪੁਰ ਦੀ ਧਰਤੀ ਤੇ, 10-2006 ਦੇ ਵਿੱਚ ਪਾਕਿਸਤਾਨ ਗਿਆ ਸੀ ਨਨਕਾਣਾ ਸਾਹਿਬ, ਤੇ ਜਿੱਥੇ ਜਿੱਥੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਿੱਥੇ ਪ੍ਰਕਾਸ਼ ਹੋਇਆ ਉੱਥੇ ਸਾਡੀ ਮੇਨ ਡਿਊਟੀ ਹੁੰਦੀ ਸੀ ਢਾਡੀ ਜਥੇ ਦੀ ਹਰ ਰੋਜ਼ ਦੀ, ਤੇ ਬਾਕੀ ਜਿੰਨੇ ਵੀ ਅਸਥਾਨ ਆ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿੱਥੇ ਪੱਟੀ ਲਿਖੀ ਹੈ, ਜਿੱਥੇ ਸੱਪ ਨੇ ਛਾਂ ਕੀਤੀ ਹੈ, ਜਿੱਥੇ ਸੱਚ ਦਾ ਵਪਾਰ ਕਰਕੇ ਆ ਕੇ ਬੈਠੇ ਆ, ਤੰਬੂ ਸਾਹਿਬ ਗੁਰਦੁਆਰਾ ਬਣਿਆ ਹੋਇਆ ਉੱਥੇ, ਹਰੇਕ ਸਥਾਨ ਤੇ ਸਭਾਵਾਂ ਨਿਭਾਉਣ ਦਾ ਸੁਭਾਗ ਮਿਲਿਆ। ਤਕਰੀਬਨ ਇੱਕ ਮਹੀਨਾ ਉੱਥੇ ਦਰਸ਼ਨ ਦਦਾਰੇ ਕੀਤੇ ਮਹਾਰਾਜ ਜਿੱਥੇ ਖੇਡੇ, ਤੇ ਉੱਥੇ ਗੁਰਦੁਆਰਾ ਤੰਬੂ ਸਾਹਿਬ ਬਣਿਆ ਹੋਇਆ। ਇੱਕ ਤੇ ਉਹ ਤੰਬੂ ਸਾਹਿਬ ਤਾਂ ਉੱਥੇ ਇੱਕ ਦਰਖਤ ਸੀ ਜਿਹੜਾ ਤੰਬੂ ਵਰਗਾ ਸੀ, ਦਰਖਤ ਭਾਵ ਉਹਦੀਆਂ ਜਿਹੜੀਆਂ ਲਗਰਾਂ ਸੀ ਜਾਂ ਟਾਹਣੀਆਂ ਸੀ ਉਹ ਇਸ ਤਰ੍ਹਾਂ ਦੀਆਂ ਸਨ ਵੀ ਤੰਬੂ ਵਾਂਗੂੰ ਧਰਤੀ ਦੇ ਨਾਲ ਲੱਗਦੀਆਂ ਸੀ, ਤੇ ਉਹਨੂੰ ਭਾਈ ਬਾਲੇ ਦੇ ਪਿਤਾ ਦਾ ਖੂਹ ਵੀ ਦੱਸਣ ਲਿਖਿਆ ਕਈਆਂ ਨੇ, ਖੂਹ ਸੀ ਉੱਥੇ ਜਿਵੇਂ ਪਹਿਲਾਂ ਖੂਹ ਲਾਏ ਜਾਂਦੇ ਸੀ, ਹੁਣ ਮੋਟਰਾਂ ਚੱਲ ਪਈਆਂ ਆਪਣੇ। ਤੇ ਮਹਾਰਾਜ ਇੱਥੇ ਆ ਕੇ ਬੈਠੇ ਸੀ, ਜਦੋਂ ਚੂੜਕਾਣੇ ਦੇ ਜੰਗਲਾਂ 'ਚ ਲੰਗਰ ਲਾ ਕੇ ਆ ਗਏ ਨਾ, ਤੇ ਇੱਕ ਹੋਰ ਗੱਲ ਆ ਵੀ ਇਹ ਲੰਗਰ ਇੱਕ ਦਿਨ ਨਹੀਂ ਸੀ ਚੱਲਿਆ, 20 ਰੁਪਈਏ ਤਾਂ ਅੰਦਾਜ਼ਾ ਨਾ, ਉਦੋਂ ਦਮੜੀਆਂ ਚੱਲਦੀਆਂ ਹੁੰਦੀਆਂ ਸੀ, ਆਨੇ ਦੁਆਨੇ ਚੱਲਦੇ ਸੀਗੇ, ਤੇ ਇਹ ਲੰਗਰ ਜਿਹੜਾ ਕਈ ਮਹੀਨੇ ਉਸ ਉਹ ਇਲਾਕਾ ਹੀ ਗਰੀਬ ਸੀ ਸਾਰਾ, ਉੱਥੇ ਭੁੱਖਮਰੀ ਕਾਲ ਪਿਆ ਹੋਇਆ ਸੀ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਮੀਂਹ ਪੈ ਜਾਂਦਾ ਸੀ ਤਾਂ ਫਸਲ ਹੋ ਜਾਂਦੀ ਸੀ। ਪੁਰਾਣੇ ਬਜ਼ੁਰਗਾਂ ਨੂੰ ਪਤਾ ਪਹਿਲਾਂ ਕੱਸੀਆਂ ਦਾ ਪਾਣੀ ਨਹਿਰਾਂ ਦਾ ਲੱਗਦਾ ਰਿਹਾ, ਫਿਰ ਟਿਊਬਲਾਂ ਦਾ ਲਾਉਂਦੇ, ਖੂਹਾਂ ਦਾ ਲੱਗਦਾ ਰਿਹਾ ਪਾਣੀ, ਤੇ ਖੂਹਾਂ ਤੋਂ ਪਹਿਲਾਂ ਜਿਹੜੀ ਫਸਲਵਾੜੀ ਮੌਸਮ ਦੇ ਹਿਸਾਬ 'ਤੇ ਹੀ ਸੀ, ਰੱਬ ਦੇ ਆਸਰੇ ਸੀ, ਮੀਂਹ ਪੈ ਜਾਣਾ ਹੋ ਜਾਣੀ, ਨਹੀਂ ਪੈਣਾ ਨਹੀਂ ਹੋਣੀ, ਉੱਥੇ ਕਾਲ ਪਿਆ ਹੋਇਆ ਸੀ ਉਹ ਇਲਾਕੇ ਦੇ ਵਿੱਚ। ਤੇ ਮਹਾਰਾਜ ਨੇ ਕਈ ਮਹੀਨੇ ਉੱਥੇ ਲੰਗਰ ਚਲਾਇਆ, ਤੇ ਇੱਥੇ ਜਦੋਂ ਆ ਕੇ ਬੈਠੇ ਨਾ ਤੰਬੂ, ਜਿੱਥੇ ਜਿਹਨੂੰ ਗੁਰਦੁਆਰਾ ਤੰਬੂ ਸਾਹਿਬ ਅੱਜ ਕਹਿੰਦੇ ਆ, ਤੇ ਇੱਥੇ ਮਹਿਤਾ ਕਾਲੂ ਪਟਵਾਰੀ ਸਾਹਿਬ ਜੀ ਨੇ ਮਹਾਰਾਜ ਦੇ ਚਪੇੜ ਮਾਰਤੀ ਸੀ। ਇੱਕ ਮੈਂ ਹੋਰ ਬੇਨਤੀ ਕਰ ਦੇਵਾਂ, ਉਦੋਂ ਚੜ੍ਹਦਾ ਤੇ ਲਹਿੰਦਾ ਪੰਜਾਬ ਨਹੀਂ ਸੀ ਬਣਿਆ, ਇੱਕੋ ਹੀ ਪੰਜਾਬ ਸੀ ਸਾਰਾ, ਇਹ ਤਾਂ 47 'ਚ ਬਣਿਆ ਨਾ ਭਾਰਤ ਪਾਕ ਦੀ ਵੰਡ ਆ ਜਿਹੜੀ 47 'ਚ ਹੋਈ ਹੈ, ਤੇ ਬਾਬੇ ਨਾਨਕ ਜੀ ਦਾ ਆਸਰੀ ਪਿੰਡ ਪੱਠੇ ਪਿੰਡ ਆ ਤਰਨ ਤਾਰਨ ਸਾਹਿਬ ਦੇ ਕੋਲੇ, ਇੱਥੋਂ 10 ਕਿਲੋਮੀਟਰ ਦੀ ਦੂਰੀ 'ਤੇ ਨਾ ਪੱਠੇ ਪਿੰਡ ਪਿੰਡ ਹੈ ਇੱਕ, ਉੱਥੋਂ ਦੇ ਸਨ ਸ਼ਿਵ ਰਾਮ ਬੇਦੀ ਜੀ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਾਦਾ ਜੀ। ਜਿਵੇਂ ਆਪਾਂ ਹੁਣ ਨਗਰਾਂ 'ਚੋਂ ਸ਼ਹਿਰਾਂ 'ਚੋਂ ਉੱਠ ਕੇ ਪ੍ਰਦੇਸ਼ਾਂ 'ਚ ਆ ਗਏ ਹਾਂ, ਅਤੇ ਇਵੇਂ ਹੀ ਪਟਵਾਰੀ ਸਾਹਿਬ ਸ਼੍ਰੀ ਕਲਿਆਣ ਦਾਸ ਜੀ, ਜਿਹਨੂੰ ਆਪਾਂ ਜਿਹਨਾਂ ਨੂੰ ਮਹਿਤਾ ਕਾਲੂ ਪਟਵਾਰੀ ਸਾਹਿਬ ਕਹਿ ਦਿੰਦੇ ਹਾਂ, ਉਹ ਡਿਊਟੀ ਕਰਦੇ ਸੀ ਰਾਏ ਬਲਾਰ ਦੇ, ਅਤੇ ਰਾਏ ਬਲਾਰ ਨੇ ਇਹ ਤਲਵੰਡੀ ਦਾ ਨਾਂ, ਪਹਿਲਾਂ ਨਾਂ ਇਹਦਾ ਤਲਵੰਡੀ ਆ, ਰਾਏ ਬਲਾਰ ਨੇ ਆਪਦੇ ਪਿਤਾ ਦੇ ਨਾਂ 'ਤੇ ਇਹਦਾ ਨਾਂ ਰੱਖਿਆ ਸੀ ਰਾਏ ਭੋਏ, ਤਲਵੰਡੀ ਰਾਏ ਭੋਏ ਦੀ। ਅਤੇ ਕਈਆਂ ਬਜ਼ੁਰਗਾਂ ਦੇ ਨਾਵਾਂ 'ਤੇ ਮੁਹੱਲੇ ਵਸੇ ਹੁੰਦੇ ਆ, ਨਗਰ ਵਸੇ ਹੁੰਦੇ ਆ, ਅਤੇ ਅੱਜ ਇਸ ਤਲਵੰਡੀ ਨੂੰ ਅਸੀਂ ਨਨਕਾਣਾ ਸਾਹਿਬ ਕਹਿ ਕੇ ਨਮਸਕਾਰ ਕਰਦੇ ਹਾਂ। ਅਤੇ ਇੱਥੇ ਜਦੋਂ ਮਹਿਤਾ ਕਾਲੂ ਪਟਵਾਰੀ ਸਾਹਿਬ ਜੀ ਨੇ ਚਪੇੜ ਮਾਰਤੀ, ਫਿਰ ਬੇਬੇ ਨਾਨਕੀ ਆਪਦੇ ਨਾਲ ਲੈ ਆਏ ਸੀ ਸੁਲਤਾਨਪੁਰ ਦੀ ਧਰਤੀ 'ਤੇ। ਇੱਥੇ ਦੌਲਤ ਖਾਂ ਦੇ ਮੋਦੀਖਾਨੇ ਵਿੱਚ ਮਹਾਰਾਜ ਰਹੇ, ਡਿਊਟੀ ਕੀਤੀ। ਮੋਦੀਖਾਨਾ ਜਿਵੇਂ ਅੱਜ ਦਾ ਬਹੁਤ ਵੱਡਾ ਹਾਲ ਕਹਿ ਦਈਏ ਆਪਾਂ, ਇਹ ਨਹੀਂ ਵੀ ਨਿੱਕੀ ਜਿਹੀ ਦੁਕਾਨ ਸੀ, ਉਸ ਸਮੇਂ ਦਾ ਬੜਾ ਵੱਡਾ ਮੌਲ ਸੀ, ਹਾਲ ਸੀ, ਜਿੱਥੋਂ ਹਰੇਕ ਵਸਤੂ 'ਤੇ ਕਈ ਕਰਮਚਾਰੀ ਕੰਮ ਕਰਦੇ ਸੀ। ਅਤੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਗਏ ਨੇ, ਮੋਦੀ ਬਣੇ ਮੇਨ, ਜਿਵੇਂ ਆਪਾਂ ਮੈਨੇਜਰ ਕਹਿ ਦਈਏ ਅੱਜ ਦਾ ਕਿਸੇ ਵੀ ਮੌਲ ਦਾ ਮੇਨ ਬੰਦਾ, ਮੇਨ ਲਾਏ ਗਏ ਮਹਾਰਾਜ, ਅਤੇ ਇਹਨਾਂ ਦੇ ਜਾਣ ਦੇ ਨਾਲ ਫਿਰ ਜਿਹੜੇ
ਵਿੱਚ ਧੋਖਾਧੜੀ ਕਰਨ ਵਾਲੇ ਸੀ।

ਉਹਨਾਂ ਦੀਆਂ ਚੋਰੀਆਂ ਬੰਦ ਹੋ ਗਈਆਂ। ਉਹਨਾਂ ਨੇ ਚੁਗਲੀਆਂ ਕਰਨੀਆਂ ਸ਼ੁਰੂ ਕਰਤੀਆਂ ਦੌਲਤ ਖਾਂ ਨੂੰ, ਵੀ ਤੇਰਾ ਮੋਦੀ ਤਾਂ ਤੇਰਾਂ ਤੇਰਾਂ ਹੀ ਤੋਲੀ ਜਾਂਦਾ, ਕੋਈ ਰੁਪਈਆ ਦੇਵੇ ਅੰਨਾ ਦੇਵੇ ਦੁਆਨਾ ਦੇ ਪੈਸੇ ਦਾ ਦੇਖਦਾ ਹੀ ਨਹੀਂ, ਉਹ ਤਾਂ ਝੋਲੀਆਂ ਭਰ ਕੇ ਤੋਰੀ ਜਾਂਦਾ। ਤੇ ਜਿਹੜੇ ਗਰੀਬ ਗੁਰਬੇ ਆ ਨਾ ਇਹ ਸੁਲਤਾਨਪੁਰ ਦੀ ਧਰਤੀ ਤੇ, ਜਿਨ੍ਹਾਂ ਦੇ ਚੁੱਲ੍ਹਿਆਂ ਤੇ ਲੰਗਰ ਨਹੀਂ ਸੀ ਪੱਕਦਾ, ਰੱਜ ਕੇ ਖਾਣ ਲੱਗ ਗਏ ਤੇ ਜੈ ਜੈਕਾਰਾਂ ਹੋਣ ਲੱਗ ਗਈਆਂ। ਬੀਬੀਆਂ ਆਪਸ ਵਿੱਚ ਗੱਲਾਂ ਕਰਦੀਆਂ ਵੀ ਨਵਾਂ ਮੋਦੀ ਆਇਆ, ਪਹਿਲੀ ਗੱਲ ਤਾਂ ਜਦੋਂ ਉਹਨੂੰ ਤੱਕਦੇ ਆ ਉਹਨੂੰ ਦੇਖਦੇ ਆ ਭੁੱਖ ਹੀ ਲੈ ਜਾਂਦੀ ਹੈ। ਐਸਾ ਰੂਪ ਆ, ਤੇਰਾ ਰੂਪ ਅਗਮ ਹੈ, ਅਨੂਪ ਤੇਰਾ ਦਰਸਾਰਾ। ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਆਈਏ ਨੇ, ਅੰਦਰੋਂ ਕਿਤੇ ਕਰੀਏ ਮਹਿਸੂਸ ਕਰਿਓ ਅੰਦਰੋਂ, ਤੇ ਭੁੱਖ ਲੈ ਜੂਗੀ ਮਹਾਰਾਜ ਦੇ ਦਰਸ਼ਨ ਕਰਕੇ। ਮਹਾਰਾਜ ਕਹਿੰਦੇ ਦਰਸ਼ਨ ਪਰਸੀ ਆ, ਗੁਰੂ ਕਹਿ ਜਨਮ ਮਰਨ ਦੁੱਖ ਜਾਏ। ਇਹਨਾਂ ਦੇ ਦਰਸ਼ਨ ਕੀਤਿਆਂ ਰੱਬ ਦੇ ਜੰਮਣ ਮਰਨ ਦੇ ਦੁੱਖ ਕੱਟੇ ਜਾਂਦੇ ਸਾਡੇ। ਤੇ ਆ ਗੁਰੂ ਦੀ ਗੋਦ ਚ ਬਹਿਣਾ ਤੇ ਗੁਰੂ ਦੀ ਗੱਲ ਸੁਣਨੀ ਵਡਿਆਈ, ਇਹ ਤਾਂ ਉਦੋਂ ਬਾਅਦ ਦੀਆਂ ਗੱਲਾਂ ਨੇ। ਇਕੱਲੇ ਦਰਸ਼ਨਾਂ ਦਾ ਹੀ ਇੰਨਾ ਮੁੱਲ ਆ, ਤੇ ਗੁਰੂ ਦੀ ਵਡਿਆਈ ਦਾ ਕਿੰਨਾ ਮੁੱਲ ਹੋਊਗਾ, ਗੁਰਬਾਣੀ ਦਾ, ਕੀਰਤਨ ਦਾ, ਕਥਾ ਦਾ, ਪ੍ਰਚਾਰ ਦਾ, ਢਾਡੀ ਵਾਰਾਂ ਦਾ। ਤੇ ਬੀਬੀਆਂ ਕਹਿੰਦੀਆਂ ਪਹਿਲੀ ਗੱਲ ਤਾਂ ਉਹਦੇ ਦਰਸ਼ਨ ਕਰਕੇ ਹੀ ਭੁੱਖ ਮਿਟਦੀ ਆ, ਰੱਬ ਦਾ ਨੂਰ ਹੈ, ਰੂਪ ਤੇਰਾ ਅਗਮ ਹੈ, ਅਨੂਪ ਤੇਰਾ ਦਰਸਾਰਾ। ਮੇਰਾ ਹਰ ਪ੍ਰਭ ਸੁੰਦਰ ਜੀ ਮੈਂ ਸਾਰ ਨਾ ਜਾਣੀ, ਸੋਹਣੇ ਨੱਕ ਜਨ ਲੰਬੜੇ ਵਾਲਾਂ, ਕੰਚਨ ਕਾਇਆ ਸੋਨੇ ਕੀ ਢਾਲਾ, ਸੀਨ ਸੋਹਣਿਆ ਰਿਦੇ ਤਸ਼ਵੀਰ ਤੇਰੀ, ਤੇਰਾ ਚੜਿਆ ਨਾਮ ਜਵਾਨ ਉੱਤੇ, ਮਰ ਮਰ ਕੇ ਮੱਲਿਆ ਸੀ ਦਰ ਤੇਰਾ, ਤੇਰੇ ਜਹਾਂ ਨਾ ਡਿੱਠਾ ਜਹਾਨ ਉੱਤੇ, ਜਿਸ ਦਰ ਤੋਂ ਖਾਕ ਤੇ ਪਾਕ ਹੋਏ, ਸਾਨੂੰ ਮਾਣ ਹੈ ਤੇਰੀ ਸ਼ਾਨ ਉੱਤੇ। ਤੇ ਇੱਥੇ ਫਿਰ ਚੁਗਲਖੋਰਾਂ ਨੇ ਚੁਗਲੀ ਕੀਤੀ ਦੌਲਤ ਰਾਏ ਨੂੰ, ਕਹਿੰਦੇ ਵੀ ਤੇਰਾ ਤਾਂ ਸਾਰਾ ਮੋਦੀ ਖਾਨਾ ਹੀ ਲਿਟਾ ਦੂ ਇਹ। ਕਹਿੰਦੇ ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ, ਢਹਿੰਦਿਆਂ ਢਹਿੰਦਿਆਂ ਢਹਿ ਜਾਂਦੇ, ਰੁੱਸੇ ਪੁੱਤ ਨੂੰ ਜੇ ਮਨਾਈਏ ਨਾ, ਫਰਕ ਪੈਂਦਿਆਂ ਪੈਂਦਿਆਂ ਪੈ ਜਾਂਦੇ। ਚੁਗਲਖੋਰ ਨੀ ਚੁਗਲੀਆਂ ਬਾਜ ਆਉਂਦੇ, ਗੱਲ ਕਹਿੰਦਿਆਂ ਕਹਿੰਦਿਆਂ ਪੈ ਜਾਂਦੇ। ਆਮ ਬੰਦੇ ਦੀ ਚੁਗਲੀ ਕਰਨੀ ਤਾਂ ਬੜੀ ਛੋਟੀ ਜਿਹੀ ਗੱਲ ਆ, ਰੱਬ ਦੀਆਂ ਚੁਗਲੀਆਂ ਕਰ ਦਿੰਦੇ ਲੋਕ ਤਾਂ। ਪਰ ਇੱਕ ਮੈਂ ਬੇਨਤੀ ਕਰਾਂ, ਮਹਾਰਾਜ ਕਹਿੰਦੇ ਮਾੜੀ ਆ ਚੁਗਲੀ। ਮਹਾਰਾਜ ਕਹਿੰਦੇ ਨਿੰਦਕ ਕਾ ਮੂੰਹ ਕਾਲਾ ਹੁਆ, ਦੀਨ ਦੁਨੀਆ ਕੇ ਦਰਬਾਰ, ਮੂੰਹ ਕਾਲੇ ਲਿਖੇ ਉਹਨਾਂ ਦੇ। ਆਓ ਗੁਰੂ ਕਿਰਪਾ ਕਰੇ। ਮਹਾਰਾਜ ਨੇ ਜਦੋਂ ਚੁਗਲੀ ਹੋਈ ਨਾ, ਪਹਿਲੀ ਵਾਰ ਹਿਸਾਬ ਹੋਇਆ, ਦੂਜੀ ਵਾਰ ਹੋਇਆ, ਤੀਜੀ ਵਾਰ, ਮੈਂ ਸ਼ੋਰਟਕੱਟ ਗੱਲ ਕਰਾਂ ਕਿਉਂਕਿ ਸਮਾਂ ਘੱਟ ਹੈ, ਤੇ ਮਹਾਰਾਜ ਦੇ ਪੈਸੇ ਵੱਧ ਨਿਕਲਦੇ ਰਹੇ। ਤੇ ਫਿਰ ਜਿੰਨੇ ਪੈਸੇ ਵੱਧ ਨਿਕਲੇ ਨਾ ਪਾਤਸ਼ਾਹ ਦੇ, ਉਹ ਸਾਰਾ ਰਾਸ਼ਨ ਬਾਹਰ ਰਖਾ ਕੇ, ਜਿਹਨੂੰ ਆਪਾਂ ਕਹਿੰਦੇ ਦੌਲਤਖਾਨਾ, ਲਟਾਤਾ, ਲਟਾ ਕੇ ਦੌਲਤਖਾਨੇ ਨੂੰ ਵੰਡ ਕੇ ਗਰੀਬਾਂ ਦੇ ਵਿੱਚ ਰਾਸ਼ਨ, ਇਕਾਂਤ ਵਿੱਚ ਬਹਿ ਗਏ ਆ ਜਾ ਕੇ ਮੇਰੇ ਪਾਤਸ਼ਾਹ ਜੀ। ਸੋਚਣ ਲੱਗ ਗਏ ਨੇ ਕੁਝ, ਬਿਹੀ ਨਦੀ ਦੇ ਚੁੱਭੇ ਤੋਂ ਬਾਅਦ ਦੀ ਗੱਲ ਆ ਇਹ। ਮਹਾਰਾਜ ਇਕਾਗਰਤਾ ਵਿੱਚ ਬੈਠੇ, ਜਿਵੇਂ ਸੋਚਦੇ ਆ ਵੀ ਦੁਨੀਆਂ ਦਾ ਭਲਾ ਕਿਵੇਂ ਕੀਤਾ ਜਾਵੇ। ਆਹ ਜਿਹੜੀ ਦੁਨੀਆਂ ਕਰਲਾ ਰਹੀ ਹੈ, ਰਾਜੇ ਪਾਪ ਕਮਾ ਰਹੇ ਆ, ਬਾੜਾਂ ਖੇਤਾਂ ਨੂੰ ਖਾ ਰਹੀਆਂ, ਇਹ ਸੋਚ ਧੰਨ ਗੁਰੂ ਨਾਨਕ ਦੇਵ ਨਿਰੰਕਾਰ ਦੁਨੀਆਂ ਦੀ ਭਲਾਈ ਦੀ ਹੈ, ਇਉਂ ਸੋਚ।

ਗਹਿਰਾ ਮੇ ਅਵਤਾਰੀ ਬੇਰ ਚੱਖਣ ਲਈ ਪਿਆਰ ਦੇ ਗਹਿਰਾ ਮੇ ਅਵਤਾਰੀ ਬੇਰ ਚੱਖਣ ਲਈ ਪਿਆਰ ਦੇ ਗਹਿਰਾ ਮੇ ਅਵਤਾਰੀ।

ਹੰਸੀ ਸ਼ਰ ਕਰਨੀ ਹੈ ਸਦਕ ਨਾਲ ਸ਼ਰਮਾਏਦਾਰੀ, ਸਰ ਕਰਨੀ ਹੈ ਸਦਕ ਨਾਲ ਸ਼ਰਮਾਏਦਾਰੀ, ਸਰ ਕਰਨੀ ਹੈ ਸਦਕ ਨਾਲ ਸ਼ਰਮਾਏਦਾਰੀ, ਸਰ ਕਰਨੀ

ਮਾਰੀ ਇੱਕ ਦਿਨ ਬੈਠੇ ਸੋਚ ਵਿੱਚ ਨਾਨਕ ਨਿਰੰਕਾਰੀ ਇੱਕ ਦਿਨ ਬੈਠੇ ਪਾਤਸ਼ਾਹ ਸੋਨਾ ਸਮਾਧੀ ਲਾ ਬੱਚੇ ਬੁੱਢੇ ਨਾਰੀਆਂ ਜਿੱਥੇ ਰਹੇ ਨੇ ਤਰਲੇ ਪਾ ਸੁਣਦਾ ਕੋਈ ਫਰਿਆਦ ਨਾ ਸਭ ਚੱਲਦੇ ਪੁੱਠੇ ਰਾਹ ਇੱਥੇ ਕਿਰਤੀ ਲੱਭਦੇ ਰੱਬ ਨੂੰ ਰਹੇ ਦੇ ਪਾਪੀ ਪਾਪ ਕਮਾ ਅਜੀਤ ਬਾਲ ਦੇ ਪਾਰਸਾ ਕੋਈ ਮਿਲ ਜੇ ਬੇਪਰਵਾਹ ਰੱਬ ਨੂੰ ਲੱਭਣ ਵਾਸਤੇ ਕਿਰਤੀ ਬੰਦੇ ਭਲੇ ਲੋਕ ਅਰਦਾਸਾਂ ਕਰ ਰਹੇ ਹੈ ਤਰਲੇ ਪਾ ਰਹੇ ਨੇ ਜੋਦਰੀਆਂ ਕਰ ਰਹੇ ਨੇ ਵੀ ਐਸਾ ਕੋਈ ਰੱਬ ਬੋੜੇ ਆ ਕੇ ਜਿਹੜਾ ਪਾਪੀਆਂ ਨੂੰ ਸਜਾਵਾਂ ਦੇਵੇ ਤੇ ਗਰੀਬਾਂ ਦਾ ਹਾਮੀ ਹੋਵੇ ਕਿਉਂਕਿ ਰਾਜੇ ਜਦੋਂ ਕਸਾਈ ਬਣ ਜਾਣ ਨਾ ਰਾਜੇ ਦਾ ਕੰਮ ਹੁੰਦਾ ਪਰਜਾ ਨੂੰ ਆਪਣੇ ਪਰਿਵਾਰ ਵਾਂਗੂ ਸਮਝਣਾ ਰਾਜੇ ਦਾ ਕੰਮ ਹੁੰਦਾ ਵੀ ਹਰੇਕ ਧਰਮ ਦਾ ਸਤਿਕਾਰ ਕਰਨਾ ਤੇ ਹਰੇਕ ਧਰਮ ਦੇ ਇਨਸਾਨ ਦੀ ਰਾਖੀ ਕਰਨੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਜਿਵੇਂ ਉਹਨਾਂ ਨੇ 40 ਸਾਲ ਰਾਜ ਕੀਤਾ ਤੇ ਹਰੇਕ ਧਰਮ ਦਾ ਸਤਿਕਾਰ ਕਰਦੇ ਰਹੇ ਤੇ ਆਪਣੇ ਧਰਮ ਦੇ ਵਿੱਚ ਪਰਪੱਕ ਇੱਥੇ ਵੀ ਬੇਨਤੀ ਮੈਂ ਨਾਲ ਕਰਾਂ ਵੀ ਧਰਮ ਕੋਈ ਨਹੀਂ ਮਾੜਾ ਹੁੰਦਾ ਸਾਰੇ ਚੰਗੇ ਹੈ ਧਰਮ ਪਰ ਇਹ ਨਹੀਂ ਵੀ ਸਿੱਖ ਹਰੇਕ ਥਾਈ ਸਿਰ ਚੁਕਾਉਂਦਾ ਫਿਰੇ ਅਸੀਂ ਮਾੜਾ ਨਹੀਂ ਕਹਿੰਦੇ ਕਿਸੇ ਨੂੰ ਪਰ ਸਾਨੂੰ ਹੁਕਮ ਆ ਵੀ ਤੁਹਾਡਾ ਸਿਰ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੂਹਰੇ ਚੁੱਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਹਰੀ ਸਿੰਘ ਨਲੂਏ ਵਰਗਿਆਂ ਨੇ ਮੰਦਰ ਵੀ ਬਣਾ ਕੇ ਦਿੱਤੇ ਜਿਹੜੇ ਮੰਦਰਾਂ ਦੀ ਪੂਜਾ ਕਰਦੇ ਮਸੀਤਾਂ ਵੀ ਬਣਾ ਕੇ ਦਿੱਤੀਆਂ ਜਿਹੜੇ ਮਸੀਤਾਂ ਵਿੱਚ ਅੱਲਾਹ ਕਰਦੇ ਹੈ ਸਤਿਕਾਰ ਕੀਤਾ ਪਰ ਇਹ ਨਹੀਂ ਵੀ ਉਹਨਾਂ ਨੂੰ ਮੰਨਣ ਲੱਗ ਗਏ ਆਪਣੇ ਵਾਲੇ ਤਾਂ ਜਿੱਧਰ ਨੂੰ ਜਾਣ ਭਾਵੇਂ ਮੜੀ ਹੋਵੇ ਮਸਾਣੀ ਹੋਵੇ ਕਬਰ ਹੋਵੇ ਜੰਡ ਹੋਵੇ ਥਾਂ ਥਾਂ 'ਤੇ ਹੀ ਫਿਰਦੇ ਅਸੀਂ ਝੁਕਾਉਂਦੇ ਇਹ ਨਹੀਂ ਮੇਰੇ ਰੱਬ ਦੇ ਪਿਆਰੋ ਬੇਨਤੀ ਹੈ ਵੀ ਕਿਸੇ ਨੂੰ ਭਾਵੇਂ ਮਾੜਾ ਅਸੀਂ ਨਹੀਂ ਕਹਿੰਦੇ ਗੁਰੂ ਨੇ ਸ਼ਿਕਸ਼ਾ ਦਿੱਤੀ ਵੀ ਨਹੀਂ ਕਹਿਣਾ ਮਾੜਾ ਅਤੇ ਦੂਜੀ ਗੱਲ ਇਹ ਆ ਵੀ ਆਪਦੇ ਧਰਮ 'ਚ ਪਰਪੱਕ ਰਹਿਣਾ ਥਾਂ ਥਾਂ 'ਤੇ ਸਰਮਣੀ ਝੁਕਾਉਣਾ ਇੱਕ ਤੋਂ ਮੰਗਣਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਮੂਹਰੇ ਜਦੋਂ ਭਾਈ ਮਰਦਾਨਾ ਜੀ ਆਏ ਸੀ ਨਾ ਮੰਗਦੇ ਮੰਗਦੇ ਜਦੋਂ ਮਰਦਾਨੇ ਦਾ ਪਿਤਾ ਬਾਦਰਾ ਚੜ੍ਹਾਈ ਕਰ ਗਿਆ ਤੇ ਤਕਰੀਬਨ ਉਮਰ ਦੇ ਵਿੱਚ ਮਰਦਾਨਾ ਜੀ 9 ਸਾਲ 9 ਮਹੀਨੇ ਤੇ ਕੁਝ ਦਿਨ ਵੱਡੇ ਨੇ ਉਮਰ ਵਿੱਚ ਬਾਬੇ ਨਾਨਕ ਜੀ ਤੋਂ ਤਲਵੰਡੀ ਰਾਏ ਭੋਏ ਦੇ ਰਹਿਣ ਵਾਲੇ ਇਹ ਨੇ ਤੇ ਮਰਦਾਨੇ ਦੀ ਮਾਂ ਨੇ ਕਿਹਾ ਸੀ ਮਰਦਾਨਿਆ ਪਿਤਾ ਤੇਰਾ ਚੜ੍ਹਾਈ ਕਰ ਗਿਆ ਜਾਂ ਤੂੰ ਖੈਰ ਮੰਗ ਲਿਆ ਆਮ ਹੀ ਅੱਗੇ ਆਪਾਂ ਪਿੰਡਾਂ ਨਗਰਾਂ 'ਚ ਰਹਿਣ ਵਾਲੇ ਹਾਂ ਅਤੇ ਆਪਣੇ ਪਿੰਡਾਂ ਦੇ ਵਿੱਚ ਆਮ ਹੀ ਮਰਦਾਨੇ ਕੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਉਹ ਆਮ ਹੀ ਆਪਣੇ ਘਰ ਪਰਿਵਾਰਾਂ ਦੇ ਵਿੱਚੋਂ ਕੁਝ ਨਾ ਕੁਝ ਮੰਗਣਾ ਆਉਂਦੇ ਸੀ ਜਦੋਂ ਖੇਤੀ ਹੁੰਦੀ ਸੀ ਅਤੇ ਆਮ ਹੀ ਖੇਤਾਂ ਵਿੱਚ ਵੀ ਜਾਂਦੇ ਸੀ ਉਹਨਾਂ ਸਮਿਆਂ ਦੀ ਗੱਲ ਸੀ ਅੱਜ ਤਾਂ ਸਮੇਂ ਵੀ ਬਦਲ ਗਏ ਹੈ ਅੱਜ ਕੰਮ ਕਿਤੇ ਵੀ ਬਦਲ ਗਏ ਹੈ ਅੱਜ ਪੜ੍ਹਾਈਆਂ ਲਿਖਾਈਆਂ ਵੀ ਬਦਲ ਗਈਆਂ ਨੇ ਤੇ ਇਹਨਾਂ ਦਾ ਕੰਮ ਸੀ ਬਾਦਰੇ ਦਾ ਵੀ ਕੰਮ ਸੀ ਵੀ ਮੰਗਣਾ ਕਿਰਤ ਸੀ ਉਹਨਾਂ ਦੀ ਇੱਕ ਜੱਦੀ ਪੁਸ਼ਤੀ ਚੱਲਦੀ ਆਉਂਦੀ ਤੇ ਮਰਦਾਨੇ ਦੀ ਮਾਂ ਕਹਿੰਦੀ ਮਰਦਾਨਿਆ ਜਾ ਤੂੰ ਵੀ ਚੁੱਕ ਸਰੰਗਾ ਆਪਣੇ ਪਿਤਾ ਵਾਲਾ ਤੇ ਗਾ ਕੇ ਮੰਗ ਕੇ ਲਿਆ ਇੱਕ ਹੋਰ ਗੱਲ ਹੈ ਵੀ ਇੱਕ ਤਾਂ ਉਹ ਮੰਗਤਾ ਹੁੰਦਾ ਨਾ ਵੀ ਉਈ ਹਰੇਕ ਮੂਹਰੇ ਹੱਥ ਅੱਡੀ ਜਾਣਾ ਤੇ ਇੱਕ ਗਾਉਣ ਹੁੰਦਾ ਵੀ ਗਾ ਕੇ ਮੰਗਣਾ ਪਹਿਲੋਂ ਸੁਣਾਉਣਾ ਕਿਸੇ ਨੂੰ ਭਾਈ ਮਰਦਾਨੇ ਦੀ ਅੰਸ਼ ਵੰਸ਼ ਦੇ ਵਿੱਚ ਇਹ ਗਾਉਣ ਆ ਮੁੱਢ ਤੋਂ ਹੀ ਵੀ ਉਹਨਾਂ ਨੇ ਰਾਜੇ ਮਹਾਰਾਜਿਆਂ ਦੇ ਦਰਬਾਰਾਂ ਵਿੱਚ ਵੀ ਗਾਉਂਦੇ ਰਹੇ ਹੈ ਪਹਿਲਾਂ ਗਾਉਣਾ ਗਾ ਕੇ ਸੁਣਾਉਣਾ ਕਲਾ ਦਿਖਾਉਣੀ ਫਿਰ ਮੰਗਣਾ ਤੇ ਇਹ ਇਹ ਚੀਜ਼ ਨੂੰ ਅਸੀਂ ਭੀਖ ਨਹੀਂ ਕਹਿ ਸਕਦੇ ਇੱਕ ਉਹ ਭੀਖ ਉਹ ਹੁੰਦੀ ਹੈ ਵੀ ਜਿਹੜੀ ਆਪਾਂ ਸ਼ਹਿਰਾਂ ਬਾਜ਼ਾਰਾਂ 'ਚ ਦੇਖਦੇ ਵੀ ਹਰੇਕ ਦੀ ਗੱਡੀ ਦਾ ਸ਼ੀਸ਼ਾ ਖੜਕਾ ਕੇ ਜਿਹੜੇ ਵਿਹਲੇ ਦੇ ਬੰਦੇ ਹੈ ਤੇ ਜਾਂ ਬੱਚੇ ਜਿਹੜੇ ਜਵਾਕ ਤੁਰੇ ਫਿਰਦੇ ਵਿਚਾਰੇ ਪਤਾ ਨਹੀਂ ਕਿਹੜੀ ਮਜਬੂਰੀ 'ਚ ਆ ਕਈ ਗੈਂਗ ਨੇ ਉਹ ਬੱਚਿਆਂ ਤੋਂ ਭੀਖ ਮੰਗਾਉਂਦੇ ਚੁੱਕੇ ਲੈ ਜਾਂਦੇ ਜਿਵੇਂ ਹੁਣ ਬੜੀਆਂ ਖਬਰਾਂ ਆਉਂਦੀਆਂ ਬੱਚੇ ਚੁੱਕੇ ਜਾਂਦੇ ਆ ਉਹ ਹੁੰਦਾ ਭੀਖ ਮੰਗਣੀ ਤੇ ਇੱਕ ਹੁੰਦਾ ਵੀ ਗਾ ਕੇ ਮੰਗਣਾ ਕੁਝ ਸੁਣਾ ਕੇ ਮੰਗਣਾ ਲੈਣਾ ਉਹਨੂੰ ਅਸੀਂ ਭੀਖ ਨਹੀਂ ਕਹਿ ਸਕਦੇ ਉਹਨੂੰ ਉਹਦੀ ਕਲਾ ਦਾ ਮੁੱਲ ਕਹਿ ਸਕਦੇ ਹਾਂ ਆਪਾਂ ਤੇ ਭਾਈ ਮਰਦਾਨਾ ਜੀ ਗਾਉਂਦੇ ਫਿਰਦੇ ਗਲੀਆਂ ਦੇ ਵਿੱਚ ਬਾਬੇ ਨਾਨਕ ਜੀ ਨੇ ਆਵਾਜ਼ ਸੁਣੀ ਬੜੀ ਮਿੱਠੀ ਆਵਾਜ਼ ਬੜੀ ਸੁਰੀਲੀ ਆਵਾਜ਼
ਕਿਉਂਕਿ ਜਿਹੜਾ ਗਿਆਨੀ ਉਹ ਗਿਆਨੀ ਨੂੰ ਪਛਾਣ ਲੈਂਦਾ ਤੇ ਰੱਬ ਸੀ ਗੁਰੂ ਨਾਨਕ ਦੇਵ ਮਹਾਰਾਜ ਤਾਂ ਹੀਰੇ ਨੂੰ ਪਛਾਣਨ ਵਾਲਾ ਜੌਹਰੀ ਹੋਵੇ ਤੇ ਉਹ ਹੀਰੇ ਦਾ ਅਰਬਾਂ ਮੁੱਲ ਪਾ ਦਿੰਦਾ ਜੇ ਕੱਚ ਕੱਚ ਖਰੀਦਣ ਵਾਲੇ ਕੁਆੜੀਏ ਕੋਲੇ ਲੈ ਜਾਈਏ ਉਹਨੇ 2 ਰੁਪਏ ਵੀ ਨਹੀਂ ਪਾਉਣਾ ਗੱਲ ਮੁੱਲ ਦੀ ਗੁਣਾਂ ਦੀ ਹੈ ਗੱਲ ਤੇ ਮਰਦਾਨਾ ਜੀ ਗਾਉਂਦੇ ਫਿਰਦੇ ਮਹਾਰਾਜ ਬਾਹਰ ਆਏ ਬਾਂਹ ਫੜ ਲਈ ਮਰਦਾਨਾ ਜੀ ਦੀ ਕਹਿੰਦੇ ਬੜਾ ਸੋਹਣਾ ਗਾਉਣਾ ਹੈ ਤੇ ਮਰਦਾਨਾ ਜੀ ਕਹਿੰਦੇ ਮਹਾਰਾਜ ਤੁਸੀਂ ਮੇਰੀ ਬਾਂਹ ਫੜ ਲਈ ਲੋਕਾਂ ਨੇ ਬਰਦਾਸ਼ਤ ਨਹੀਂ ਕਰਨਾ ਮਹਾਰਾਜ ਕਹਿੰਦੇ ਕਿਉਂ ਉਹ ਕਹਿੰਦਾ ਲੋਕ ਸਾਨੂੰ ਨੀਵੇਂ ਸਮਝਦੇ ਆ ਵੀ ਇਹ ਨੀਵੀਂ ਜਾਤੀ ਹੈ ਤੁਹਾਡਾ ਵਿਰੋਧ ਕਰਨਗੇ ਲੋਕ ਤੁਹਾਨੂੰ ਮਾੜਾ ਚੰਗਾ ਕਹਿਣਗੇ ਵੀ ਤੁਸੀਂ ਮਹਾਰਾਜ ਮੇਰੀ ਬਾਂਹ ਨਾ ਫੜੋ ਤੁਸੀਂ ਪਟਵਾਰੀ ਸਾਹਿਬ ਦੇ ਪੁੱਤਰ ਹੋ ਉੱਚੀ ਕੁਲ ਵਿੱਚੋਂ ਆ ਤੇ ਮਹਾਰਾਜ ਕਹਿੰਦੇ ਮਰਦਾਨਿਆ ਛੱਡਣ ਵਾਸਤੇ ਥੋੜੀ ਬਾਂਹ ਫੜੀ ਆ ਬਾਹੇ ਜਿੰਨਾ ਕੀ ਪਕੜੀ ਆ ਸਰਦੀਜੇ ਬਾਂਹ ਛੋਡੀ ਆ ਮਹਾਰਾਜ ਕਹਿੰਦੇ ਮਰਦਾਨਿਆ ਤੇਰੀ ਬਾਂਹ ਛੱਡਣ ਵਾਸਤੇ ਥੋੜੀ ਫੜੀ ਤੇ ਨਾਲੇ ਦੁਨੀਆਂ ਦੀ ਪਰਵਾਹ ਨਹੀਂ ਸਾਨੂੰ ਕੋਈ ਕਿਉਂਕਿ ਜਿਹੜਾ ਦੁਨੀਆਂ ਦਾ ਖਰੜ ਗਿਆਨ ਆ ਉਹ ਇਕੱਲਾ ਜਿਹੜਾ ਖਰੜ ਗਿਆਨ ਦੁਨੀਆਂ ਕੋਲੇ ਹੁੰਦਾ ਬ੍ਰਹਮ ਗਿਆਨ ਗਿਆਨੀਆਂ ਕੋਲੇ ਹੁੰਦਾ ਮਹਾਰਾਜ ਕਹਿੰਦੇ ਬਾਂਹ ਛੱਡਣ ਵਾਸਤੇ ਨਹੀਂ ਫੜੀ ਤੇ ਦੂਜੀ ਗੱਲ ਇਹ ਹੈ ਵੀ ਗਾਉਣਾ ਸੋਹਣਾ ਚੱਲਿਆ ਕਿੱਥੇ ਕਹਿੰਦਾ ਜੀ ਮੰਗਣ ਚੱਲਿਆ ਮਹਾਰਾਜ ਕਹਿੰਦੇ ਮੰਗਣਾ ਵੀ ਨਹੀਂ ਫਿਰ ਨਾ ਤੇਰੀ ਬਾਂਹ ਛੱਡ ਗਏ ਨਾ ਤੈਨੂੰ ਮੰਗਣ ਦਈਏ ਤੇਰੀਆਂ ਇਸੇ ਘਰੋਂ ਹੀ ਬੇਦੀਆਂ ਦੇ ਘਰੋਂ ਹੀ ਮਨੋਕਾਮਨਾ ਪੂਰੀਆਂ ਹੋਣਗੀਆਂ ਰਸਤਾ ਵਾਸਤਾ ਜਿੰਨੀਆਂ ਲੈ ਜਾ ਲਿਜਾਣੀਆਂ ਮਰਦਾਨਿਆ ਰੱਬ ਦੇ ਗਾਉਣਗਾ ਮੰਗਣਾ ਨਹੀਂ ਕਿਸੇ ਤੋਂ ਵੀ ਤੇ ਉਹ ਅਕਾਲ ਪੁਰਖ ਤੋਂ ਬਿਨਾਂ ਕਿਸੇ ਮੂਹਰੇ ਹੱਥ ਨਹੀਂ ਅੱਡਣਾ ਤੇ ਮਰਦਾਨੇ ਨੇ ਇਹ ਲਾੜਾ ਇਹ ਗੱਲ ਪੱਲੇ ਬੰਨ ਲਈ ਸਾਰੀ ਉਮਰ ਫਿਰ ਮੰਗਿਆ ਨਹੀਂ ਮਰਦ ਪਹਿਲਾਂ ਦੇਣੀ ਸੀ ਉਹਦਾ ਮੰਗਣ ਦਾ ਪਹਿਲਾਂ ਹੀ ਦੇਣ ਤੇ ਪਹਿਲੇ ਦਿਨ ਉਹ ਦਾਤਾ ਮਿਲ ਗਿਆ ਜਿਹੜਾ ਸਾਰੀ ਦੁਨੀਆਂ ਦੀਆਂ ਝੋਲੀਆਂ ਭਰਦਾ ਸਾਰੀ ਦੁਨੀਆਂ ਦੀਆਂ ਉਹ ਮਾਲਕ ਮਿਲ ਗਿਆ ਪਹਿਲੇ ਦੇਣੀ ਤੇ ਮਹਾਰਾਜ ਨੇ ਕਿਹਾ ਮੰਗਣਾ ਨੀ ਤੇ 54 ਸਾਲ ਮਹਾਰਾਜ ਦੇ ਨਾਲ ਰਿਹਾ ਮੰਗਿਆ ਨੀ ਕਿਸੇ ਦੇ ਘਰੇ ਵੀ ਜਾ ਕੇ ਕਿਉਂਕਿ ਇਸ ਘਰੋਂ ਲੋੜਾਂ ਪੂਰੀਆਂ ਹੁੰਦੀਆਂ ਸੀ ਤੇ ਆਪਣੀਆਂ ਹੁੰਦੀਆਂ ਵੀ ਆ ਤੇ ਅਸੀਂ ਫੇਰ ਵੀ ਜਾ ਖੜਦੇ ਹਾਂ ਭਰੋਸਾ ਨੀ ਹੁੰਦਾ ਕਈ ਵਾਰੀ ਫੇਰ ਵੀ ਕਿਤੇ ਲਾਲਾ ਵਾਲੇ ਦੇ ਕਿਤੇ ਕਿੱਥੇ ਕਿਤੇ ਰੋਡ ਲਵਾਤਾ ਕਿਤੇ ਕਬਰ ਤੇ ਮੱਥਾ ਕਿਤੇ ਤੇਲ ਚੜਾਤਾ ਕਿਤੇ ਪੰਡਤ ਨੂੰ ਹੱਥ ਦਿਖਾਤਾ ਇਹ ਛੱਡਣੀਆਂ ਪੈਣੀਆਂ ਜੇ ਅਸੀਂ ਗੁਰੂ ਨਾਨਕ ਦੇਵ ਮਹਾਰਾਜ ਦੇ ਸਿੱਖ ਹਾਂ ਤੇ ਜੇ ਨਹੀਂ ਫਿਰ ਉੱਤੋਂ ਹੀ ਆ ਫਿਰ ਤਾਂ ਜਿੱਥੇ ਮਰਜ਼ੀ ਤੁਰ ਗਏ ਫਿਰ ਉੱਥੇ ਫਿਰ ਜਿਹੜਾ ਨਲਾਇਕ ਹੋਵੇ ਨਾ ਬੱਚਾ ਫਿਰ ਮਾਂ ਬਾਪ ਵੀ ਕਹਿੰਦਾ ਤੁਰਿਆ ਫਿਰਨ ਦੇ ਖਾਣ ਦੇ ਤੱਕੇ ਤੇ ਜਿਹੜਾ ਲਾਇਕ ਹੋਵੇ ਉਹਦੇ ਤੋਂ ਜਿੰਦ ਵਾਰ ਦਿੰਦਾ ਮਾਂ ਬਾਪ ਤੁਮ ਮਾਤ ਪਿਤਾ ਹਾਂ ਮੁਬਾਰਕ ਤੇਰੇ ਅਸੀਂ ਨਿੱਤ ਕਹਿੰਦੇ ਮਹਾਰਾਜ ਦੇ ਚਰਨਾਂ ਜਾ ਕੇ ਤੇ ਜਦੋਂ ਬੱਚੇ ਇਹਦੇ ਆ ਇਹਨੂੰ ਹੀ ਪਰਵਾਹ ਫਿਰ ਸਾਨੂੰ ਕਾਹਦਾ ਫਿਕਰ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਮਰਦਾਨੇ ਨੂੰ ਕਹਿੰਦੇ ਮਰਦਾਨਿਆ ਚੱਲ ਚੱਲੀਏ ਆ ਦੁਨੀਆਂਦਾਰੀ ਦਾ ਜਜਾਲ ਜਿਹੜਾ ਤਾਂ ਮੁੱਕਣਾ ਨਹੀਂ ਚੱਲ ਜਗਤ ਜਲੰਦੇ ਨੂੰ ਉਤਾਰ ਆਈਏ ਚੱਲ ਮਰਦਾਨਿਆ ਚੱਲੀਏ ਇੱਥੇ ਲੋਕ ਕਰਲਾ ਰਹੇ ਨੇ ਤਰਲੇ ਪਾ ਰਹੇ ਨੇ ਚੱਲ ਮਰਦਾਨਿਆ ਚੱਲੀਏ ਰਹੀ ਦੁਨੀਆਂ ਤਰਲੇ ਪਾ ਇੱਥੇ ਪਾਪੀ ਪਾਪ ਕਮਾਵਦੇ ਬਾੜ ਰਹੀ ਖੇਤ ਨੂੰ ਖਾ ਇੱਥੇ ਭਾਗੋ ਵਰਗੇ ਲਾਲਚੀ ਰਹੇ ਦੁਨੀਆਂ ਨੂੰ ਤੜਫਾ ਆ ਚੱਲੀਏ ਐਮਨਾਬਾਦ ਨੂੰ ਸਾਨੂੰ ਲਾਲੋ ਰਿਹਾ ਬੜਾ ਹੁਣ ਅਜੀਤਵਾਲ ਦੇ ਪਾਰਸਾ ਤੂੰ ਬਹੁਤੀ ਦੇਰ ਨਾ ਲਾ ਮਹਾਰਾਜ ਕਹਿੰਦੇ ਮਰਦਾਨਿਆ ਚੱਲ ਚੱਲੀਏ ਬਹੁਤੀ ਦੇਰ ਨਾ ਲਾਈ ਤੇ ਮਹਾਰਾਜ ਸੱਚੇ ਪਾਤਸ਼ਾਹ ਤੁਰ ਲੱਗੇ ਘਰੋਂ ਭੈਣ ਜੀ ਕਹਿੰਦੇ ਬੇਬੇ ਨਾਨਕੀ ਜੀ ਕਹਿੰਦੇ ਵੀਰਾ ਵੀ ਮੇਰੀ ਭਰਜਾਈ ਦਾ ਕੀ ਬਣੋ ਮੇਰੇ ਭਤੀਜਿਆਂ ਦਾ ਕੀ ਬਣੋ ਸ਼੍ਰੀ ਚੰਦ ਤੇ ਲਖਮੀ ਦਾਸ ਦਾ ਬੁੱਢੇ ਮਾਂ ਬਾਪ ਦਾ ਕੀ ਬਣੋ ਤੂੰ ਤਾਂ ਅਦਾਸੀਆਂ ਵਾਲਾ ਭੇਖ ਬਣਾ ਕੇ ਤੁਰ ਚੱਲਿਆ ਤੇ ਘਰ ਪਰਿਵਾਰ ਨੂੰ ਕੌਣ ਸਾਂਭੋ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭੈਣੇ ਪਰਿਵਾਰ ਕੋਲੇ ਬੜਾ ਕੁਝ ਹੈ ਕਿਉਂਕਿ ਮਹਿਤਾ ਕਾਲੂ ਪਟਵਾਰੀ ਸਾਹਿਬ ਕੋਈ ਆਮ ਗਰੀਬ ਬੰਦੇ ਨਹੀਂ ਸੀ ਬੜੀ ਵੱਡੀ ਉਹਨਾਂ ਸਮਿਆਂ ਦਾ ਪਟਵਾਰੀ ਆਪਾਂ ਅੰਦਾਜ਼ਾ ਲਾ ਸਕਦੇ ਵੀ ਗਰੀਬ ਹੋਊ ਅੱਜ ਦਾ ਪਟਵਾਰੀ ਨਹੀਂ ਗਰੀਬ ਅੱਜ ਦੇ ਪਟਵਾਰੀ ਤਾਂ ਭਾਵੇਂ ਇੱਧਰ ਉੱਧਰ ਕਰਦੇ ਆ ਕੰਮ ਬਥੇਰੇ ਤੇ ਪਰ ਮਹਿਤਾ ਕਾਲੂ ਪਟਵਾਰੀ ਸਾਹਿਬ ਰਾਏ ਬਲਾਰ ਦੇ ਪਟਵਾਰੀ ਹੈ ਤੇ ਬੜੇ ਸੱਚੇ ਸੁੱਚੇ ਮਿਹਨਤੀ ਨੇ ਘਰ ਦੇ ਵਿੱਚ ਬੜਾ ਮਾਲ ਡੰਗਰ ਜਿਹੜੇ ਆਪਾਂ ਕਹਿੰਦੇ ਨਾ ਬਾਬਾ ਨਾਨਕ ਜੀ ਮੱਝਾਂ ਚਾਰਨਗੇ ਕਾਮੇ ਵੀ ਰੱਖੇ ਆ ਖੇਤੀ ਵੀ ਕਰਦੇ ਆ ਮਾਲ ਡੰਗਰ ਵੀ ਆ ਘਰੇ ਤੇ ਪੈਸਾ ਧੇਲਾ ਚੰਗਾ 750 ਵਿਘਾ ਤਾਂ ਰਾਏ ਬਲਾਰ ਨੇ ਮੱਥਾ ਟੇਕਿਆ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ 18-1900 ਕਿੱਲਾ ਬਣਦਾ
ਜੇ ਆਪਾਂ ਹਿਸਾਬ ਲਾਈਏ ਸਾਢੇ 700 ਵਿਘੇ ਦਾ। ਆਹ ਮੇਰੇ ਪਾਤਸ਼ਾਹ ਗਰੀਬ ਨਵਾਜ ਅਕਾਲ ਪੁਰਖ ਨਿਰੰਕਾਰ ਜਿਵੇਂ ਮਰਦਾਨੇ ਨੂੰ ਲੈ ਕੇ ਸੁਲਤਾਨਪੁਰ ਦੀ ਧਰਤੀ ਤੋਂ ਅਹਿਮਦਾਬਾਦ ਨੂੰ ਜਗਤ ਜਲੰਧੇ ਨੂੰ ਉਤਾਰਨ ਜਾਂਦੇ ਆ ਮੇਰੇ ਸਾਥੀ ਭਾਈ ਜਗਤਾਰ ਸਿੰਘ ਮੰਗਿਆ, ਭਾਈ ਜਗਸੀਰ ਸਿੰਘ ਬੰਸੀਪੁਰਾ, ਸਰੰਗੀ ਮੈਟਰ ਭਾਈ ਬੂਟਾ ਸਿੰਘ ਫਰਵਾਹੀ ਅਤੇ ਗਿਆਨੀ ਪ੍ਰਿਤਪਾਲ ਸਿੰਘ ਪਾਰਸ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੋਏ।

ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸਦਾ ਕਰੀ ਗਿਆਨ ਵੇ ਲਾਲੋ ਪਾਪ ਕੀ ਜੰਜ ਲੈ ਕਾਬਲੋ ਧਾਇਆ ਜੋਰੀ ਮੰਗੇ ਦਾਨ ਵੇ ਲਾਲੋ ਸ਼ਰਮਾ ਧਰਮ ਦੋਏ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾਲੋ ਆਓ ਸਮੇਂ ਦੀ ਸਮਾਪਤੀ ਹੈ ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ ਸਤਿਗੁਰਾਂ ਜੀ ਦੀ ਗੁਰਬਾਣੀ ਪੜ੍ਹਦਿਆਂ ਗੁਰੂ ਸਾਹਿਬ ਦੀ ਵਡਿਆਈ ਕਰਦਿਆਂ ਗੁਰ ਇਤਿਹਾਸ ਕਹਿੰਦੇ ਹਾਂ ਪਾਤਸ਼ਾਹ ਬਖਸ਼ਣ ਹਾਰੇ ਹੈ ਅੱਗੇ ਤੋਂ ਸਮਤ ਬਖਸ਼ਣ ਇਸੇ ਤਰ੍ਹਾਂ ਹੀ ਆਪ ਜੀ ਦੇ ਦਰ ਘਰ ਦੀਆਂ ਸਵਾਵਾਂ ਲੈਂਦੇ ਰਹਿਣ ਸ਼ੁੱਧ ਗੁਰਬਾਣੀ ਪੜ੍ਹਨ ਦੀ ਸਿਹਤ ਸਲਾਹ ਕਰਨ ਦੀ ਸੋਝੀ ਦੇਣ ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਸਤਿਗੁਰੂ ਜੀ ਆਪਣੇ ਚਰਨਾਂ ਕਮਲਾਂ ਵਿੱਚ ਪ੍ਰਵਾਨ ਕਰਨ ਮਿਹਰ ਭਰਿਆ ਹੱਥ ਰੱਖਣ ਸੱਚੇ ਪਾਤਸ਼ਾਹ ਦਰੋਂ ਘਰੋਂ ਨਾਮ ਦੀਆਂ ਨਿਤਨੇਮ ਦੀਆਂ ਦਾਤਾਂ ਖੁਸ਼ੀਆਂ ਚੜ੍ਹਦੀ ਕਲਾ ਵਾਲਾ ਜੀਵਨ ਕਾਰੋਬਾਰ 'ਚ ਤਰੱਕੀਆਂ ਪਾਤਸ਼ਾਹ ਬਖਸ਼ਣ ਜੀ ਬਹੁਤ ਹੀ ਸਤਿਕਾਰਯੋਗ ਪੰਥਕ ਪ੍ਰਸਿੱਧ ਰਾਗੀ ਜੱਥਾ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਆਪ ਸੰਗਤਾਂ ਨੂੰ ਕਲਯੁਗ ਮੈਂ ਕੀਰਤਨ ਪ੍ਰਧਾਨਾਂ ਗੁਰਮੁਖ ਜਪੀਏ ਲਾਏ ਧਿਆਨਾਂ ਅੰਮ੍ਰਿਤ ਬਾਣੀ ਦੇ ਆਨੰਦ ਨਾਲ ਜੋੜਨਗੇ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਪਿਆਰ ਤੇ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਦੀਆਂ ਭੁੱਲਾਂ ਚੁੱਕਾਂ ਦੇ ਖਿਮਾ ਸਤਿ ਜਗ ਸਮਾਤ ਬਖਸ਼ਿਸ਼ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਕਰਮਜੀਤ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ। ਸੋ ਸਮੁੱਚੇ ਹੀ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸ਼ਬਦ ਕੀਰਤਨ ਸਰਵਣ ਕਰਦੇ ਹਾਂ ਸਤਿਕਾਰਯੋਗ ਭਾਈ ਵਿਕਰਮਜੀਤ ਸਿੰਘ ਜੀ ਗੁਰਦਾਸਪੁਰ ਵਾਲੇ, ਤਿਨ੍ਹਾਂ ਦੇ ਰਾਗੀ ਜਥੇ ਪਾਸੋਂ ਮਨੋਹਰ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵਿਨ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ

ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਖ

ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਨ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾ ਤਾਰਾ ਹਰ ਧਿਆਵਹੁ ਸੰਤਹੁ ਜੀ ਸਭ ਦੁਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ।

ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸ ਨੂੰ ਕਿਰਪਾ ਕਰ ਹੈ ਤਿੰਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸ ਨੋ ਤੂੰ ਜਾਣ ਆਏ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ।

ਹੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰ ਵਰੜੈ ਭਈ ਲੈ ਨਿਵਾਸਾ ਤਿਤ

ਨਾ ਜਾਣਤ ਮਹਾਦੇਵ ਕਉ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪੁਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੁਹਿ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਭੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੁਵੈ ਬੈਠਾ ਕਹੂੰ ਸਿਮਟ ਭਯੋ ਸੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭ ਭਵ ਆਦਿ ਜੁਗਾਦ ਸਰੂਪ ਸਵਯੰ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖਿਅ ਉਬਾਰ ਅਸਿੱਖਿਅ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਛ ਕਰੋ ਰਾਨ ਘਾਤਾ ਜੇ ਅਸ ਧੁਜ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਿਤ ਹੁਵੈ ਮਰੇ

ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਤੁਧਿਆਗੀ ਅਰਦਾਸ।

ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਨਾਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਨਾਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਮੂੰਗੇ ਜੁਗੋ ਜੁਗ ਅਟਲ

ਕਰਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਂ, ਨੀਤਾਣਿਆਂ ਦੇ ਤਾਂ, ਨੀ ਓਟਿਆਂ ਦੀ ਓਟ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਹਜੂਰ ਅਰਦਾਸ ਬੇਨਤੀ, ਆਪ ਜੀ ਦੀ ਹਜੂਰੀ ਅੰਦਰ ਸੋਧਾ ਰਹਿ ਰਾਸਹਿ ਬਾਣੀ ਦੇ ਜਾਪ ਹੋਏ। ਅੰਮ੍ਰਿਤ ਗੁਰਬਾਣੀ ਦੇ ਜਾਪ ਕਰਦਿਆਂ, ਸੇਵਾ ਕਰਦਿਆਂ ਬੇਅੰਤ ਫੁੱਲਾਂ ਬਖਸ਼ ਦੇਣਾ। ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਅੰਮ੍ਰਿਤ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਵਸਾਉਣਾ, ਦੁੱਖਾਂ ਦਲਿੱਦਰਾਂ ਦੇ ਨਾਸ ਕਰਨੇ, ਸੁੱਖਾਂ ਦੇ ਪ੍ਰਵੇਸ਼ ਕਰਨੇ, ਪਰਿਵਾਰਾਂ ਵਿੱਚ ਪਰਸਪਰ ਪਿਆਰ ਇਤਫਾਕ ਦੀ ਦਾਤ, ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣਾ ਜੀ। ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ, ਏਕਤਾ ਅਤੇ ਇਤਫਾਕ ਦੀ ਦਾਤ ਬਖਸ਼ਣੀ, ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਅਤੇ ਸੰਧਿਆ ਵੇਲੇ ਦੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕਿਰਪਾ ਕਰਹੋ ਦੀਨ ਕੇ ਦਾਤੇ, ਮੇਰਾ ਗੁਣ ਅਵਗਨ ਨਾ ਵਿਚਾਰਹੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ, ਸਗਲ ਗੁਣਾ ਕੇ ਦਾਤੇ ਸੁਆਮੀ। ਬਿਨਾਉ ਸੁਣਹੋ ਇੱਕ ਦੀਨਾ,

ਸੂਹੀ ਮਹੱਲਾ ਪੰਜਵਾ ਸਿਮ੍ਰਿਤ ਬੇਦ ਪੁਰਾਣ